ਸਾਧ ਸੰਗ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋ ਸੁਤ ਬੰਤਾ, ਕੋਈ ਨਾ ਕਿਸਕੀ ਤਰਿਆ, ਸੇ ਸੇ ਰਿਹਨ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜਾ ਵੈਸੇ ਕੋਸ, ਤੇ ਪਾਸੇ ਬਾਰੇ ਸਰਿਆ, ਤਿੰਨ ਕਵਣ ਖਿਲਾਵੈ ਕਵਣ ਚਗਾਵੈ, ਮਨ ਮੈਂ ਸਿਮਰਨ ਕਰਿਆ। ਸਾਵਨ ਦਾਨ ਦਾਸ ਸਦਾਨ, ਠਾਕੁਰ ਕਰ ਤਲ ਤਰਿਆ, ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਕਿਆ ਓਹਕਾਰ, ਸਤਿਗੁਰ ਪ੍ਰਸਾਦ ਸੋ ਪੁਰਖ ਨੰਜਣ ਹਰ ਪੁਨੈਣ, ਗਮ ਗਮ ਪਾਰਾ, ਸਭ ਤਿਆਵੈ ਸਭ ਤਿਆਵੈ ਤੋ ਜੀ, ਹਰ ਸੱਚੇ ਸਿਨਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਦਿਆਵੋ ਸੰਤ ਹੋ ਜੀ, ਸਭ ਦੋ ਵਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਗੜ ਗੜੇ ਅੰਤਰ ਸਰਮ ਨਿਰੰਤਰ ਜੀ, ਹਰ ਏਕੋ ਪੁਰਖ ਸੁਮਾਣਾ, ਇੱਕ ਦਾਤ ਏਕ ਭਿਖਾਰੀ ਜੀ, ਸਭ ਤੇਰੇ ਜੋਜ ਵਡਾਣਾ, ਤੂੰ ਆਪੇ ਦਾਤਾ ਆਪੇ ਪੂਤਾ ਜੀ, ਹਾਂ ਤੁਦ ਬਿਨਾ ਔਰ ਨਾ ਜਾਣਾ, ਤੂੰ ਪਾਰ ਬ੍ਰਹਮ ਬਿਆਨ ਬਿਆਨ ਜੀ, ਤੇਰੇ ਕਿਹਾ ਗੁਣ ਆਪ ਖਾਣਾ, ਜੋ ਸੇਵੈ ਤੋ ਜੀ, ਜਾਂ ਨਾਨਕ ਤਿਨ ਕਰਬਾਣਾ, ਹਰ ਦਿਆਵੈ ਤੋ ਜੀ, ਸੇਜਾਂ ਜੁਗ ਮੈਂ ਸੁਵਾਸੀ, ਸੇ ਮੂਹ ਸੇ ਮੋਤ ਪੈ ਜਿਨ ਹਰ ਧਿਆਇਆ ਜੀ, ਤਿਨ ਤੁਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਾਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤਿਹਾਰਾ ਰੂਪ ਸਮਾਸੀ, ਸਹਿ ਤਨ ਜਿਨ ਹਰ ਧਿਆਇਆ ਜੀ, ਜਾ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਪਾਸਲਾਂ ਤੋਂ ਜੀ, ਅਨਕ ਅਨੇਕ ਅਨੰਤਾ, ਤੇਰੀ ਅਨੇਕ ਤਿਨ ਕਿਰਿਆ ਪੂਜਾ ਜੀ, ਤਵ ਤਾਪੇ ਜਾਵੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ, ਕਰ ਕਿਰਿਆ ਖੜ ਕਰਮ ਕਰੰਤਾ, ਸੇ ਭਗਤ ਸੇ ਭਗਤ ਪਲਿਆ ਨਾਨਕ ਜੀ, ਜੋ ਪਾਵੇ ਮੇਰੇ ਹਾਰ ਭਗਵੰਤਾ, ਤੂੰ ਆਦਿ ਪੁਰ ਪਰੰਬਰ ਕਰਤਾ ਜੀ, ਤੂੰ ਜੇ ਵੜਾਵ ਨਾ ਕੋਈ, ਤੂੰ ਜੋ ਜੋ ਏਕੋ ਸਦਾ, ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ, ਤੁਹਾਡੇ ਆਪੇ ਪਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋ ਹੋਈ, ਤੁਹਾਡੇ ਆਪੇ ਸੇ ਸਭ ਉਪਾਈ ਜੀ, ਤੁਹਾਡੇ ਆਪੇ ਸੇ ਸਭ ਗੋਈ, ਜਾ ਨਾਨਕ ਗੁਣ ਗਾਵੇ ਕਰਤੇ ਏਕੇ ਜੀ, ਜੋ ਸਭ ਸੇ ਕਾ ਜਾਣੋ ਆਸਾ ਮਹਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਭਾਵੇ ਸੋਈ ਹੀ ਹਿੱਥੀ ਸੀ, ਜੋ ਤੂੰ ਦੇ ਸੋਈ ਉਹ ਪਾਈ ਰਹਾਉ, ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਹਨੋ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ, ਗੁਰਮਾਂ ਲਾਦਾ ਮਨ ਮੋਹ ਗਵਾਇਆ, ਤੋਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੋਂ ਜੀ ਮਾਏ, ਤੋਇ ਬਿਨ ਦੂਜਾ ਕੋਈ ਨਾ, ਜੀ ਜੰਦ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਹਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆਪ ਖਾਣੇ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਰ ਬਿੰਦੂ ਜਾ ਵਰਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ,

ਜੈਨਤੋਂ ਨਾ ਹੀ ਵਿਸਰਿਆ ਆਸਾ। ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾ ਇਧਰ ਕਿਤੇ ਨਾ ਕਾਮ ਮਿਲ ਸਾਹ ਸੰਦ ਭਾਈ ਕੇਵਲ ਨਾਮ। ਸਰਨਜਾਮ ਲਾ ਪਉ ਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ। ਜਪ ਤਪ ਸੰਯਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰ ਕੀ ਰਾਖੋ ਸਰਮਾ। ਪਾਤਸ਼ਾਹੀ ਦਸਵੇਂ ਕਾਵਿ ਵਾਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ। ਹਮਰੇ ਦੋ ਸਵੇ ਤੋਂ ਕਾਵੋ ਆਪ ਹਾਥੇ ਮੋਹੇ ਬਚਾਵੋ। ਸੁਹੀ ਵਸੇ ਮੋਹਰੋ ਪਰਵਾਰਾ ਸੇ ਵਸੇ ਸਭੇ ਕਰਤਾਰਾ। ਮੋਰ ਅੱਛਾ ਨਹੀਂ ਕਰਦਾ ਕਰੀਐ ਸਭ ਐਰਨ ਕੁਆਜ ਸਿੰਗਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਤਿਆਉ ਜੋ ਬਾਰ ਚਾਹੁ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ ਚੌਂ ਚੌਂ ਸਤਰ ਹਮਾਰੇ ਮਾਰੀ ਹੈ। ਆਪ ਹਾਦੇ ਮੁਝੇ ਅਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ। ਹੋ ਜੋ ਸਾਂ ਹਮਾਰੀ ਪੱਛਾ ਸਿਰਿਆ ਤੋ ਜੋ ਕਰੀ ਹੋਰ ਅੱਛਾ। ਰਾਖ ਲਿਓ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦੁਸ਼ਟ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮ ਬਹੁਤਰਾ ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰਮੇ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ। ਜਮਨ ਕਾਲ ਜੋਗੀ ਸਿਵਕੀਓ ਵੇਦ ਰਾਜ ਬ੍ਰਹਮਾ ਜੋਤੀਓ। ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਉਪਜਾਇਓ। ਆਦਿ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਮਾਰੀ ਹੀ ਸਲ ਪ੍ਰਜਾ ਜਨੇ ਆਪ ਸਵਾਰੀ। ਸੇਵਕਨ ਕੋ ਸਿਵ ਗੁਣ ਸੋ ਦੀਓ ਸਤਰਨ ਕੋ ਪਰਮ ਬਦ ਕੀਓ। ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਦੇ ਕੁੰਜਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ। ਸੰਤਾਂ ਦੋ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ। ਜਾਵੁਦ ਕਰ ਕਰਾਂ ਕਰ ਤਾਰਾ ਪ੍ਰਜਾ ਤਰ ਤਵ ਦੇ ਅਪਾਰਾ। ਜਾਬਾ ਕਰ ਕਰ ਤੋ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ। ਜੇ ਤੇ ਬਨ ਸੇ ਸਭ ਤਾਰੇ ਆਪ ਆਪਣੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿ ਤੇ ਨਿਰਾਲਮ ਜਾਨ ਵੇਹ ਪੇ ਦੇਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਲ ਨਾਦ ਸੰਭ। ਤਾਕਾ ਮੂੜ ਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ। ਤਾਕੋ ਕਰਪਾਨ ਮਾਨਤ ਮਹਾਂ ਮੂੜ ਕਾ ਪੇ ਨ ਜਾਂਤ। ਮਹਾਂਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ। ਆਵੇ ਆਪਣੀ ਬੁੱਧ ਹੈ ਜੇਤੀ ਬਣਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ।

ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਅੱਗੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰਨ ਆਉਣ ਦੇ ਆਵੇ ਧਾਏ ਸਭ ਤਾਈਓ ਸਹਾਇ ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਈਓ ਸਹਾਇ ਦਸਵੇਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਭ ਜਾਦੇ ਆ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀਸ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦ ਹੋਏ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਣੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ ਦੇ ਤੇ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੇ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਔਰ ਆਸਰਨ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੇ ਹਜ਼ੂਰ ਸੋਦਰ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸਭ ਚੌਂਕ ਜੀ ਕੀਰਤਨ ਸੋਦਰ ਐਸਾ ਪਾਠ ਜੀ ਕੀ ਅਰਦਾਸ ਪੁੱਲ ਚੋਂ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਰਸਤਾ ਆਦਿ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਥਕਣਾ ਤੰਦਰੁਸਤੀਆਂ ਬਖਸ਼ੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਾਰ ਪ੍ਰਵਾਨ ਕਰਨੀ ਦਰੋਂ ਘਰੋਂ ਸਾਹਿਬ ਬੀਬੀ ਅਵਤਾਰ ਕੌਰ ਅਤੇ ਬੀਬੀ ਮਨਜੀਤ ਕੌਰ ਉਪਰਵਾਰ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਅੱਜ ਦੇ ਸਮੁੱਚੇ ਦਿਨ ਦੀ ਦੇਗ ਦੀ ਸੇਵਾ ਲਈ ਗਈ ਮਿਹਰਕਾਨੀ ਦਾਤਾ ਜੀ ਪਰਿਵਾਰ ਦੀ ਸੇਵਾ ਥਾਏ ਪਾਉਣੀ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਥਕਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਕਿਰਤ ਕਮਾਈਆਂ ਬਰਕਤਾਂ ਸ਼ਹੀਦਾਂ ਦੀ ਯਾਦ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣੀ ਸੇਵਾ ਥਾਏ ਪਾਉਣੀ ਪਵਿੱਤਰ ਹਜ਼ੂਰੀ ਵਿੱਚ ਉੱਪਲ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਗਿਆ ਭਈ ਅਕਾਲ ਕੀ

0: ਸਤਨਾਮ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੂੰ ਪੈ ਸਵਾਮੀ, ਮਾਨਸ ਕੀ ਗਾਥੇ ਹੀ ਸੋ ਕਹੋ ਟਲ ਗੁਰਸੇਵੀ ਐ, ਐਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਫਤ ਕਿਸਮ ਵੀ, ਨੂਰ ਅਰਸੋ ਕੁਰਸੋ ਚਟੀ ਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ ਐ, ਸਤਨਾਮ ਧੰਨ ਵਾਹਿਗੁਰੂ ਜੀ, ਤਨਾਸਰੀ ਮਹਲਾ ਪੰਜਵਾਂ ਘਰ ਬਾਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਰਹਾਉ ਵਡੇ ਪਾਗ ਪੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋ ਗਗਨ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗ, ਨਿਰਭਉ ਨਾਮ ਜਪੋ ਹਰ ਰੰਗੈ, ਪਰ ਤਨ ਦੋ ਪਾਪ ਨ ਫੀੜੈ, ਜਮ ਜਧਾਰ ਨ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਵਿਆਪ ਬੁਝਾਈ, ਨਾਨਕ ਉਦਰੈ ਪ੍ਰਭ ਸਰਨਾਈ, ਤ੍ਰਿਸ਼ਨਾ ਅਗਨ ਪ੍ਰਵਿਆਪ ਬੁਝਾਈ, ਨਾਨਕ ਉਦਰੈ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਹੋਈ। ਸੋਧਰ ਦੇ ਦੀਵਾਨ ਦੀਆਂ ਹਾਸੂਆਂ ਭਰੀਆਂ ਨੇ, ਸ਼ਬਦ ਚੌਂਕੀ ਚ ਕੀਰਤਨ, ਸੋਧਰ ਹੈ ਸਭ ਦੇ ਪਾਠ ਉਪਰੰਤ, ਸਰਬੱਤ ਦੇ ਭਰੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਨ ਕੀਤੇ ਨੇ, ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹਦੀ ਕਲਾ ਵਿੱਚ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਇਸੇ ਤਰ੍ਹਾਂ ਦਰ ਘਰ ਦੀ ਹਾਜ਼ਰੀ ਭਰਨ ਦਾ ਉਦਮ ਬਲ ਬਖਸ਼ਣ ਜੀ। ਬੀਬੀ ਅਵਤਾਰ ਕੌਰ, ਮਨਜੀਤ ਕੌਰ ਉੱਪਲ ਪਰਿਵਾਰ ਵੱਲੋਂ ਅੱਜ ਦੇ ਸਮੁੱਚੇ ਦਿਨ ਦੀ ਦੇਗਾਂ ਦੀ ਸੇਵਾ ਹੋਈ ਹੈ, ਸੋ ਆਪ ਵੀ ਕਿਸੇ ਪਰਿਵਾਰ ਨੇ ਸਾਰੇ ਦਿਨ ਦੀ ਦੇਗਾਂ ਦੀ ਸੇਵਾ ਲੈਣੀ ਹੋਵੇ ਤਾਂ ਲੈ ਸਕਦੇ ਜੇ। ਔਰ 20 ਤਰੀਕ ਨੂੰ ਸਕੌਮਸ਼ ਦੇ ਵਿੱਚ ਨਗਰ ਕੀਰਤਨ ਹੈ 12 ਤੋਂ ਲੈ ਕੇ 2 ਵਜੇ ਤੱਕ। ਆਪ ਸਰਬੱਤ ਸੰਗਤਾਂ ਨੂੰ ਉਹਨਾਂ ਵੱਲੋਂ ਸੱਦਾ ਪੱਤਰ ਦਿੱਤਾ ਜਾਂਦਾ ਕਿ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਸ਼ੁੱਕਰਵਾਰ ਨੂੰ 6 ਵਜੇ ਦਸਤਾਰ ਬੰਨਣ ਦਾ ਦੀ ਜੋ ਸਿੱਖਿਆ ਦਿੱਤੀ ਜਾਂਦੀ ਹੈ, ਸਿਖਲਾਈ ਦਿੱਤੀ ਜਾਂਦੀ ਹੈ, ਸੋ ਜ਼ਰੂਰ ਇਹਦੇ ਵਿੱਚ ਹਾਜ਼ਰੀਆਂ ਭਰੇ। ਉਹ ਕੈਂਪ ਵੀ ਲੱਗ ਰਹੇ ਨੇ ਆਉਣ ਵਾਲੇ ਸਮੇਂ ਵਿੱਚ, ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਕਿਰਪਾਲਤਾ ਕਰੋ ਜੀ। ਤੋਂ ਪਾਰਕਿੰਗ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਗੱਡੀ ਜਿੱਥੇ ਪਾਰਕ ਦਾ ਸਾਈਨ ਉੱਥੇ ਲੱਗੀ ਹੋ ਜਾਵੇ, ਜਿੱਥੇ ਲੰਘ ਹੈ ਉੱਥੇ ਗੱਡੀ ਪਾਰਕ ਕਰਨ ਦੀ ਕਿਰਪਾਲਤਾ ਨਾ ਕਰਿਆ ਕਰੋ, ਕਿਉਂਕਿ ਵੀਕਐਂਡ 'ਤੇ ਬਹੁਤ ਸਾਰੀਆਂ ਮੁਸ਼ਕਿਲਾਂ ਸਾਨੂੰ ਪੇਸ਼ ਹੁੰਦੀਆਂ ਨੇ, ਆਪਾਂ ਸਾਈਨ ਲੱਗੇ ਹੋਏ ਨੇ, ਕੋਸ਼ਿਸ਼ ਕਰਿਆ ਕਰੋ ਕਿ ਜਿੱਥੇ ਜਿੱਥੇ ਸਾਈਨ ਲੰਘੇ ਦੇ ਨੇ ਉੱਥੇ ਗੱਡੀ ਪਾਰਕ ਨਾ ਕੀਤੀ ਜਾਵੇ। ਸਰਵਣ ਕਰੋ ਭਾਈ ਸਾਹਿਬ ਭਾਈ ਦਰਬਾਰ ਸਿੰਘ ਦੇ ਜਥੇ ਪਾਸੋਂ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ।
1: ਵਾਹਿਗੁਰੂ
0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਕਿਰਪਾ ਕਰਨ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਆਪ ਜੀ ਨੇ ਬੜੇ ਪਿਆਰ ਅਦਬ ਸਤਿਕਾਰ ਭਾਵਨਾ ਨਾਲ ਉਸ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਨੂੰ ਗਾਇਨ ਸ਼ਰਵਣ ਕੀਤਾ, ਧੰਨਵਾਦ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਗਿਆਨੀ ਭਾਈ ਜਗਦੀਸ਼ ਸਿੰਘ ਜੀ ਤਿੰਨਾਂ ਪਾਸੋਂ ਸ਼ਰਵਣ ਕਰੀਏ। ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਾ ਜਥਾ, ਜਿਹਨਾਂ ਨੇ ਬੜੇ ਪਿਆਰ ਨਾਲ ਰਸ ਪਿੰਨੀ ਰਸਾਂ ਲਾਹੀ ਬਾਣੀ ਦੇ ਮਨੋਹਰ ਕੀਰਤਨ ਸ਼ਰਵਣ ਕਰਾਏ ਨੇ। ਜਥੇ ਦਾ ਸਰਬੱਤ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਸਨ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸ਼ਰਵਣ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸ਼ਰਵਣ ਕਰੇ। ਇੱਕ ਦੋ ਬੇਨਤੀਆਂ ਆਪਦੇ ਨਾਲ ਸਾਂਝੀਆਂ ਕਰ ਰਹੀਆਂ ਨੇ ਕਿ ਕੀਰਤਨ ਦੀ ਕਲਾਸ ਹਰ ਬੁੱਧਵਾਰ ਨੂੰ ਸ਼ਾਮ ਨੂੰ 6 ਤੋਂ 7 ਵਜੇ ਤੱਕ ਲੱਗਦੀ ਹੈ। ਦਸਤਾਰ ਸਿਖਲਾਈ ਸ਼ੁੱਕਰਵਾਰ 6 ਵਜੇ ਸ਼ਾਮ ਨੂੰ ਅਤੇ ਬੱਸ ਪਾਸ ਟੈਕ ਫਾਰਮ ਪੈਨਸ਼ਨ ਫਾਰਮ ਬੁੱਧਵਾਰ ਸ਼ੁੱਕਰਵਾਰ ਨੂੰ ਸਵੇਰੇ 10 ਤੋਂ 12 ਤੱਕ ਜਿਹੜੇ ਨੇ ਇਹ ਸੇਵਾ ਹੁੰਦੀ ਹੈ। ਨਗਰ ਸਕੈਮਿਸ਼ ਦੇ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਨੂੰ ਸਮਰਪਣ ਰੱਖਦੇ ਹੁੰਦਿਆਂ ਹੋਇਆਂ ਇਹ ਆਪਣਾ ਨਗਰ ਕੀਰਤਨ ਹੈ 20 ਜੂਨ 2026 ਨੂੰ ਸਵੇਰੇ 10 ਤੋਂ 2 ਵਜੇ ਤੱਕ। ਸੋ ਆਪ ਸਰਬੰਧ ਸੰਗਤਾਂ ਨਗਰ ਨਿਵਾਸੀ ਪਰਿਵਾਰਾਂ ਅਤੇ ਪ੍ਰਬੰਧਕ ਵੱਲੋਂ ਬੇਨਤੀ ਹੈ ਕਿ ਆਪ ਨੇ ਇਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

स्वामी ओट गही मैं तेरी ना तुम डोलो ना हम गिरते राखो लीनी।

0: जुगो जुग टल चवर शतर तख्त दे मालक, हाजरा हजूर जारा जहूर शब्द गुरु, बाणी के बोहित सच्चे सतगुरु साहिब गुरु ग्रंथ साहब महाराज, तिन्हां दी पावन पवित्र ते मुकद्दस हजूरी विच शामा वेले दे सजे दुआना दियां हाजरियां भर रहे सन्मान योग सत्कार योग सतसंगी जनों, गुरदेव ने बड़ी बख्शिश कीती है आप सब सतगुरां दी पावन हजूरी विच जुड़ बैठ के सतगुरु दी अमृतमई बाणी दे कीर्तन मेरे तो पहलां गुरु घर के रागी सिंघां पासों सरवण कर रहे सी। तो आओ साध संगत, समा है गुरु शब्द दी विचार दा। जिन्ने शरीर आप सतगुरां दे हजूर बैठे हो मनो बिरतियां नूं एकागर करदिआं विचारां नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। लड़ीवार भगत कबीर साहब जी दे पावन श्लोकां दी आपां विचार कर रहे हां। दो श्लोकां दा पाठ मैं आप जी दे नाल सांझा कीता है, 137 ते 138 नंबर ये श्लोक है। गुरु ग्रंथ साहब जी दा अंक 1371 है। कबीर साहब ने इन्हां दो श्लोकां विच जो विचार दर्ज कीते ने, पहले श्लोक विच कबीर साहब ने एक जेल दी गल कीती है। वैसे आपां वेखदे हां कि जिहड़ियां जेलां ने हुण ते बड़ियां अल्ट्रा टेक्नोलॉजी दे नाल जेलां जिहड़ियां ने उह बणियां होईयां ने। पहले समयां दे विच वी जदों कैदियां नूं कैद कीता जांदा सी ते बहुत सारे कैद खाने ते बड़ियां भयानक ते खतरनाक सजावां दित्तियां जांदियां सी। अज धन गुरु अर्जन साहब महाराज का शहीदी पुरब भी है। गुरु अर्जन साहब महाराज नूं भी कैद किया गया, तत्ती तवी ते बिठाया गया। अखीर उबलदी देग विच बिठाउण तों बाद उन्हां दा शरीर जिहड़ा है वह दरिया दे विच रोड़ दिता गया। बड़े भयानक तसीहे उन्हां नूं दित्ते गए, जिहड़े कानून तहत उन्हां दी शहादत होई सी उन्हूं याशा कानून कहिंदे ने। याशा कानून जिहड़ा है चंगेज खान दे कबीले विचों है, वैसे इस्लामक कानून नहीं है, इहनूं इदां समझिए। चंगेज खान दे कबीले दी इह मानता सी कि जदों कोई किसे महापुरख दा खून धरती उत्ते डिगदा है ते उत्थों लखां सूरमे होर पैदा हुंदे ने। इस करके जिहड़ियां इह महान आत्मावां ने इन्हां दे खून दा इक कतरा भी धरती उत्ते डिगणा नहीं चाहीदा। ਉਹਦੇ ਲਈ ਫਿਰ ਇਹ ਕੀ ਕਰਦੇ ਸੀ ਵੀ ਜਾਂ ਬੰਦੇ ਨੂੰ ਉਬਲਦੀ ਦੇਗ ਵਿੱਚ ਪਾਉਣਾ, ਤੱਤੀ ਤਵੀ ਤੇ ਪਾਉਣਾ, ਤਾਂ ਕਿ ਜਿਹੜਾ ਬਲੱਡ ਹੈ ਉਹ ਨਾਲ ਦੀ ਨਾਲ ਉੱਥੇ ਹੀ ਖਤਮ ਹੋ ਸਕੇ, ਥੱਲੇ ਨਾ ਡਿੱਗੇ। ਇੱਦਾਂ ਹੀ ਗਾਂ ਦੇ ਚੰਮ ਦੇ ਵਿੱਚ ਮੜ ਜਾਣਾ ਕਿ ਜਿਹੜੀ ਚਮੜੀ ਹੈ ਜਿੱਦਾਂ ਜਿੱਦਾਂ ਉਹ ਸੁੱਕੇਗੀ ਤੇ ਬੰਦਾ ਅੰਦਰ ਸੁੱਕ ਜਾਵੇਗਾ। ਇਹ ਜਿਹੜਾ ਕਬੀਲਾ ਸੀ ਇਹ ਪੂਰੇ ਦਾ ਪੂਰਾ ਮੁਸਲਮਾਨ ਬਣ ਗਿਆ, ਪਰ ਹੁਣ ਕਬੀਲਾ ਮੁਸਲਮਾਨ ਬਣ ਗਿਆ ਪਰ ਆਪਣੀ ਉਹ ਵਿਚਾਰ ਇਹ ਨਾਲ ਕੈਰੀ ਕਰਕੇ ਤੁਰਿਆ। ਇਹ ਅੱਜ ਵੀ ਹੁੰਦਾ ਹੈ। ਹੁਣ ਅਸੀਂ ਸਿੱਖ ਬਣ ਜਾਂਦੇ ਹਾਂ, ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹਾਂ, ਪਰ ਕਈ ਵਾਰ ਜਿਹੜੀਆਂ ਸਾਡੇ ਕਬੀਲਿਆਂ ਦੀਆਂ ਪਰੰਪਰਾਵਾਂ ਹੁੰਦੀਆਂ ਨੇ, ਚਾਹੇ ਉਹ ਜੱਟ ਕਬੀਲੇ ਨੇ, ਉਹਨਾਂ ਨੂੰ ਬੰਦਾ ਨਾਲ ਲੈ ਕੇ ਤੁਰਿਆ ਆਉਂਦਾ ਹੈ। ਉਹ ਭਾਵੇਂ ਚੰਗੇ ਹੋਣ ਤੇ ਭਾਵੇਂ ਮਾੜੇ ਹੋਣ, ਉਹ ਰੀਤੀ ਰਿਵਾਜ ਉੱਤਮ ਹੋਣ ਜਾਂ ਭੈੜੇ ਹੋਣ, ਬੰਦਾ ਉਹਨਾਂ ਨੂੰ ਨਾਲ ਹੀ ਲੈ ਕੇ ਤੁਰਿਆ ਆਉਂਦਾ ਹੈ। ਉਹ ਖਸਲਤ ਨਹੀਂ ਬੰਦਾ ਛੱਡਦਾ, ਉਹ ਸੁਭਾਅ ਨਹੀਂ ਬੰਦਾ ਛੱਡਦਾ। ਸੰਧੂਆਂ ਦੇ ਵਿੱਚ ਉਹਨਾਂ ਦਾ ਇੱਕ ਵਡੇਰਾ ਹੋਇਆ ਹੈ, ਕਾਲਾ ਮਹਿਰ ਉਹਦਾ ਨਾਂ ਸੀ ਤੇ ਉਹਦੇ ਬਾਰੇ ਇੱਕ ਮਾਨਤਾ ਸੰਧੂਆਂ ਵਿੱਚ ਇਹ ਚੱਲਦੀ ਹੈ ਵੀ ਉਹ ਰਾਤ ਨੂੰ ਸੌਂਦਾ ਨਹੀਂ ਸੀ ਹੁੰਦਾ, ਉਹਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਸੀ। ਉਹਦੇ ਸੌਣ ਦਾ ਤਰੀਕਾ ਹੀ ਇੱਦਾਂ ਦਾ ਸੀ ਵੀ ਜਦੋਂ ਸੁੱਤਾ ਵੀ ਹੈ ਤੇ ਉਹਦੀਆਂ ਅੱਖਾਂ ਥੋੜੀਆਂ ਜਿਹੀਆਂ ਖੁੱਲੀਆਂ ਹੋਈਆਂ ਨੇ। ਸੋ ਉੱਥੋਂ ਇਹ ਮਾਨਤਾ ਬਣ ਗਈ ਤੇ ਕਿਹਾ ਜਾਂਦਾ ਇਹ, ਮਤਲਬ ਮੈਂ ਇਹਦੇ ਬਾਰੇ ਕੋਈ ਪੱਕਾ ਇਨਫੋਰਮੇਸ਼ਨ ਨਹੀਂ ਦੇ ਸਕਦਾ, ਪਰ ਜਿਹੜੀ ਉਹ ਬਲੱਡ ਲਾਈਨ ਹੁੰਦੀ ਹੈ ਉਹ ਕਿਉਂਕਿ ਉੱਦਾਂ ਕੰਮ ਕਰਦੀ ਹੈ, ਜੀਨਸ ਜਿਹੜੇ ਨੇ ਉੱਦਾਂ ਕੰਮ ਕਰਦੇ ਨੇ। ਤੇ ਮੈਂ ਕਿਤੋਂ ਪੜ੍ਹ ਰਿਹਾ ਸੀ ਵੀ ਉਹ ਜਿਹੜੇ ਸੰਧੂ ਹੁੰਦੇ ਸਨ ਉਹ ਅੱਖਾਂ ਜਿਵੇਂ ਥੋੜੀਆਂ ਜਿਹੀਆਂ ਖੋਲ੍ਹ ਕੇ ਉਹਨਾਂ ਨੇ ਰਾਤ ਨੂੰ ਸੌਣਾ, ਬੰਦੇ ਦੀ ਆਦਤ ਹੁੰਦੀ ਹੈ, ਸੁਭਾਅ ਹੁੰਦਾ ਹੈ। ਫਿਰ ਕਬੀਲਿਆਂ ਦੀਆਂ ਆਪਣੀਆਂ ਆਪਣੀਆਂ ਮਾਨਤਾ ਇੱਥੇ ਵੀ ਹੈਗੀਆਂ ਸੀ ਪਹਿਲਾਂ। ਹੁਣ ਜਿਹੜੇ ਜੱਟ ਕਬੀਲੇ ਸਨ ਇਹਨਾਂ ਦਾ ਆਪਸ ਵਿੱਚ ਵੀ ਬੜਾ ਵੈਰ ਹੁੰਦਾ ਸੀ, ਬਜ਼ੁਰਗਾਂ ਨੂੰ ਇਹ ਗੱਲ ਦਾ ਪਤਾ ਹੈ, ਸਿਰ ਵੱਢਵਾਂ ਵੈਰ ਹੁੰਦਾ ਸੀ ਵੀ ਅਸੀਂ ਫਲਾਨੇ ਕਬੀਲੇ ਦੇ ਵਿੱਚ ਆਪਣੀ ਧੀ ਦਾ ਰਿਸ਼ਤਾ ਨਹੀਂ ਕਰਨਾ, ਉਹਨਾਂ ਵਿੱਚ ਨਹੀਂ ਕਰਨਾ, ਉਹਨਾਂ ਵਿੱਚ ਨਹੀਂ ਕਰਨਾ। ਸੋ ਇਹ ਕਿਉਂਕਿ ਮਨੁੱਖ ਦੀ ਇਹ ਫਿਤਰਤ ਰਹੀ ਹੈ, ਇਹਨੇ ਲੜਨਾ ਜ਼ਰੂਰ ਹੈ, ਭਾਵੇਂ ਇਹਦਾ ਮਜ਼ਹਬ ਇੱਕ ਹੋਵੇ ਫਿਰ ਵੀ ਲੜੇਗਾ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ, ਕਈ ਵਾਰ ਨਾ ਸਾਨੂੰ ਇੱਦਾਂ ਲੱਗਦਾ ਹੈ ਵੀ ਜੇ ਦੁਨੀਆਂ ਸਾਰੀ ਦਾ ਮਜ਼ਹਬ ਇੱਕੋ ਹੋ ਜਾਵੇ ਤੇ ਸ਼ਾਇਦ ਦੁਨੀਆਂ ਲੜੇ ਨਾ, ਪਰ ਨਹੀਂ, ਐਸਾ ਨਹੀਂ ਹੁੰਦਾ। ਹੁਣ ਇਸਲਾਮ ਦੇ ਵਿੱਚ ਤੁਸੀਂ ਵੇਖੋ ਵੀ ਬੰਗਾਲੀਆਂ ਦਾ ਤੇ ਪਾਕਿਸਤਾਨੀਆਂ ਦਾ ਮਜ਼ਹਬ ਇੱਕੋ ਹੀ ਹੈ, ਬੰਗਾਲੀ ਵੀ ਮੁਸਲਮਾਨ ਹੈ ਤੇ ਇੱਧਰੋਂ, ਕਿਉਂਕਿ ਪਹਿਲਾਂ ਜਿਹੜਾ ਇਹ ਬੰਗਲਾਦੇਸ਼ ਜਿਹਨੂੰ ਆਪਾਂ ਹੁਣ ਕਹਿੰਦੇ ਹਾਂ ਇਕੱਠਾ ਹੀ ਸੀ ਨਾ ਸਾਰਾ, ਇਹਨਾਂ ਨੇ ਇੱਥੋਂ ਜਾ ਕੇ ਉਹ ਵੀ ਇਹਨਾਂ ਦੇ ਕੰਟਰੋਲ ਵਿੱਚ ਸੀ, ਪਰ ਬੰਗਲਾਦੇਸ਼ ਵੱਖਰਾ ਬਣ ਗਿਆ। ਹੁਣ ਹੈ ਦੋਵੇਂ ਮੁਸਲਮਾਨ ਨੇ, ਬੰਗਲਾਦੇਸ਼ ਵਾਲੇ ਵੀ ਮੁਸਲਮਾਨ ਨੇ ਤੇ ਪਾਕਿਸਤਾਨ ਵਾਲੇ ਵੀ ਮੁਸਲਮਾਨ ਨੇ, ਪਰ ਝਗੜਾ ਉਹਨਾਂ ਵਿੱਚ ਵੀ ਹੈਗਾ। ਵਿਚਾਰ ਇੱਕੋ ਹੈ, ਇੱਕੋ ਪੋਥੀ ਨੂੰ ਉਹ ਵੀ ਮੰਨਦੇ ਨੇ, ਮਸੀਤਾਂ ਵਿੱਚ ਉਹ ਵੀ ਜਾਂਦੇ ਨੇ, ਪਰ ਉਹਦੇ ਬਾਵਜੂਦ ਵੀ ਕਲੇ ਕਲੇਸ਼ ਉਹਨਾਂ ਦੇ ਅੰਦਰ ਉਦਾਂ। ਇਹ ਬੰਦੇ ਦੀ ਫਿਤਰਤ ਵਿੱਚ ਕੁਝ ਚੀਜ਼ਾਂ ਕੰਮ ਕਰਦੀਆਂ ਨੇ, ਉਹ ਹਟ ਨਹੀਂ ਸਕਦੀਆਂ। ਇਸ ਕਰਕੇ ਇੱਕ ਤੇ ਇਹ ਭਰਮ ਦੂਰ ਕਰਨ ਦੀ ਲੋੜ ਹੈ ਵੀ ਜੇ ਸਾਰੇ ਇੱਕੋ ਵਿਚਾਰ ਵਾਲੇ ਹੋ ਜਾਣ ਫਿਰ ਬੰਦਾ ਹੋਰ ਕਿਸੇ ਤਰੀਕੇ ਨਾਲ ਲੜ ਪਵੇਗਾ, ਜੇ ਵਿਚਾਰ ਵੀ ਇੱਕ ਹੋਵੇ ਨਾ ਬੰਦਾ ਫਿਰ ਵੀ ਲੜੇਗਾ, ਕਬੀਲਾ ਇੱਕ ਹੋਵੇ ਫਿਰ ਵੀ ਲੜੇਗਾ, ਇਲਾਕਾ ਇੱਕ ਹੋਵੇ ਫਿਰ ਵੀ ਲੜੇਗਾ, ਕੋਈ ਨਾ ਕੋਈ ਉਹਦੇ ਵਿੱਚ ਰੀਜ਼ਨ ਕਾਰਨ ਜਿਹੜਾ ਹੈ ਉਹ ਪੈ ਜਾਵੇਗਾ। ਝਗੜਾ ਜਿਹੜਾ ਹੈ ਮੂਲ ਰੂਪ ਵਿੱਚ ਬੰਦੇ ਦੀ ਪ੍ਰਵਿਰਤੀ ਦਾ ਹਿੱਸਾ ਹੈ, ਕਿਉਂਕਿ ਪੰਜ ਚੀਜ਼ਾਂ ਤਾਂ ਸਾਰਿਆਂ ਕੋਲ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕੋਈ ਇਸ ਪ੍ਰਵਿਰਤੀ ਤੋਂ ਖਾਲੀ ਥੋੜ੍ਹਾ ਹੈਗਾ, ਸਾਰਿਆਂ ਵਿੱਚ ਇਹ ਕੰਮ ਕਰਦੀਆਂ। ਤੁਸੀਂ ਪੂਰੀ ਦੁਨੀਆਂ ਨੂੰ ਵੀ ਇੱਕ ਮੁਲਖ ਬਣਾ ਦਿਓ ਤੇ ਤਾਂ ਵੀ ਝਗੜੇ ਉਹਦੇ ਵਿੱਚ ਰਹਿਣਗੇ, ਗੁਆਂਢੀ ਦਾ ਗੁਆਂਢੀ ਨਾਲ ਝਗੜਾ ਹੈ, ਸਾਡੇ ਆਪਣੇ ਸ਼ਰੀਕੇ ਭਾਈਚਾਰੇ ਹੁੰਦੇ ਨੇ, ਇੱਕੋ ਬਾਪ ਦੀ ਔਲਾਦ ਜਿਹੜੀ ਹੈ ਉਹ ਅੱਗੇ ਝਗੜਦੀ ਹੈ, ਜ਼ਮੀਨਾਂ ਦੇ ਬਦਲੇ ਕਤਲ ਹੋ ਜਾਂਦੇ ਨੇ, ਇੱਕ ਦੂਜੇ ਨਾਲ ਈਰਖਾ ਕਰਦੀ ਹੈ, ਇਹ ਬੰਦੇ ਦੀ ਖਸਲਤ ਦਾ ਇਹ ਚੀਜ਼ ਹਿੱਸਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਨਾ ਇਹ ਚੀਜ਼ਾਂ ਬੜੇ ਪਹਿਲਾਂ ਇਹਨਾਂ ਨੂੰ ਪਛਾਣ ਲਿਆ ਸੀ। ਮਹਾਰਾਜ ਨੇ ਆਖਿਆ ਇਹਨਾਂ ਚੀਜ਼ਾਂ ਵਿੱਚ ਕੁਝ ਨਹੀਂ ਰੱਖਿਆ, ਜਾਤੀ ਦੇ ਕਿਆ ਹੱਥ ਸੱਚ ਪਰਖੀ ਹੈ। ਜਿਹੜਾ ਬੰਦਾ ਇਮਾਨਦਾਰ ਹੈ ਨਾ, ਜਿਹਦੇ ਅੰਦਰ ਸੱਚਾਈ ਹੈ, ਉਹਦੇ ਅੰਦਰ ਦੀ ਸੱਚਾਈ ਨੂੰ ਪਰਖੋ, ਇਹ ਨਾ ਵੇਖੋ ਵੀ ਇਹਦੀ ਜਾਤ ਕਿਹੜੀ ਹੈ। ਜਾਤੀ ਦੇ ਕਿਆ ਹੱਥ ਸੱਚ ਪਰਖੀ ਹੈ, ਸੱਚ ਨੂੰ ਪਰਖੋ, ਸੱਚਾਈ ਨੂੰ ਜਾਣੋ, ਸੱਚਾ ਸੱਚਾ ਹੀ ਹੁੰਦਾ। ਜਿਹਦੇ ਜੀਵਨ ਵਿੱਚ ਨਿਆਂ ਦੀ ਬਿਰਤੀ ਹੈ ਉਹ ਕੋਈ ਵੀ ਹੋ ਸਕਦਾ, ਉਹ ਨਿਆਂ ਹੀ ਕਰੇਗਾ। ਫੁੱਲ ਜਿਹੜਾ ਸੁਗੰਧੀ ਦਿੰਦਾ ਹੈ ਉਹ ਜਿੱਥੇ ਵੀ ਚਲੇ ਗਿਆ ਉਹਨੇ ਆਪਣੀ ਸੁਗੰਧੀ ਛੱਡਣੀ ਨਹੀਂ, ਉਹਨੇ ਦੇਣੀ ਦੇਣੀ ਹੈ ਸੁਗੰਧੀ। ਸੋ ਸਤਿਗੁਰੂ ਨੇ ਕਿਹਾ ਜਾਤੀ ਦੇ ਕਿਆ ਹੱਥ ਸੱਚ ਪਰਖੀ ਹੈ, ਮੋਹਰਾ ਹੋਵੇ ਹੱਥ ਮਰੀਐ ਚੱਖੀ ਹੈ। ਮੋਹਰਾ ਕਿਹਨੂੰ ਕਹਿੰਦੇ ਨੇ? ਜ਼ਹਿਰ ਨੂੰ। ਹੁਣ ਜ਼ਹਿਰ ਭਾਵੇਂ ਜਿੰਨੇ ਤਰ੍ਹਾਂ ਦਾ ਮਰਜ਼ੀ ਹੋਵੇ, ਜੇ ਤੁਸੀਂ ਤਲੀ ਤੇ ਧਰਿਆ ਹੈ ਜਾਤਾਂ ਪਾਤਾਂ ਦਾ ਜ਼ਹਿਰ, ਜੇ ਚੱਖੋਗੇ ਤੇ ਮਰੋਗੇ। ਜਾਣੋ ਜੋਤ, ਨਾ ਪੁੱਛੋ ਜਾਤੀ। ਆਖਿਆ ਜੋਤ ਵੇਖੋ, ਜ਼ਾਤ ਨਾ ਪੁੱਛੋ, ਜ਼ਾਤ ਨਾ ਪੁੱਛੋ। ਹੁਣ ਬੰਦਾ ਖੁਦ ਚੀਜ਼ਾਂ ਨਾਲ ਕੈਰੀ ਕਰਕੇ ਤੁਰਦਾ। ਗੁਰੂ ਸਾਹਿਬ ਨੇ ਆਖਿਆ ਰੱਬ ਦਾ ਭਗਤ ਤੇ ਰੱਬ ਮਿਲਾਪ ਹੀ ਉਦੋਂ ਕਰਦੇ ਨੇ ਜਦੋਂ ਉਹ ਆਪਣੀ ਜ਼ਾਤ ਤੇ ਵਰਨ ਨੂੰ ਗਵਾ ਲੈਂਦੇ ਨੇ, ਉਹਨਾਂ ਦਾ ਮਿਲਾਪ ਹੀ ਉਦੋਂ ਹੁੰਦਾ। ਤੇ ਜੇ ਉਹ ਜ਼ਾਤ ਤੇ ਵਰਨ ਰੱਖੀ ਫਿਰਦੇ ਨੇ, ਹੁਣ ਥੋੜਾ ਜਿਹਾ ਵਿਸ਼ਾ ਚੱਲ ਪਿਆ ਹੈ ਜਿਹੜਾ ਮੈਂ ਸਵੇਰੇ ਵੀ ਇਹ ਕਰਜ਼ ਕੀਤੀ ਸੀ। ਤੁਸੀਂ ਵੇਖੋ ਭਾਵੇਂ ਕੋਈ ਕਿਸਾਨੀ ਖਿੱਤੇ ਨਾਲ ਸੰਬੰਧਿਤ ਹੈ, ਭਾਵੇਂ ਕੋਈ ਕਿਸਾਨ ਦੇ ਖੇਤਾਂ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਹੈ, ਭਾਵੇਂ ਕੋਈ ਹੋਰ ਕਿੱਤਾ ਕਰਨ ਵਾਲਾ ਬੰਦਾ ਹੈ, ਹਰ ਕਿੱਤੇ ਦੇ ਬਾਰੇ ਕੋਈ ਨਾ ਕੋਈ ਇੱਕ ਗੱਲ ਜ਼ਰੂਰ ਜੁੜੀ ਹੈ। ਗੁਰਬਾਣੀ ਦੀ ਵਿਚਾਰ ਬੜੀ ਸਾਂਝੀ ਜੀ ਹੈ, ਕਿਉਂਕਿ ਸੰਗਤ ਬਦਲ ਗਈ ਹੈ। ਮੈਂ ਗੱਲ ਨੂੰ ਦੁਹਰਾਉਣਾ ਚਾਹੁੰਦਾ ਥੋੜ੍ਹਾ ਜਿਹਾ, ਸਵੇਰੇ ਮੈਂ ਇਹ ਜ਼ਿਕਰ ਕੀਤਾ ਸੀ। ਜੱਟਾਂ ਦੇ ਬਾਰੇ ਨੇ ਇੱਕ ਗੱਲ ਬੜੀ ਮਸ਼ਹੂਰ ਹੈ ਅਤੇ ਜੱਟ ਆਪ ਵੀ ਇਹਨੂੰ ਸੁਣਾਉਂਦੇ ਨੇ। ਉਹ ਕਹਿੰਦੇ ਨੇ ਵੀ ਜੱਟ ਭੇਲੀ ਦੇ ਦਿੰਦਾ ਪਰ ਗੰਨਾ ਨਹੀਂ ਵੱਢਣ ਦਿੰਦਾ। ਆਮ ਹੁਣ ਇਹ ਗੱਲ ਹੈ ਨਾ ਵੀ ਤੁਸੀਂ ਉਹਨੂੰ ਕਹੋ ਵੀ ਮੈਨੂੰ ਗੁੜ ਚਾਹੀਦਾ। ਇੱਦਾਂ ਹੁਣ ਸਿਆਣੇ ਬਜ਼ੁਰਗਾਂ ਨੂੰ ਪਤਾ ਵੀ ਪਹਿਲਾਂ ਪਿੰਡਾਂ ਦੇ ਵਿੱਚ ਗੁੜ ਵਾਲਾ ਕੜਾਇਆ ਖੇਤਾਂ 'ਚ ਧਰਿਆ, ਵੇਲਣਾ ਲੱਗਾ, ਲੰਘੇ ਜਾਂਦੇ ਰਾਹੀ ਨੂੰ ਵੀ ਕਈ ਵਾਰ ਉਹ ਕਹਿੰਦਾ ਆ ਜਾ ਰੋਹ ਪੀ ਜਾ ਭਾਊ ਗਰਮੀ ਬੜੀ। ਲੰਘੇ ਜਾਂਦਾ ਜਿਹੜਾ ਆਮ ਅਣਜਾਣ ਬੰਦਾ ਨੂੰ ਕਹਿੰਦਾ ਆ ਜਾ ਪੀ ਲਾ। ਕਈ ਫਿਰ ਰੋਹ ਵਾਲੀ ਖੀਰ ਜਿਹੜੀ ਹੈ ਉਹਦਾ ਉਹ ਲੰਗਰ ਲਾ ਦੇਣਾ ਉਹਨੇ, ਗੰਨਾ ਵਾਧੂ ਹੈ। ਤੇ ਜਦੋਂ ਗੁੜ ਦਾ ਉਹ ਉਹਨੂੰ ਉੱਥੇ ਗੁੜ ਤਿਆਰ ਹੋ ਰਿਹਾ, ਤੱਤਾ ਤੱਤਾ ਗੁੜ ਵੀ ਉਹਨੇ ਦੇ ਦੇਣਾ ਵੀ ਖਾ ਲਓ ਕੋਈ ਨੀ ਜਿੰਨਾ ਖਾਧਾ ਜਾਂਦਾ। ਅੱਛਾ ਉਹ ਜੱਟ ਸੀ ਜਦੋਂ ਉਹਦੇ ਖੇਤ ਵਿੱਚ ਗੰਨਾ ਖਲੋਤਾ ਹੋਇਆ ਸੀ ਨਾ, ਤੇ ਜੇ ਉਦੋਂ ਕੋਈ ਪੁੱਟਣ ਆ ਗਿਆ ਤੇ ਉਹਨੇ ਉਹਦੀਆਂ ਲੱਤਾਂ ਛਾਂਗ ਦਿੱਤੀਆਂ। ਕਮਾਲ ਹੈ ਵੀ ਜਿਹੜਾ ਆਪ ਆਵਾਜ਼ਾਂ ਮਾਰ ਮਾਰ ਕੇ ਰੋਹ ਪਿਹਾਰਿਆ, ਜਿਹੜਾ ਕਹਿੰਦਾ ਤੱਤਾ ਤੱਤਾ ਗੁੜ ਛਕ ਲਓ, ਉੱਥੇ ਗੰਨਾ ਉਹਦਾ ਕੋਈ ਤੋੜ ਲਵੇ ਤੇ ਉਹਨੂੰ ਦੁੱਖ ਲੱਗਦਾ ਤੇ ਉਹਨੂੰ ਉਹ ਕਈ ਵਾਰ ਗਾਲਾਂ ਵੀ ਕੱਢਦਾ, ਮੰਦਾ ਚੰਗਾ ਵੀ ਬੋਲਦਾ। ਟਰਾਲੀ ਲੱਦੀ ਗੰਨੇ ਦੀ ਜਾ ਰਹੀ ਹੈ, ਕਿਸੇ ਨੇ ਪਿੱਛੋਂ ਖਿੱਚਿਆ, ਉਹਨੇ ਚਲਾਵਾਂ ਉੱਤੋਂ ਛਿੱਤਰ ਵੀ ਲਾਹ ਕੇ ਮਾਰਿਆ, ਛੱਡੋ ਜਵਾਕ ਕਈ ਵਾਰ ਪਿੱਛੋਂ ਖਿੱਚਦੇ ਨੇ। ਹੁਣ ਤਾਂ ਉੱਥੋਂ ਇੱਕ ਮੁਹਾਵਰਾ ਬਣਿਆ ਵੀ ਜੱਟ ਜਿਹੜਾ ਹੈ ਉਹ ਗੁੜ ਦੀ ਭੇਲੀ ਦੇ ਦਿੰਦਾ ਪਰ ਗੰਨਾ ਨਹੀਂ ਪੁੱਟਣ ਦਿੰਦਾ। ਹੁਣ ਇੱਕ ਕਮਿਊਨਿਟੀ ਬਾਰੇ ਗੱਲ ਹੋ ਗਈ, ਹੁਣ ਇਹ ਇੱਕ ਸਨੈਰੀਓ ਸੈੱਟ ਹੋ ਗਿਆ, ਕਿਸੇ ਦੇ ਬਾਰੇ ਇੱਕ ਗੱਲ ਸੈੱਟ ਹੋ ਗਈ। ਪਰ ਕੀ ਹਰ ਜੱਟ ਇੱਦਾਂ ਦਾ ਹੁੰਦਾ? ਕਈ ਤੇ ਗੁੜ ਵੀ ਨਹੀਂ ਦਿੰਦੇ, ਕਈ ਗੁੜ ਵੀ ਨਹੀਂ ਦਿੰਦੇ, ਕਈ ਰੋਹ ਵੀ ਨਹੀਂ ਦੇਣਗੇ। ਤੇ ਕਈ ਐਸੇ ਵੀ ਹੋ ਸਕਦੇ ਨੇ ਉਹ ਕਹਿਣਗੇ ਕੋਈ ਗੱਲ ਨਹੀਂ ਜਵਾਕ ਨੇ ਪੁੱਟਣ ਦੋ ਗੰਨੇ। ਪਰ ਕਿਸੇ ਕਮਿਊਨਿਟੀ ਦੀ ਇੱਕ ਗੱਲ ਜਿਹੜੀ ਹੈ ਉਹ ਦੁਨੀਆਂ ਦੇ ਸਾਹਮਣੇ ਆ ਗਈ, ਕਿਸੇ ਬਜ਼ੁਰਗ ਨੇ, ਕਿਸੇ ਵੱਡੇ ਨੇ, ਕਿਸੇ ਨਾਲ ਵਾਪਰੀ ਹੋਣੀ ਗੱਲ, ਉਹਨੇ ਇੱਕ ਖਸਲਤ ਜੀ ਕੱਢ ਕੇ ਜੱਟਾਂ ਦੀ ਸਾਹਮਣੇ ਰੱਖ ਦਿੱਤੀ। ਪਰ ਹਰ ਇੱਕ ਦੀ ਗੱਲ ਢੁਕਵੀਂ ਨਹੀਂ ਹੈ। ਇੱਦਾਂ ਹੀ ਕੋਈ ਹੋਰ ਕਮਿਊਨਿਟੀ ਹੈ, ਕੋਈ ਜੁਲਾਹਾ ਹੈ, ਥੋੜ੍ਹਾ ਜਿਹਾ ਬੱਚੇ ਨੂੰ ਚੁੱਪ ਕਰਾਓ ਜੀ, ਥੋੜ੍ਹਾ ਜਿਹਾ ਕੋਈ ਜੁਲਾਹਾ ਹੈ। ਹੁਣ ਜੁਲਾਹਾ ਕਬੀਰ ਵੀ ਹੋਇਆ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਆਪਾਂ ਕਬੀਰ ਸਾਹਿਬ ਦੇ ਬਚਨਾਂ ਨੂੰ ਵਿਚਾਰ ਰਹੇ ਹਾਂ ਤੇ ਇਹ ਉਹ ਜੁਲਾਹਾ ਹੈ ਜਿਹੜਾ ਰੱਬ ਨਾਲ ਇੱਕਮਿਕ ਹੋ ਗਿਆ। ਪਰ ਜੁਲਾਹਿਆਂ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਪ੍ਰਚਲਿਤ ਨੇ। ਇੱਦਾਂ ਕੋਈ ਝਿਓਰ ਹੋ ਸਕਦਾ ਹੈ, ਕੋਈ ਛੀਂਬਾ ਹੋ ਸਕਦਾ ਹੈ। ਸਾਰੀ ਹਰ ਇੱਕ ਕਮਿਊਨਿਟੀ ਦੇ ਕੁਝ ਲੱਛਣ ਜਿਹੜੇ ਨੇ ਉਹ ਇੱਦਾਂ ਸਾਹਮਣੇ ਕਰਕੇ ਦੁਨੀਆਂ ਦੇ ਰੱਖੇ ਜਾਂਦੇ ਨੇ ਵੀ ਇਹਦਾ ਸੁਭਾਅ ਆਹ ਹੈ, ਇਹਦੀ ਆਦਤ ਆਹ ਹੈ, ਇਹਦੇ ਸੰਸਕਾਰ ਆਹ ਨੇ, ਇਹਦੇ ਸੰਸਕਾਰ ਇਹ ਨੇ। ਹੁਣ ਕਈ ਵਾਰ ਬੰਦਾ ਬਹੁਤ ਉੱਚੇ ਰੁਤਬੇ ਉੱਤੇ ਬਹਿ ਜਾਂਦਾ ਪਰ ਉਹਦਾ ਉੱਚਾ ਰੁਤਬਾ ਤਾਂ ਹੀ ਹੁੰਦਾ ਜੇ ਉਹ ਆਪਣੀ ਉਹ ਖਸਲਤ ਨੂੰ ਗਵਾ ਦੇਵੇ। ਇੱਕ ਬੰਦਾ ਆਪਣੇ ਆਪ ਨੂੰ ਕਹਿੰਦਾ ਹੋਵੇ ਵੀ ਮੈਂ ਰੱਬ ਦਾ ਦਰਵੇਸ਼ ਹਾਂ, ਉਹਦੇ ਉੱਤੇ ਫਿਰ ਉਹ ਗੱਲ ਨਹੀਂ ਢੁੱਕ ਸਕਦੀ ਜਿਹੜੀ ਆਪਾਂ ਜੱਟ ਬਾਰੇ ਉਦਾਹਰਨ ਵਰਤੀ ਹੈ। ਉਹ ਤੇ ਆਪਣਾ ਆਪਾ ਵੀ ਦਾਅ ਤੇ ਲਾ ਦਿੰਦਾ। ਹੁਣ ਬਾਣੀਆਂ ਹੈ, ਕਰਾੜ ਹੈ, ਉਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸਮਾਜ ਦੇ ਵਿੱਚ ਪ੍ਰਚਲਿਤ ਨੇ ਵੀ ਉਹ ਮੂਲ ਨਾਲੋਂ ਵਿਆਜ ਵੱਧ ਕਰ ਦਿੰਦਾ, ਲੋਕਾਂ ਦੀ ਲੁੱਟ ਕਰਦਾ। ਪਰ ਤੁਹਾਨੂੰ ਬਹੁਤ ਸਾਰੀਆਂ ਉਦਾਹਰਨਾਂ ਐਸੀਆਂ ਵੀ ਮਿਲਣਗੀਆਂ ਜਿੱਥੇ ਜਿਹੜਾ ਕਿਸਾਨ ਭਾਈਚਾਰਾ ਉਹ ਆਖੇਗਾ ਇਹਨਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਵੀ ਨਹੀਂ ਹੈਗਾ, ਵੀ ਵੇਲੇ ਇੱਕ ਵੇਲੇ ਸਾਡੀ ਬਾਂਹ ਵੀ ਫੜਦੇ ਨੇ ਵੀ ਜਦੋਂ ਮਰਜ਼ੀ ਲਾਲਾ ਜੀ ਨੂੰ ਕਹਿ ਦਿਓ ਵੀ ਪੈਸੇ ਚਾਹੀਦੇ ਨੇ ਤੇ ਇਹਨਾਂ ਨੇ ਕਦੀ ਨਾ ਨਹੀਂ ਕਰਨੀ ਤੇ ਵਿਆਜ ਸਾਨੂੰ ਇਹ ਘੱਟ ਲਾਉਂਦੇ ਨੇ। ਹੁਣ ਉਹ ਇੱਕ ਕਮਿਊਨਿਟੀ ਬਾਰੇ ਗੱਲ ਤੇ ਇੱਦਾਂ ਹੁਣ ਬਾਬੇ ਨੇ ਬਾਣੀ 'ਚ ਇੱਕ ਵਾਕ ਰੱਖਿਆ ਨਾਲ ਕਿਰਾੜਾਂ ਦੋਸਤੀ। ਹੁਣ ਕਿਰਾੜਾਂ ਦੀ ਦੋਸਤੀ ਦੀ ਗੱਲ ਕੀਤੀ ਹੈ, ਹੁਣ ਇਹ ਨੇਚਰ ਹੈ। ਗੁਜਰਾਤੀ ਦੀ ਦੋਸਤੀ ਵੱਖਰੀ ਹੁੰਦੀ ਹੈ, ਗੁਜਰਾਤੀ ਕੀ ਸੋਚਦਾ ਹੈ ਭਲਾ, ਉਹ ਬਿਜ਼ਨਸਮੈਨ ਹੈ, ਉਹ ਹਰ ਚੀਜ਼ ਵਿੱਚ ਉਹਨੇ ਬਿਜ਼ਨਸ ਲੱਭਣਾ ਵੀ ਮੇਰਾ ਬਿਜ਼ਨਸ ਕੀ ਹੈ, ਕਿੱਥੋਂ ਮੈਨੂੰ ਕੋਈ ਲਾਭ ਫਾਇਦਾ ਮੁਨਾਫਾ ਹੋਵੇਗਾ। ਪਰ ਜਦੋਂ ਬੰਦਾ ਗੁਰੂ ਕਾ ਸਿੱਖ ਬਣ ਗਿਆ ਫਿਰ ਉਹ ਜਿਹੜੀ ਸਾਈਕੀ ਹੈ ਨਾ ਉਹਨੂੰ ਆਪਣੀ ਜ਼ਿੰਦਗੀ ਵਿੱਚੋਂ ਪਾਸੇ ਕਰਨਾ ਪੈਣਾ, ਜਿਹੜੀ ਉਹ ਜਿਹੜਾ ਥੋਟ ਹੈ ਨਾ ਉਹਨੂੰ ਪਾਸੇ ਕਰਨਾ ਪੈਣਾ। ਤੇ ਜਿਹੜਾ ਸਿੱਖ ਬਣ ਗਿਆ ਫਿਰ ਉਹਦੇ ਉੱਤੇ ਇਹ ਗੱਲ ਢੁਕਵੀਂ ਨਹੀਂ ਹੋਣੀ ਕੋਈ ਵੀ ਜਾਤ ਪਾਤ ਵਾਲੀ, ਜਿਹੜੀ ਉਹ ਖਸਲਤ ਚੁੱਕੀ ਆਉਂਦਾ ਹੈ ਜਦੋਂ ਅਸੀਂ ਪੰਜਾਂ ਪਿਆਰਿਆਂ ਦੇ ਵਿੱਚ ਉਹਨਾਂ ਦੇ ਪਾਸੋਂ ਖੰਡੇ ਬਾਟੇ ਕੀ ਪੌਲ ਪ੍ਰਾਪਤ ਕਰ ਲਈ। ਇਹਦਾ ਅਰਥ ਹੀ ਇਹ ਸੀ ਵੀ ਜੇ ਕਿਤੇ ਖਾਨਦਾਨੀ ਪੀੜ੍ਹੀ ਦਰ ਪੀੜ੍ਹੀ ਕਮਿਊਨਿਟੀ ਦੇ ਵਿੱਚ ਵੀ ਕੋਈ ਕਮਜ਼ੋਰੀਆਂ ਹੈਗੀਆਂ ਸੀ, ਹੁਣ ਉਹ ਚੀਜ਼ਾਂ ਮੇਰੇ ਉੱਤੇ ਅਸਰ ਨਹੀਂ ਕਰਦੀਆਂ। ਹੁਣ ਕਬੀਰ ਜਿਹੜਾ ਹੈ ਉਹ ਜੁਲਾਹਾ ਨਹੀਂ ਰਿਹਾ, ਕਬੀਰ ਰੱਬ ਦਾ ਭਗਤ ਬਣ ਗਿਆ। ਹਾਂ, ਜਾਤ ਜੁਲਾਹਾ, ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੇ ਕਬੀਰ। ਹੁਣ ਇੱਦਾਂ ਹੀ ਭਗਤ ਨਾਮਦੇਵ ਸਾਹਿਬ ਦੀ ਗੱਲ ਆਈ, ਭਗਤ ਧੰਨੇ ਦੀ ਗੱਲ ਆਈ, ਉਹ ਤਾਂ ਭਗਤ ਹੋਏ। ਹੁਣ ਧੰਨੇ ਬਾਰੇ, ਧੰਨਾ ਜੱਟ ਬਰਾਦਰੀ ਦੇ ਵਿੱਚੋਂ ਸੀ, ਉਹਦੇ ਬਾਰੇ ਹੁਣ ਕੋਈ ਬੰਦਾ ਇਹ ਆਖੇ ਵੀ ਧੰਨਾ ਗੁੜ ਦੀ ਰੋੜੀ ਤੇ ਦੇ ਦੇਵੇਗਾ ਪਰ ਧੰਨਾ ਕਿਸੇ ਨੂੰ ਆਪਣੇ ਖੇਤ ਵਿੱਚੋਂ ਗੰਨਾ ਪੁੱਟਣ ਨਹੀਂ ਦੇਵੇਗਾ, ਸ਼ਾਇਦ ਇਹ ਗੱਲ ਉਹਦੇ ਉੱਤੇ ਢੁਕਵੀਂ ਨਹੀਂ ਹੈਗੀ। ਸਮਝ ਗਏ ਨਾ ਬੇਨਤੀ ਨੂੰ? ਹੁਣ ਜੇ ਜੁਲਾਏ ਬਾਰੇ ਕੋਈ ਗੱਲ ਮਸ਼ਹੂਰ ਹੈ ਤੇ ਇਹ ਗੱਲ ਬੰਦਾ ਕਬੀਰ ਬਾਰੇ ਨਹੀਂ ਕਹਿ ਸਕਦਾ। ਜੇ ਛਿੰਬਿਆਂ ਬਾਰੇ ਕੋਈ ਗੱਲ ਮਸ਼ਹੂਰ ਹੈ ਤੇ ਉਹ ਗੱਲ ਭਗਤ ਨਾਮਦੇਵ ਸਾਹਿਬ ਦੇ ਉੱਤੇ ਢੁਕਦੀ ਨਹੀਂ ਹੈ, ਕਿਉਂਕਿ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਗਵਾ ਕੇ ਆਪਣਾ ਆਪਾ ਮਿਟਾ ਕੇ ਰੱਬ ਦੇ ਨਾਲ ਇੱਕ ਮਿਕਤਾ ਹਾਸਲ ਕਰ ਲਈ। ਹੁਣ ਦੁਨੀਆਂ ਵਿੱਚ ਚਮਿਆਰ ਬਹੁਤ ਨੇ, ਅੱਜ ਵੀ ਹੈਗੇ ਨੇ, ਚੰਮ ਦਾ ਕਰਨ ਕੰਮ ਕਰਨ ਵਾਲੇ ਅੱਜ ਵੀ ਹੈਗੇ ਨੇ, ਪਰ ਕੀ ਹਰ ਚਮਿਆਰ ਰਵਿਦਾਸ ਹੋ ਗਿਆ? ਨਹੀਂ, ਰਵਿਦਾਸ ਹੋਇਆ ਹੀ ਤਾਂ ਜਾਂਦਾ ਇਹ ਜਦੋਂ ਚਮਿਆਰ ਪੁਣੇ ਨੂੰ ਅੰਦਰੋਂ ਕੱਢਿਆ ਜਾਂਦਾ। ਤੇ ਚਮਿਆਰ ਪੁਣੇ ਦੀ ਕੀ ਨਿਸ਼ਾਨੀ ਹੁੰਦੀ ਹੈ? ਬਾਬੇ ਨੇ ਆਖਿਆ ਜਿਹੜਾ ਸਿਰਫ ਆਪਣੇ ਚੰਮ ਦੀ ਫਿਕਰ ਕਰਦਾ ਉਹਨੂੰ ਕੀ ਕਹਿੰਦੇ ਨੇ? ਚਮਿਆਰ ਕਹਿੰਦੇ ਨੇ। ਤੇ ਕੋਈ ਵੀ ਹੋ ਸਕਦਾ ਉਹ, ਤਾਂ ਹੋਇਆ ਜਾ ਸਕਦਾ। ਹੁਣ ਕੋਈ ਬੰਦਾ ਆਪਣੇ ਆਪ ਨੂੰ ਘੁਮਾਉਂਦਾ ਤੇ ਬਹੁਤ ਬਹੁਤ ਉੱਚਾ ਹੋਵੇ ਪਰ ਉਹਦੀ ਖਸਲਤ, ਉਹਦਾ ਸੁਭਾਅ ਜਿਹੜਾ ਹੈ ਉਹ ਪੁਰਾਣਾ ਹੀ ਚੁੱਕੀ ਫਿਰਦਾ ਹੋਵੇ, ਉਹ ਰੱਬ ਦਾ ਭਗਤ ਨਹੀਂ ਹੋ ਸਕਦਾ। ਉਹਨੇ ਸਾਰੀਆਂ ਚੀਜ਼ਾਂ ਨੂੰ ਗਵਾ ਦਿੱਤੀਆਂ। ਗੁਰੂ ਨਾਨਕ ਨੇ ਪਰਵਾਹ ਨਹੀਂ ਕੀਤੀ ਵੀ ਇਹ ਜਿਹੜਾ ਪੰਡਿਤ ਸੀ ਇਹ ਮੇਰੇ ਟੱਬਰ ਦਾ ਪੀੜ੍ਹੀ ਦਰ ਪੀੜ੍ਹੀ, ਜਿਵੇਂ ਫੈਮਿਲੀ ਡਾਕਟਰ ਹੁੰਦੇ ਨੇ, ਮੇਰਾ ਕੀ ਹੈ ਫੈਮਿਲੀ ਪੰਡਿਤ ਹੈ। ਉਹਨੇ ਸਵਾਲ ਕਰ ਦਿੱਤਾ ਵੀ ਪੰਡਿਤ ਜੀ ਠੀਕ ਆ, ਮੇਰਾ ਦਾਦਾ ਤੁਹਾਡੀ ਮੰਨਦਾ ਹੋਵੇਗਾ, ਮੇਰਾ ਪਿਤਾ ਤੁਹਾਡੀ ਮੰਨਦਾ ਹੋਵੇਗਾ, ਪਰ ਮੈਂ ਤੁਹਾਡੀ ਗੱਲ ਨੂੰ ਮੰਨਣਾ ਨਹੀਂ ਹੈ। ਹਰ ਕਮਿਊਨਿਟੀ, ਹੁਣ ਕੋਈ ਨਾਈ ਹੋਵੇ, ਕੋਈ ਚਿਹੋਰ ਹੋਵੇ, ਕੋਈ ਕਿਸੇ ਵੀ ਕੁੱਲ ਦਾ ਹੋਵੇ, ਬੈਠਾ ਹੋਵੇ ਬਹੁਤ ਉੱਤੇ ਰੁਤਬੇ ਉੱਤੇ, ਜਿਵੇਂ ਇੱਦਾਂ ਕਹਿ ਲਓ ਕਿਸੇ ਵਿਦਵਾਨ ਨੇ ਕਿਹਾ ਨਾ ਵੀ ਇੱਲ ਜਿਹੜੀ ਹੈ ਉਹ ਕੁਤਬ ਮਨਾਰ ਤੇ ਵੀ ਬਹਿ ਜਾਵੇ ਤੇ ਉਹ ਉੱਚੀ ਨਹੀਂ ਹੋ ਜਾਂਦੀ, ਕਿਉਂਕਿ ਉਹਦੀ ਸੁਰਤ ਕਿੱਥੇ ਰਹਿੰਦੀ ਹੈ ਸਦਾ? ਇੱਲ ਉੱਚੇ ਥਾਂ ਤੇ ਬਹਿ ਜਾਵੇ ਉਹਦੀ ਸੁਰਤ ਕਿੱਥੇ ਰਹੇਗੀ? ਮੁਰਦਿਆਂ ਦੇ ਵਿੱਚ ਰਹੇਗੀ। ਸਮਝ ਗਏ ਬੇਨਤੀ ਨੂੰ? ਉੱਚੀ ਥਾਂ ਉੱਤੇ ਬੈਠਿਆਂ ਉੱਚਾ ਨਹੀਂ ਹੋਈਦਾ, ਬਲਕਿ ਆਪਣੀ ਸੁਰਤ ਦੇ ਵਿੱਚੋਂ ਪੁਰਾਤਨਤਾ ਦਾ ਉਹ ਕੋੜ ਕੱਢ ਕੇ ਜਿਹੜਾ ਪੀੜ੍ਹੀ ਦਰ ਪੀੜ੍ਹੀ ਮੈਂ ਚੁੱਕੀ ਫਿਰਦਾ, ਫਿਰ ਬੰਦਾ ਉੱਚਾ ਹੁੰਦਾ ਹੈ। ਹੁਣ ਕਿੰਨੇ ਐਸੇ ਵੀਰ ਭਰਾ ਹੋਣਗੇ ਜਿਹੜੇ ਕੰਮ ਕਰਦੇ ਨੇ ਉੱਚੀਆਂ ਨੀਵੀਆਂ ਥਾਵਾਂ ਉੱਤੇ, ਉਹ ਕੰਮ ਕਰ, ਜਿਹੜਾ ਨੀਵੀਂ ਥਾਂ ਤੇ ਕੰਮ ਕਰਦਾ ਉਹ ਨੀਵਾਂ ਨਹੀਂ ਹੋ ਜਾਂਦਾ, ਜਿਹੜਾ ਉੱਚੀ ਥਾਂ ਤੇ ਕੰਮ ਕਰਦਾ ਉਹ ਉੱਚਾ ਨਹੀਂ ਹੋ ਜਾਂਦਾ। ਇਸੇ ਤਰੀਕੇ ਨਾਲ ਕੋਈ ਦੁਨੀਆਂ ਦੇ ਉੱਚੇ ਰੁਤਬੇ ਉੱਤੇ ਬਹਿਣ ਨਾਲ ਉੱਚਾ ਨਹੀਂ ਹੁੰਦਾ, ਜਿੰਨਾ ਚਿਰ ਆਪਣੀ ਸੁਰਤ ਵਿੱਚੋਂ ਉਹ ਜਿਹੜਾ ਜੰਗਾਲ ਹੈ ਨਾ ਪੀੜ੍ਹੀ ਦਰ ਪੀੜ੍ਹੀ ਵਾਲਾ ਉਹ ਕੱਢਦਾ ਉਹ ਨਹੀਂ ਹੈ। ਇਹ ਕਰਜ਼ੋਰ ਕਰਾਂ, ਅਸੀਂ ਕਈ ਵਾਰਾਂ, ਚਲੋ ਹਰ ਕਮਿਊਨਿਟੀ ਦਾ ਮਤਲਬ, ਵੈਸੇ ਤਾਂ ਆਪਾਂ ਸਾਰੇ ਸਿੱਖ ਹਾਂ, ਆਪਾਂ ਇੱਦਾਂ ਇਹਨੂੰ ਸਮਝੀਏ ਗੱਲ ਨੂੰ, ਪਰ ਚਲੋ ਕੋਈ ਗੱਲ ਕਿਸੇ ਲਈ ਪ੍ਰਾਊਡ ਹੋ ਸਕਦੀ ਹੈ, ਮਾਣ ਦਾ ਵਿਸ਼ਾ ਹੋ ਜਾਂਦੀ ਹੈ, ਪਰ ਤੁਸੀਂ ਕਈ ਵਾਰ ਵੇਖੋ ਵੀ ਕਈ ਚੀਜ਼ਾਂ ਦਾ ਬੰਦਾ ਐਵੇਂ ਪ੍ਰਾਊਡ ਕਰਦਾ ਜਿਹੜੀਆਂ ਪ੍ਰਾਊਡ ਵਾਲੀਆਂ ਹੁੰਦੀਆਂ ਵੀ ਨਹੀਂ ਹੈ, ਸਿਰਫ ਇਸ ਕਰਕੇ ਵੀ ਸਾਡੇ ਦਾਦੇ ਪੜਦਾਦੇ। ਹੁਣ ਮੈਂ ਗੱਲ ਕੀਤੀ ਸੀ ਵੀ ਤੁਸੀਂ ਮੋਗੇ ਲਾ ਕੇ ਚਲੇ ਜਾਓ, ਸਾਡੇ ਮੇਰਾ ਸਾਡਾ ਆਪਣਾ ਟੱਬਰ ਜਿਹੜਾ ਹੈ ਉਹ, ਸਾਡੀ ਜਿਹੜੀ ਭੂਆ ਹੈ ਉਹ ਸੰਧੂਆਂ ਦੇ ਪਰਿਵਾਰ ਵਿੱਚ ਵਿਆਹੀ ਹੈ, ਹਰੀਕੇ ਲਾਗੇ ਪਿੰਡ ਪੈਂਦਾ ਹੈ ਮਰਾਣਾ, ਇਹ ਮਾਝੇ ਦੀ ਮੈਂ ਗੱਲ ਕਰਨਾ, ਇੱਕ ਹਰੀਕੇ ਉੱਧਰ ਵੀ ਹੈਗਾ ਮਾਲਵੇ 'ਚ ਵੀ, ਜਿਹੜਾ ਗੁਰੂ ਅੰਗਦ ਸਾਹਿਬ ਦਾ ਜਿਹਦੇ ਨਾਲ ਸੰਬੰਧ ਹੈ। ਉੱਥੇ ਕਾਲੇ ਮਾਰ ਦੀ ਇੱਕ ਸਮਾਧ ਹੈ, ਲੋਕ ਉੱਥੇ ਦੁੱਧ ਲੈ ਕੇ ਆਉਂਦੇ ਨੇ। ਚਲੋ ਇਹ ਗੱਲ ਹਜ਼ਮ ਹੁੰਦੀ, ਵੈਸੇ ਸਿੱਖ ਸਮਾਧਾਂ ਦਾ ਪੁਜਾਰੀ ਨਹੀਂ ਹੈਗਾ, ਪਰ ਚਲੋ ਸੰਧੂ ਕਹਿੰਦੇ ਨੇ ਵੀ ਸਾਡਾ ਵੱਡਾ ਵਡੇਰਾ ਹੈ। ਹੁਣ ਦੁੱਧ ਵਾਲੀ ਗੱਲ ਤੇ ਚਲੋ ਪ੍ਰਵਾਨ ਹੋ ਗਈ, ਤੇ ਕੋਈ ਗੱਲ ਨਹੀਂ ਹੈ ਵੀ ਬਜ਼ੁਰਗ ਦੀ ਯਾਦ ਨੂੰ, ਵੱਡਿਆਂ ਨੂੰ ਯਾਦ ਕਰਦੇ ਕਿਸੇ ਨੇ ਦੁੱਧ ਦਾ ਲੰਗਰ ਲਾ ਦਿੱਤਾ। ਪਰ ਤੁਸੀਂ ਮੋਗੇ ਵਾਲੇ ਬੰਨੇ ਚਲੇ ਜਾਓ, ਉੱਥੇ ਸ਼ਰਾਬਾਂ ਚੜ੍ਹਦੀਆਂ ਨੇ, ਸ਼ਰਾਬਾਂ, ਸਮਝ ਕੇ ਬੇਨਤੀ ਨੂੰ। ਕੌਣ ਚੜਾਉਣ ਵਾਲੇ ਨੇ? ਵੀ ਅਸੀਂ ਕਹਿ ਰਹੇ ਹਾਂ ਵੀ ਸਾਡਾ ਬਜ਼ੁਰਗ ਸੀ, ਸ਼ਾਇਦ ਉਹ ਸ਼ਰਾਬ ਪੀਂਦਾ ਸੀ, ਨਸ਼ਾ ਕਰਦਾ ਸੀ। ਜਿਹੜੇ ਨਸ਼ੇ ਨੇ ਘਰਾਂ ਦੇ ਘਰ ਗਾਲ ਦਿੱਤੇ, ਬੰਦਾ ਪੁਰਾਤਨਤਾ ਦੇ ਨਾਂ ਤੇ, ਬਜ਼ੁਰਗਾਂ ਦੇ ਨਾਂ ਤੇ ਸ਼ਰਾਬਾਂ ਦੇ ਲੰਗਰ ਲਾਉਂਦਾ। ਹੁਣ ਸ਼੍ਰੀ ਅਖੰਡ ਪਾਠ ਸਾਹਿਬ ਵੀ ਕਰਾਇਆ ਜਾਂਦਾ ਉੱਥੇ, ਚੰਗੇ ਭਲੇ ਬੰਦੇ ਜਿਨ੍ਹਾਂ ਨੇ ਉੱਤੋਂ ਦੀ ਕਿਰਪਾਨਾਂ ਪਾਈਆਂ ਨੇ ਉਹ ਸੇਵਾ ਵੀ ਕਰਦੇ ਨੇ, ਤੇ ਸ਼ਰਾਬ ਦਾ ਲੰਗਰ ਵੀ ਉੱਥੇ ਚੱਲਦਾ ਹੈ। ਹੁਣ ਕੀ ਜੇ ਸਾਡੇ ਵੱਡਿਆਂ ਵਡੇਰਿਆਂ ਵਿੱਚ ਕੋਈ ਗਲਤੀਆਂ ਸਨ ਤੇ ਕੀ ਉਹ ਜਸਟੀਫਾਈ ਹਨ? ਬਸ ਆਹ ਗੱਲ ਸੋਚਣ ਦੀ ਲੋੜ ਹੈ। ਇਸੇ ਤਰੀਕੇ ਨਾਲ ਅਸੀਂ ਆਪਣੀ ਖਸਲਤ, ਬਾਬੇ ਨੇ ਆਖਿਆ ਮੁੰਡੇ ਦੀ ਖਸਲਤ ਨਾ ਗਈਆ, ਆਖਿਆ ਖਸਲਤ ਉਹਦਾ ਸੁਭਾਅ ਨਹੀਂ ਜਾ ਰਿਹਾ, ਆਪਣੇ ਆਪ ਨੂੰ ਗਵਾ ਨਹੀਂ ਰਿਹਾ, ਗਲਤ ਚੀਜ਼ਾਂ ਨੂੰ ਵੀ ਪਰੰਪਰਾਵਾਂ ਦੇ ਨਾਂ ਤੇ ਢੋਈ ਤੇ ਚੁੱਕੀ ਤੁਰਿਆ ਆਉਂਦਾ ਹੈ। ਇਹ ਕਹਿ ਕੇ ਵੀ ਸਾਡੇ ਵੱਡੇ ਵਡੇਰੇ ਇਹ ਕੰਮ ਕਰਦੇ ਰਹੇ ਨੇ, ਹਰ ਵੱਡਾ ਵਡੇਰਾ ਸਿਆਣਾ ਨਹੀਂ ਹੁੰਦਾ। ਜੇ ਹਰ ਵੱਡਾ ਵਡੇਰਾ ਸਿਆਣਾ ਹੁੰਦਾ ਤੇ ਗੁਰੂ ਨਾਨਕ ਸਾਹਿਬ ਦੇ ਕਾਲ ਦੀ ਗੱਲ ਕਰਦਿਆਂ ਭਾਈ ਗੁਰਦਾਸ ਸਾਹਿਬ ਇਹ ਨਾ ਲਿਖਦੇ ਵੀ ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਉਹ ਇਹ ਨਾ ਲਿਖਦੇ ਸਤਿਗੁਰੂ ਬਾਣੀ ਚ ਨਾ ਪਰਜਾ ਅੰਧੀ ਗਿਆਨ ਬਿਨ ਕੂੜਕ ਸੱਤ ਮੁਖੋਂ ਅਲਾਈ, ਪਰਜਾ ਗਿਆਨ ਤੋਂ ਸੱਖਣੀ ਹੈ। ਜੇ ਹਰ ਵੱਡਾ ਵਡੇਰਾ ਸਿਆਣਾ ਹੁੰਦਾ ਤੇ ਗੁਰੂ ਨਾਨਕ ਨੂੰ ਭ੍ਰਮਣ ਕਰਨ ਦਾ ਲੋੜ ਨਾ ਪੈਂਦੀ, ਜ਼ਰੂਰਤ ਨਾ ਪੈਂਦੀ। ਗੁਰੂ ਨਾਨਕ ਨੇ ਆਪਣੇ ਵਿਜ਼ਡਮ ਦੁਆਰਾ, ਆਪਣੀ ਮਤ ਦੁਆਰਾ ਪੀੜ੍ਹੀ ਦਰ ਪੀੜ੍ਹੀ ਜਿਹੜੀਆਂ ਜੇਲ੍ਹਾਂ ਵਿੱਚ ਬੰਦਾ ਫਸਿਆ ਹੋਇਆ ਸੀ ਨਾ, ਜਿਹੜੀ ਕੈਦ ਵਿੱਚ ਬੰਦਾ ਫਸਿਆ ਹੋਇਆ ਸੀ, ਉੱਥੋਂ ਸਾਨੂੰ ਕੱਢਿਆ ਉਹਨੇ, ਕਹਿੰਦਾ ਆਜ਼ਾਦ ਹੋ। ਹੁਣ ਆਪਾਂ ਆਈਏ ਕਬੀਰ ਸਾਹਿਬ ਦੇ ਸਲੋਕ ਵੱਲ। ਹੁਣ ਗੱਲ ਸਲੋਕ ਸਮਝਣਾ ਹੁਣ ਸੌਖਾ ਹੋਵੇਗਾ ਇੰਨੀ ਭੂਮਿਕਾ ਤੋਂ ਬਾਅਦ। ਜੇਲ੍ਹਾਂ ਸਾਨੂੰ ਲੱਗਦੀਆਂ ਹੈ ਵੀ ਪੱਥਰ ਦੀਆਂ ਹੁੰਦੀਆਂ ਨੇ, ਜੇਲ੍ਹਾਂ ਸਾਨੂੰ ਲੱਗਦੀਆਂ ਲੋਹੇ ਦੀਆਂ ਹੁੰਦੀਆਂ ਨੇ, ਬੜੀਆਂ ਮਜ਼ਬੂਤ ਜੇਲ੍ਹਾਂ ਅੱਜ ਦੇ ਸਮੇਂ ਦੇ ਵਿੱਚ ਬੜੀਆਂ, ਮਤਲਬ US ਦੇ ਵਿੱਚ ਖਾਸ ਕਰਕੇ ਜਿਹੜੀਆਂ ਵੈਸਟਰਨ ਕੰਟਰੀਜ਼ ਨੇ, ਇਹਨਾਂ ਦੇ ਵਿੱਚ ਜਿਹੜੀਆਂ ਜੇਲ੍ਹਾਂ ਨੇ ਬੜੀਆਂ, ਮਤਲਬ ਵੱਖਰੀਆਂ ਨੇ, ਬੜੀਆਂ ਭਿਆਨਕ ਨੇ, ਬੜਾ ਤਸੀਹਾ ਜੇਲ੍ਹਾਂ ਦੇ ਵਿੱਚ ਹੁੰਦਾ। ਜਿਹੜੇ ਜੇਲ੍ਹ 'ਚ ਕਈ ਵਾਰ ਨੌਜਵਾਨ ਕੁਝ ਗਲਤ ਕੰਮ ਕਰਕੇ ਜਾਂਦੇ ਨੇ, ਮੁੜ ਕੇ ਰੋਂਦੇ ਬਹੁਤ ਨੇ, ਪਛਤਾਉਂਦੇ ਬਹੁਤ ਨੇ। ਪਹਿਲਾਂ ਹੀ ਵੇਖੋ ਜੀ, ਮੇਰੇ ਨੌਜਵਾਨ ਭਰਾ ਇੱਥੇ ਬੈਠੇ ਨੇ ਜਾਂ ਘਰਾਂ ਵਿੱਚ ਬਹਿ ਕੇ ਤੁਸੀਂ ਸੁਣਦੇ ਹੋ, ਕੁਝ ਗੱਲਾਂ ਠੀਕ ਲੱਗਦੀਆਂ ਨੇ ਸਾਨੂੰ ਵੇਖਣ ਨੂੰ, ਵੀ ਅਸੀਂ ਹਥਿਆਰ ਹੱਥ 'ਚ ਫੜਿਆ ਹੈ, ਗੰਨ ਫੜੀ ਹੈ, ਰਿਵੋਲਵਰ ਫੜਿਆ ਹੈ, ਅਸੀਂ ਫੋਟੋ ਪਾ ਰਹੇ ਹਾਂ, ਕੋਈ ਇੱਦਾਂ ਵਿਖਾਵਾ ਕਰ ਰਹੇ ਹਾਂ। ਪਰ ਜਦੋਂ ਭੁਗਤਣੀਆਂ ਪੈਂਦੀਆਂ, ਫਿਰ ਜਿਹੜੇ ਵੱਡੇ ਵੱਡੇ ਬਦਮਾਸ਼ ਹੁੰਦੇ ਨੇ, ਮੁੜ ਕੇ ਉਹ ਰੋਂਦੇ ਨੇ, ਕਲਪਦੇ ਨੇ, ਟੱਬਰ ਰੁੱਲ ਜਾਂਦੇ ਨੇ, ਤੀਵੀਆਂ ਰੁੱਲ ਜਾਂਦੀਆਂ ਨੇ, ਬੱਚੇ ਰੁੱਲ ਜਾਂਦੇ ਨੇ। ਇਹ ਕੋਈ ਸਟੈਪ ਚੁੱਕਣ ਤੋਂ ਪਹਿਲਾਂ ਇਹ ਗੱਲ ਸੋਚਣ ਦੀ ਲੋੜ ਹੈ ਵੀ ਜਦੋਂ ਤੁਸੀਂ ਕੋਈ ਕਾਂਡ ਕਰ ਦਿੱਤਾ, ਤੁਹਾਨੂੰ ਪੁਲਿਸ ਚੁੱਕ ਕੇ ਲੈ ਗਈ, ਜਿਹੜੀ ਤੁਹਾਡੀ ਔਰਤ ਹੈ, ਜੋ ਉਹਨੇ ਉਡਾਉਣਾ ਉਹ ਤੁਹਾਨੂੰ ਨਹੀਂ ਪਤਾ, ਤੁਹਾਡੇ ਬੱਚਿਆਂ ਨੇ ਜੋ ਉਡਾਉਣਾ ਨਾ, ਜਿਹੜਾ ਤਾਪ ਸਹਿਣਾ ਉਹਨਾਂ ਨੇ, ਉਹਦਾ ਅੰਦਾਜ਼ਾ ਤੁਹਾਨੂੰ ਨਹੀਂ ਹੈ। ਜੇ ਕੋਈ ਬਿਲਕੁਲ ਯੰਗ ਹੈ ਜਿਹਦਾ ਵਿਆਹ ਨਹੀਂ ਹੋਇਆ ਤੇ ਜੋ ਉਹਦੀ ਮਾਂ ਨੇ ਅੰਡਾਉਣਾ ਹੈ ਨਾ, ਉਹਦਾ ਤੁਹਾਨੂੰ ਅੰਦਾਜ਼ਾ ਨਹੀਂ ਹੈ। ਮੈਂ ਇਹ ਤੋਂ ਹੁਣ ਅੱਗੇ ਗੱਲ ਨਹੀਂ ਕੋਈ ਕਹਿਣੀ। ਤੇ ਫਿਰ ਜੇਲ੍ਹਾਂ ਦੇ ਵਿੱਚ ਜੋ ਤੁਹਾਡਾ ਸ਼ੋਸ਼ਣ ਹੋਣਾ ਹੈ, ਉਹਦਾ ਵੀ ਤੁਹਾਨੂੰ ਸ਼ਾਇਦ ਅੰਦਾਜ਼ਾ ਨਹੀਂ ਹੈ ਜੋ ਹੁੰਦਾ, ਕਿਉਂਕਿ ਹੁਣ ਤੇ ਚਲੋ ਆ ਬਹੁਤ ਕੁਝ ਸਾਡੇ ਸਾਹਮਣੇ ਆ ਗਿਆ, ਇੰਟਰਨੈਟ ਦੇ ਮਾਧਿਅਮ ਰਾਹੀਂ ਸਾਨੂੰ ਪਤਾ ਲੱਗਦਾ ਵੀ $2,000-4,000 ਦੇ ਬਦਲੇ, ਇੰਨੇ ਕੁ ਲਾਲਚ ਦੇ ਬਦਲੇ, ਲਾਲਚ ਮੈਂ ਕਹਿੰਦਾ ਤੁਹਾਡੇ ਸਾਹਮਣੇ ਭਾਵੇਂ $crore ਦੀ ਵੀ ਹੋਵੇ, ਨਹੀਂ ਇਹ ਕੋਈ ਗੱਲ ਥੋੜ੍ਹਾ, ਕਿਸੇ ਬੰਦੇ ਦੀ ਜਾਨ ਲੈਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈਗਾ। ਆਪਾਂ ਰੱਬ ਨਾ ਬਣੀਏ, ਕਿਸੇ ਬੰਦੇ ਨੂੰ ਮਾਰਨ ਦਾ ਤੁਹਾਡੇ ਕੋਲ ਕੋਈ ਅਥਾਰਟੀ ਨਹੀਂ ਹੈ। ਉਹਦਾ ਟੱਬਰ ਰੁੱਲ ਜਾਵੇਗਾ, ਉਹਦੇ ਬੱਚੇ ਰੁੱਲ ਜਾਣਗੇ, ਤੁਸੀਂ ਤਬਾਹ ਹੋਗੇ, ਦੋ ਦੋ ਘਰ ਉੱਜਣਗੇ। ਹੁਣ ਇਹ ਤੇ ਹੈ ਜੇਲ੍ਹ ਬਾਹਰ ਦੀ। ਇੱਥੇ ਕਬੀਰ ਸਾਹਿਬ ਨੇ ਜਿਹੜੀ ਜੇਲ੍ਹ ਆਖੀ ਹੈ ਨਾ ਜੀ, ਉਹ ਜੇਲ੍ਹ ਕਾਗਜ਼ਾਂ ਦੀ ਬਣੀ ਹੋਈ ਹੈ। ਵੇਖੋ ਕਾਗਜ਼ਾਂ ਦੀਆਂ ਜੇਲ੍ਹਾਂ ਵੀ ਬੜੀਆਂ ਖਤਰਨਾਕ ਹੁੰਦੀਆਂ। ਤੁਸੀਂ ਆਖੋਗੇ ਏਦਾਂ ਪਾੜ ਦਿਆਂਗੇ ਕਾਗਜ਼ ਦੀ ਜੇਲ੍ਹ ਕਿਹੜੀ ਹੈ, ਨਹੀਂ ਨਾ। ਕਾਗਜ਼ਾਂ ਦੀ ਜੇਲ੍ਹ ਕਿਵੇਂ ਹੁੰਦੀ ਹੈ ਕਿ ਕਿਸੇ ਨੇ ਦੋ ਅੱਖਰ ਕਾਗਜ਼ ਉੱਤੇ ਲਿਖ ਕੇ ਤੁਹਾਨੂੰ ਰਟਾ ਦਿੱਤੇ ਵੀ ਲਓ ਇਹੋ ਹੀ ਅੰਤਿਮ ਗੱਲ, ਜੇ ਤੁਸੀਂ ਸਾਰੀ ਜ਼ਿੰਦਗੀ ਉਹਨੂੰ ਫੋਲੋ ਕਰਦੇ ਰਹੇ, ਇਹ ਹੈ ਕਾਗਜ਼ ਦੀ ਜੇਲ੍ਹ। ਇਹ ਕੀ ਹੈ ਜੀ, ਇਹ ਮਰਿਆਦਾ ਹੈ ਜੀ, ਮਹਾਂਪੁਰਖਾਂ ਨੇ ਦਿੱਤੀ ਸੀ। ਕੀ ਬਣ ਗਈ ਹੁਣ? ਕਾਗਜ਼ ਦੀ ਜੇਲ੍ਹ ਬਣ ਗਈ। ਇੱਦਾਂ ਦੀਆਂ ਜੇਲ੍ਹਾਂ ਆ। ਪਿੱਛੇ ਜੇ ਨਾ ਇੱਕ ਮੂਵੀ ਆਈ ਸੀ, ਮੈਂ ਕੋਈ ਮੂਵੀ ਦਾ ਪ੍ਰਚਾਰਕ ਨਹੀਂ, ਪਰ ਉਹਦੇ ਵਿੱਚ ਗੱਲ ਬੜੀ ਤੱਤ ਦੀ ਹੋਈ ਸੀ। ਉਹਦਾ ਨਾਂ ਸੀ, ਮੈਨੂੰ ਨਾਂ ਵਿਸਰ ਗਿਆ ਕਿਉਂਕਿ ਬਹੁਤਾ ਧਿਆਨ ਨਹੀਂ ਹੁੰਦਾ। ਉਹਦੇ ਵਿੱਚ ਗੋਰਿਆਂ ਦੇ ਵੇਲੇ ਇੱਕ ਕਾਨੂੰਨ ਬੰਦ ਹੋਇਆ ਸੀ ਵੀ ਇੱਕ ਇਲਾਕੇ ਦੇ ਵਿੱਚ ਇੱਕ ਧਾਰਮਿਕ ਰਹਿਬਰ ਹੋਣ ਵਾਲਾ ਬੰਦਾ ਸੀ, ਜਦੋਂ ਕੋਈ ਨਵੀਂ ਵਿਆਹੀ ਕੰਨਿਆ ਦਾ ਵਿਆਹ ਹੁੰਦਾ ਸੀ ਤੇ ਸਭ ਤੋਂ ਪਹਿਲਾਂ ਉਹਦੇ ਕੋਲ ਲੈ ਕੇ ਆਉਂਦੇ ਸੀ। ਹੁਣ ਇਹ ਸਿਚੁਏਸ਼ਨ ਹੈ। ਤੇ ਲੈ ਕੇ ਕਿਉਂ ਆਉਂਦੇ ਸੀ? ਇਸ ਕਰਕੇ ਲੈ ਕੇ ਆਉਂਦੇ ਸੀ ਵੀ ਧਰਮ ਕਹਿੰਦਾ ਏ ਵੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਤੀਵੀਂ ਨੂੰ, ਆਪਣੀ ਔਰਤ ਨੂੰ ਉਹਦੇ ਕੋਲ ਲੈ ਕੇ ਜਾਣਾ। ਹੁਣ ਕੀ ਹੋ ਗਈ? ਉਹ ਕਾਗਜ਼ ਦੀ ਕੀ ਹੋ ਗਈ? ਜੇਲ੍ਹ ਹੋ ਗਈ ਨਾ। ਵੀ ਤੁਹਾਡੀ ਸੁਰਤ ਵਿੱਚ ਗੱਲ ਵਾੜ ਦਿੱਤੀ ਕਿਸੇ ਨੇ, ਗਲਤੀ ਵਾੜ ਦਿੱਤੀ। ਆ ਬਾਬੇ ਕਬੀਰ ਦਾ ਸ਼ਬਦ ਸੁਣੋ। ਉਹਨਾਂ ਆਖਿਆ ਕਬੀਰ ਕਾਗਜ਼ ਕੀ ਓਬਰੀ। ਓਬਰੀ ਦਾ ਹੁੰਦਾ ਜੀ ਕੋਠੜੀ, ਕੈਦ ਖਾਨਾ। ਆਖਿਆ ਇੱਥੇ ਕਾਗਜ਼ਾਂ ਦੇ ਕੈਦ ਖਾਨੇ ਨੇ, ਕਾਗਜ਼ਾਂ ਦੇ ਵਿੱਚ ਬੰਦਾ ਕੈਦ ਹੋਇਆ ਫਿਰਦਾ। ਕਿਸੇ ਨੇ ਕਾਗਜ਼ ਉੱਤੇ ਕੁਝ ਲਿਖ ਦਿੱਤਾ, ਬੰਦਾ ਸਾਰੀ ਜ਼ਿੰਦਗੀ ਉਹਨੂੰ ਫੋਲੋ ਕਰੀ ਗਿਆ, ਸਾਰੀ ਜ਼ਿੰਦਗੀ ਮੰਨੀ ਗਿਆ, ਭਾਵੇਂ ਉਹ ਗਲਤੀ ਸੀ। ਅੱਛਾ ਕਾਨੂੰਨ ਕੀ ਹੁੰਦਾ ਹੈ ਭਲਾ? ਕਾਗਜ਼ ਉੱਤੇ ਚਾਰ ਅੱਖਰ ਲਿਖੇ ਨੇ। ਹੁਣ ਇੱਕ ਤੇ ਕਾਨੂੰਨ ਠੀਕ ਵੀ ਹੈ ਕਿ ਕਾਗਜ਼ ਉੱਤੇ ਲਿਖਿਆ ਹੈ ਵੀ ਭਾਈ ਤੁਸੀਂ ਗ੍ਰੀਨ ਲਾਈਟ ਤੋਂ ਜਾਣਾ ਹੈ, ਰੈੱਡ ਲਾਈਟ ਤੇ ਖਲੋਣਾ ਹੈ। ਤੇ ਇੱਕ ਹੈ ਕਾਗਜ਼ ਉੱਤੇ ਹੀ ਕੋਈ ਧਾਰਮਿਕ ਬੰਦੇ ਨੇ, ਕੋਈ ਹੋਰ ਬੰਦੇ ਨੇ। ਹੁਣ ਕਾਨੂੰਨ ਲੋਕਾਂ ਨੂੰ ਫਾਹੇ ਵੀ ਤੇ ਟੰਗਦੇ ਨੇ ਨਾ। ਬੜੇ ਬੜੇ ਲਾਅ ਜਿਹੜੇ ਨੇ, ਮਤਲਬ ਮੈਂ ਇੱਥੇ ਸਟੇਜ ਤੇ ਕਹਿ ਨਹੀਂ ਸਕਦਾ, ਇੱਦਾਂ ਦੇ ਕਾਨੂੰਨ ਵੀ ਬਣੇ ਜਿਹੜੇ ਔਰਤ ਨੂੰ ਬਿਲਕੁਲ ਗੁਲਾਮੀ ਦਾ ਅਹਿਸਾਸ ਕਰਾਉਂਦੇ ਸੀ। ਉਹ ਵੀ ਇੱਕ ਤੇ ਕਾਨੂੰਨ ਹੀ ਸੀ ਨਾ, ਜਦੋਂ ਕਿਸੇ ਨੇ ਲਿਖਿਆ ਵੀ ਜਿਹੜਾ ਸ਼ੂਦਰ ਹੈ। ਮਨੂ ਸਿਮਰਤੀ ਦਾ ਕਾਨੂੰਨ ਸੀ। ਮਨੂ ਸਿਮਰਤੀ ਕੀ ਹੈ? ਕਾਨੂੰਨ ਦੀ ਕਿਤਾਬ ਸੀ ਇੱਕ, ਮਨੂ ਰਿਸ਼ੀ ਦੀ ਲਿਖੀ ਹੋਈ। ਉਹ ਕਹਿੰਦਾ ਜਿਹੜਾ ਸ਼ੂਦਰ ਹੈ, ਜਿਹੜਾ ਸਭ ਤੋਂ ਨੀਵਾਂ ਹੈ, ਉਹਦਾ ਕੰਮ ਹੈ ਉਤਲੇ ਵਰਨਾ ਦੀ ਸੇਵਾ ਕਰਨੀ, ਤੇ ਜੇ ਉਤਲਿਆਂ ਨੇ ਥੁੱਕਣਾ ਵੀ ਹੋਵੇਗਾ ਤੇ ਉਹ ਸ਼ੂਦਰ ਦੇ ਮੂੰਹ ਵਿੱਚ ਥੁੱਕਣ ਦੀ ਵੀ ਅਥਾਰਟੀ ਰੱਖਦਾ। ਲਓ ਜੀ, ਸਾਰਿਆਂ ਨੂੰ ਉਹ ਮੰਨਣਾ ਪਿਆ। ਕਿੱਥੇ ਲਿਖਿਆ ਸੀ? ਕਾਗਜ਼ ਦੇ ਉੱਤੇ ਲਿਖਿਆ ਸੀ। ਕਿਸੇ ਨੇ ਤੁਹਾਡੇ ਕਰਮ ਤੈਅ ਕਰ ਦਿੱਤੇ ਵੀ ਤੁਸੀਂ ਆਹ ਤੁਸੀਂ ਕਰੋਗੇ, ਬਸ ਆਹ ਤੁਹਾਡੇ ਕਰਮ ਨੇ, ਆਹ ਤੁਹਾਡੀ ਡਿਊਟੀ ਹੈ, ਆਹ ਤੁਹਾਨੂੰ ਆਰਡਰ ਦੇ ਦਿੱਤਾ, ਆਹ ਤੁਹਾਡਾ ਫਰਜ਼ ਹੈ। ਹੁਣ ਕੈਦ ਖਾਨੇ ਕਾਗਜ਼ਾਂ ਦੇ ਵੀ ਹੁੰਦੇ ਨੇ। ਕੋਈ ਵਿਰਲਾ ਹੈ ਜਿਹੜਾ ਉਹਨਾਂ ਕਾਗਜ਼ਾਂ ਦੇ ਕੈਦ ਖਾਨਿਆਂ ਵਿੱਚੋਂ ਬਾਹਰ ਨਿਕਲਦਾ ਗੁਰੂ ਦੀ ਮੱਤ ਲੈ ਕੇ, ਗੁਰੂ ਦਾ ਉਪਦੇਸ਼ ਲੈ ਕੇ? ਨਹੀਂ ਤੇ ਬੰਦੇ ਦੀ ਸਿਚੁਏਸ਼ਨ ਪਤਾ ਕੀ ਹੈ? ਜਿਵੇਂ ਨਾ ਜਿਹੜਾ ਬਲਦ ਜਿਹਦੀਆਂ ਅੱਖਾਂ ਤੇ ਖੋਪੇ ਪਏ ਹੋਏ ਨੇ, ਤੇਲੀ ਦਾ ਬਲਦ, ਉਹ ਸਾਰੀ ਜ਼ਿੰਦਗੀ ਉੱਥੇ ਘੁੰਮੀ ਜਾਂਦਾ ਇੱਦਾਂ ਕਰਕੇ। ਅੱਖਾਂ ਤੇ ਖੋਪੇ ਨੇ ਉਹਦੇ, ਉਹਨੂੰ ਦਿਖਦਾ ਕੁਝ ਨਹੀਂ, ਉਹਨੂੰ ਇਹ ਲੱਗਦਾ ਮੈਂ ਬਹੁਤ ਦੂਰ ਨਿਕਲ ਆਇਆ ਹੋਵੇ। ਬੰਦਾ ਵੀ ਇਹਨਾਂ ਕਾਗਜ਼ਾਂ ਦਾ ਬੱਝਾ ਹੋਇਆ ਸਾਰੀ ਜ਼ਿੰਦਗੀ ਉੱਥੇ ਘੁੰਮੀ ਜਾ ਰਿਹਾ। ਹੁਣ ਸਤਿਗੁਰ ਨੇ ਬਾਣੀ ਚ ਆਖਿਆ, ਬਾਬਾ ਕਬੀਰ ਸਾਹਿਬ ਦਾ ਵਾਕ ਹੈ, ਉਹ ਕਹਿੰਦੇ ਨੇ ਬੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਆਈ। ਬੇਦਾਂ ਦੀਆਂ ਪੁੱਤਰੀਆਂ ਸਿਮਰਤੀਆਂ, ਇਹ ਸੰਗਲ ਲੈ ਕੇ ਆਈਆਂ ਗੁਲਾਮੀ ਦੇ। ਇਹਨਾਂ ਲੋਕਾਂ ਨੂੰ ਬੰਨ ਦਿੱਤਾ, ਇੱਕ ਨੂੰ ਕਹਿ ਦਿੱਤਾ ਤੂੰ ਬ੍ਰਾਹਮਣ ਹੈ, ਦੂਜੇ ਨੂੰ ਕਹਿ ਦਿੱਤਾ ਤੂੰ ਖੱਤਰੀ ਹੈ, ਤੇ ਜੇ ਪੁੱਛਿਆ ਕਿੱਥੇ ਲਿਖਿਆ, ਉਹਨਾਂ ਸਿਮਰਤੀ ਵਿਖਾ ਦਿੱਤੀ, ਆਹ ਵੇਖੋ ਇੱਥੇ ਲਿਖਿਆ। ਹੋਰ ਵੀ ਕਾਗਜ਼ਾਂ ਦੇ ਕੈਦ ਖਾਨੇ। ਜਿੱਦਣ ਛੋਟੇ ਸਾਹਿਬਜ਼ਾਦਿਆਂ ਨੂੰ ਨੀਆਂ ਵਿੱਚ ਚਿਣਨ ਦਾ ਫਤਵਾ ਪੜਿਆ ਗਿਆ ਸੀ ਨਾ, ਤੇ ਕਾਜ਼ੀ ਨੇ ਆਖਿਆ ਵੀ ਅੱਲਾਹ ਤਾਲਾ ਨੇ ਇਹ ਗੱਲ ਕਹੀ ਹੈ, ਕੈਦ ਖਾਨਾ ਹੋ ਗਿਆ, ਬੱਚਿਆਂ ਨੂੰ ਉਹਨਾਂ ਨੇ ਚਿਣ ਦਿੱਤਾ। ਕੋਈ ਵੀ ਗੱਲ ਲੋਕਾਂ ਉੱਤੇ ਇੰਪਲੀਮੈਂਟ ਕਰਨੀ ਸੌਖੀ ਹੁੰਦੀ ਹੈ ਜਦੋਂ ਉਹਨੂੰ ਧਰਮ ਦਾ ਲੇਵਲ ला दिता जाता जदों उन्हू किसी किताब दे विच लिख दिता जाता नहीं तो बंदा कहेगा किहड़ी किताब च लिखा है। हुण बाबे कबीर ने सानू समझाया उन्हें कहा कबीर कागद की ओबरी, ओबरी का अर्थ है कैद खाना, कागजा का कैद खाना। मुसलमाना ने शरा लिख दी, उन्होंने शरा लिख दी, शरा च की लिखा उन्होंने, उन्होंने आख्या गिट्टियां तो उच्चा तुसी पजामा पाउणा, इदां सुन्नत होनी चाहीदी है, आ काम होने चाहीदे ने, फिर तुसी धर्मी हो। कागजां दे कैद खाने विच किसे ने कह दिता जे तुसी तड़के 1:30 बजे उठोगे तो फिर ही धर्मी हो, कागजां दा कैद खाना ही है ना। तो बंदे नूं पुछो किथे लिखा है, कहिंदे फलाने महापुरखां ने लिखिया, फलाने एक कागज ने सानू कैद कर लिया, एक कागज ने कैद कर लिया। भगत नामदेव साहब वर्गियां नूं मंदिर विच नहीं चढ़न दिता गया, एक कागज ने उन्हां नूं की कर दिता, कैद कर दिता, चार अखरां ने की कर दिता, कैद कर दिता। तुसीं चार अखर किसी बारे लिख दिते ते इह बंदा इत्थे नहीं वड़ना चाहीदा, वह बंदा गुलाम हो गया। चलो ये दो चीज़ां सानू थोड़ा जिहा डिफरेंशिएट करके भी वेखण दी लोड़ है। कुछ चीज़ां बंदे दे भले लई हन, वह भी कागजां उत्ते लिखियां जांदियां ने, पर धार्मिक तौर पर बहुता कुछ जो कागजां ते लिख दिता गया वह लोगों नूं उन्हां दी गुलामी का कारण बन गया, बहुता कुछ लिख दिता गया। बाबे कबीर ने बख्शिश की, आखिर कबीर कागद की ओबरी, मस के कर्म कपाट। मस कहिंदे ने जी शाही, शाही नाल कर्म लिख दते भी तुसीं इदां इदां करना। आ जिहड़े पत्रियां बणाउंदे ने पंडित शाही नाल पहले लिख दिंदा ना, वह किवें लिख सकदा, कोई बंदा किवें लिख सकदा। हुण किसी दे बारे तुसीं ऑर्डर इदां दा कढ दिओ भी तुसीं तां सिर्फ इहो ही करना, होर कुछ नहीं करना। तुसीं तुसी बंदे नूं बन दिता, मस के कर्म कपाट, पाहन बोरी पिरथमी। बोरी दा अर्थ हुंदा डुबना, बुड़ गई, रुड़ गई, ये दुनिया पत्थरां नूं पूजदी पूजदी डुब गई, रुड़ गई। पिरथमी दा अर्थ है पृथ्वी, ये धरती, धरती दे लोक, क्योंकि पहले दो श्लोकां विच कबीर ने आख्या सी कबीर ठाकुर पूजै मोड़ले, मन हठ तीर्थ जाए, देखा देखी स्वांग धार भूले, भटका खाए। पहले इतों पहले श्लोक में उन्होंने आख्या सी कबीर पाहन परमेश्वर की आ, पूजै सब संसार, इस परवासै जो रहे बूढ़े काली धार। जिहड़ा पत्थर नूं पूजदा है पत्थरां दे भरोसे रहण वाले डुब जांदे ने, पर कह दिता अगलियां ने लिख के भी नहीं पत्थर तुहाडा की है, रब है। हुण सतगुरु ने इत्थे आख्या पाहन बोरी पृथ्वी, ये पूरी पृथ्वी संसार नूं पत्थरां ने डोब दिता। पंडित पाड़ी बाट, बाट दा अर्थ हुंदा जी रस्ता, आपां इक शब्द पढ़दे बटवारा, बटवारा भी इहनूं ही कहिंदे ने। पंडितां ने लोकां दी जिंदगी दे राह विच डाका मार के उन्हां नूं लुट लिया, आण के बह गए। पाहन बोरी पृथ्वी, पंडित पाड़ी बाट, पंडित ने की कीता, बाट बाट भाव रस्ता, ते पंडित इन्ना काबज हो गया, जम्मे ते पंडित दी लोड़, मरे ते पंडित दी लोड़, हर काम दे विच बंदा मर के दुनिया च खाक हो गया, मिट्टी हो गया, ते तां वी किहदी लोड़ है, पंडित दी लोड़ है। वो कहिंदा मेरा, मेरी अथॉरिटी है, मैं तुहाडी जिंदगी उत्ते कंट्रोल करांगा, ते जिन्ने जिन्ने इस कंट्रोल तों आजादी दवाउण दी कोशिश कीती उन्हां नूं फिर तत्तियां तवियां दे उत्ते बिठाया गया, जिवें गुरु अर्जन साहब सच्चे पातशाह नूं बिठाया गया। महाराज ने समझाया भाई दुनिया के लोगो, इन्हां पंडितां ने, इन्हां धार्मिक लोगों ने तुहानू लुट लिया है, तुहाडा शोषण किया है, तो इन्हां तों सावधान होने की लोड़ है। कागज उत्ते लिखी हुई हर गल मनन योग नहीं हुंदी, हर गल मनन योग नहीं हुंदी। लिख दिता किसी ने, ਸੋ ਗੁਰੂ ਕਿਰਪਾ ਕਰੇ ਜੀ, ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਅਤੇ ਲਿਖਤ ਜਿਹੜੀ ਸੱਚੀ ਹੈ ਨਾ, ਉਹ ਲਿਖਤ ਇੱਕੋ ਹੀ ਹੈ ਜਿਹੜੀ ਸਤਿਗੁਰ ਨੇ ਲਿਖ ਦਿੱਤੀ ਬਾਣੀ। ਇਹਦੇ ਤੋਂ ਇਲਾਵਾ ਜਿੰਨੀਆਂ ਵੀ ਗੁਰਮੁਖ ਪਿਆਰੋ ਕਈ ਵਾਰ ਲਿਖਤਾਂ ਨੇ, ਉਹ ਕਈ ਵਾਰ ਝੂਠ ਵੀ ਹੋ ਸਕਦੀਆਂ ਨੇ। ਜਿਵੇਂ ਹੁਣ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਅਸੀਂ ਰੋਜ਼ ਕਰਦੇ ਹਾਂ, ਉਹਦੇ 'ਚ ਇੱਕ ਗੱਲ ਲਿਖੀ, ਜੋ ਕਿਛ ਪਾਇਆ ਸੋ ਇੱਕ ਵਾਰ। ਉਸਨੇ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਸਾਡੇ ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਇੱਕ ਹੋਰ ਸ਼ਬਦ ਨਾਲ ਹੀ ਢੁੱਕਦਾ। ਅਸੀਂ ਉਹ ਪੜ੍ਹਦੇ ਆਮ ਤੌਰ 'ਤੇ ਫਿਊਨਲ ਹੋਮ ਵਿੱਚ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ। ਕੱਲੇ ਆਵਾਂ ਰਾਣਕਾ ਸੱਦੇ ਫਿਰ ਹੋਰ ਵੀ ਆ ਗੁਰਮੁਖ ਪਿਆਰੋ, ਨੱਕ ਨੱਥ ਖਸਮਾਤ ਕਿਰਤ ਧੱਕੇ ਦੇ ਜਹਾਂ ਦਾਣੇ, ਅਤੇ ਮਾਥੇ ਜੋ ਤੁਰ ਲਿਖਿਆ ਸੋ ਮੇੜ ਨਾ ਸਕੇ, ਜੋ ਲਿਖਿਆ ਸੋ ਵਰਦਾ ਸੋ ਬੂਝੇ, ਜਿਸ ਨੂੰ ਕੋਈ ਬਦਲ ਨਹੀਂ ਸਕਦਾ। ਸਮਾਂ ਜਿਹੜਾ ਨਿਜਿਤ ਹੈ ਉਹ ਨਿਜਿਤ ਹੈ, ਇਸ ਕਰਕੇ ਮੌਤ ਦਾ ਵੀ ਸਾਨੂੰ ਭੁਲੇਖਾ ਕਿ ਸ਼ਾਇਦ ਵੱਡੀਆਂ ਉਮਰਾਂ ਹੁੰਦੀਆਂ, ਕਿਸੇ ਦੀ ਵੱਡੀ ਉਮਰ ਨਹੀਂ ਹੋਣੀ, ਕਿਸੇ ਦੀ ਛੋਟੇ। ਸਵਾਸ ਮਿਲਦੇ ਨੇ ਉਹ ਕਿੰਨਾ ਚਿਰ ਚੱਲਦੇ ਨੇ, ਮਾਲਕ ਦੇ ਹੱਥ ਹੈ, ਕਿਉਂਕਿ ਜਰਨੀ ਜਾਣ ਸੁਧ ਬੜਾ ਹੋਤਾ ਹੈ, ਇਤਨਾ ਕੋਲ ਜਾਣੇ ਜੇ ਦਿਨ ਦੇ ਨਾ ਵੱਧ ਘਟਦਾ ਹੈ। ਸੋ ਬੜੀਆਂ ਬਹੁਤ ਸਾਰੀਆਂ ਵਿਚਾਰਾਂ ਨੇ ਜਿਸ ਤੋਂ ਅਸੀਂ ਅੱਜ ਹੀ ਕਿਸੇ ਨਾਲ ਗੱਲਬਾਤ ਹੋ ਰਹੀ ਸੀ। ਦੇਖੋ ਜਿੰਨਾ ਵੀ ਗੁਰਮੁਖ ਪਿਆਰੋ ਚਾਹੇ ਕੀਰਤਨ ਆ, ਚਾਹੇ ਦੁਨੀਆਂ ਦਾ ਜਿੰਨਾ ਵੀ ਮਿਊਜ਼ਿਕ ਉਹ ਰਾਗਾਂ 'ਚ ਆ, ਗੁਰੂ ਨਾਨਕ ਦੀ ਬਾਣੀ ਜਿੰਨੀ ਉਹ ਰਾਗਾਂ 'ਚ ਆ। ਅਤੇ ਖਿਮਾ ਕਰਨਾ, ਜੋ ਮਨ ਦੇ ਉੱਤੇ ਚੜ੍ਹੀ ਅਵਸਥਾ ਖਿਮਾ ਦਿਸਦਾ ਸਾਨੂੰ ਉਹੀ ਆ, ਭਾਵੇਂ ਕੋਈ ਕੀਰਤਨ ਕਰ ਰਿਹਾ ਹੋਵੇ ਅਤੇ ਕੀਰਤਨ ਕਰਦਿਆਂ ਸ਼ਬਦ ਅਤੇ ਸ਼ੈਦ ਚੇਤੇ ਨਹੀਂ ਆ ਰਿਹਾ, ਸਿਰਫ ਗਾਣਾ ਚੇਤੇ ਆ ਰਿਹਾ ਵੀ ਆਹ ਟਿਊਨ ਫੜਾ ਨਹੀਂ ਵਜਾ ਰਿਹਾ। ਹੰਸ ਦਾ ਅਤੇ ਬਗਲੇ ਦਾ ਫਰਕ ਕੀ ਹੈ? ਹੰਸ ਦੀ ਪ੍ਰੀਤ ਆ ਗੁਰਮੁਖ ਪਿਆਰੋ ਦੁੱਧ ਨਾਲ, ਉਹਨੂੰ ਨਹੀਂ ਪਤਾ ਦੁੱਧ ਗਾਂ ਦਾ, ਉਹਨੂੰ ਪਤਾ ਦੁੱਧ ਮੱਝ ਦਾ, ਉਹਨੂੰ ਪਤਾ ਦੁੱਧ ਕੀ ਦਾ, ਪਾਣੀ ਵੱਟ ਕਰ ਦਿੰਦਾ। ਇੱਥੇ ਗੁਰਮੁਖ ਪਿਆਰੋ ਜੇ ਸਾਡੀ ਸ਼ਬਦ ਨਾ ਪ੍ਰੀਤ ਹੋਵੇ ਨਾ, ਤਾਂ ਸਾਨੂੰ ਕਦੇ ਵੀ ਫਿਲਮੀ ਗਾਣਿਆਂ ਦੀ ਟਿਊਨ ਨਜ਼ਰ ਨਹੀਂ ਆਏਗੀ, ਸਾਨੂੰ ਸ਼ਬਦ ਸੁਣੇਗਾ। ਪਰ ਆਪਾਂ ਕੋਸ਼ਿਸ਼ ਇਹ ਹੁੰਦੀ ਆ ਵੀ ਕੀਰਤਨ ਹੋ ਰਿਹਾ ਅਤੇ ਮਨਾਂ 'ਚ ਗਾਣਾ ਵੱਜ ਰਿਹਾ ਹੁੰਦਾ, ਉਹਦਾ ਮਤਲਬ ਹੈ ਮਨ ਕਿਤੇ ਹੋਰ ਜੁੜਿਆ। ਜੇ ਮਨ ਸ਼ਬਦ ਨਾਲ ਜੁੜ ਜਾਏ ਫਿਰ ਕਦੀ ਮਨ ਦੇ ਵਿੱਚ ਗਾਣਾ ਨਹੀਂ ਆ ਸਕਦਾ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ। ਆਓ ਹੁਣ ਸਰਵ ਕਰੀਏ ਭਾਈ ਸਾਹਿਬ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲੇ ਜਥੇ ਪਾਸੋਂ ਢਾਡੀ ਬਾਣਾ ਇਤਿਹਾਸ ਸੁਕੈਮਿਸ਼ ਨਗਰ ਸੁਕੈਮਿਸ਼ ਵਿੱਚ 20 ਤਰੀਕ ਨੂੰ ਨਗਰ ਕੀਰਤਨ। ਆਪ ਸਭ ਨੂੰ ਸੱਦਾ ਪੱਤਰ ਦਿੱਤਾ ਜਾਂਦਾ, ਸੋ ਆਪ ਜੀ ਨੂੰ ਬੇਨਤੀ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਬਾਹਰ ਕੁਛ ਚਿੱਟੇ ਆਪਾਂ ਰੁਮਾਲੇ ਰੱਖੇ ਨੇ ਸਿਰ ਦੇ ਰੁਮਾਲ ਬਣਾਉਣ ਵਾਸਤੇ, ਜੋ ਬੀਬੀਆਂ ਸਿਲਾਈ ਕਰ ਸਕਦੀਆਂ ਉਹਨਾਂ ਨੂੰ ਬੇਨਤੀ ਉਹ ਕੱਪੜਾ ਲੈ ਜਾਣ ਅਤੇ ਇੱਕ ਰੁਮਾਲ ਸਿਰ ਵਾਲਾ ਲੈ ਜਾਣ ਅਤੇ ਸਿਰ ਦੇ ਰੁਮਾਲ ਬਣਾ ਕੇ ਸਾਨੂੰ ਗੁਰਦੁਆਰਾ ਸਾਹਿਬ ਸੇਵਾ ਕਰਨ ਦੀ ਕਿਰਪਾਲਤਾ ਕਰਨੀ। ਬਾਹਰ ਕਾਊਂਟਰ 'ਤੇ ਬੈਗਾਂ ਵਿੱਚ ਚਿੱਟੇ ਰੁਮਾਲੇ ਪਏ ਆ, ਉਹਨਾਂ ਦੇ ਰੁਮਾਲ ਬਣਾ ਕੇ ਗੁਰਦੁਆਰਾ ਸਾਹਿਬ ਲਿਆਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਦੀਨ ਦੁਨੀ ਦੇ ਮਾਲਕ ਸ਼ਬਦ ਗੁਰੂ ਮੇਰੇ ਰੂਹਾਨੀ ਅਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ ਪਾ ਕੇ ਮਸੀਹਾ ਰੱਬੀ ਰਹਿਮਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਹਾਜ਼ਰੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਤੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਰਜ਼ੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਏ ਹੋ, ਸਤਿਗੁਰੂ ਕਿਰਪਾ ਕਰਨ ਸਾਹਿਬ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਔਰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਣ। ਭਾਗਾਂ ਵਾਲੇ ਹੋ ਸੱਜਣੋ, ਸਤਿਗੁਰਾਂ ਦੇ ਚਰਨ ਨਸੀਬ ਹੁੰਦੇ ਨੇ ਸਬੱਬ ਬਣਦਾ ਹੈ। ਚਾਹੇ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚੋਂ 10 ਮਿੰਟ ਟਾਈਮ ਕੱਢ ਕੇ ਆਉਂਦੇ ਹੋ, ਚਾਹੇ ਜਾਣ ਲੱਗੇ ਆਉਂਦੇ ਹੋ, ਚਾਹੇ ਆਉਣ ਲੱਗੇ ਆਉਂਦੇ ਹੋ, ਰੂਟੀਨ ਦੇ ਨਾਲ ਆਉਣ ਵਾਲੇ ਵੀ ਸੱਜਣ ਨੇ ਔਰ ਹਫ਼ਤਾਵਾਰ ਆਉਣ ਵਾਲੇ ਵੀ ਉਹ ਪ੍ਰੇਮੀ ਨੇ, ਕਿਸੇ ਨਾ ਕਿਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੇ ਹੋਏ ਹੋ ਔਰ ਸ਼ਹਿਨਸ਼ਾਹ ਦੇ ਚਰਨਾਂ ਦੇ ਨਾਲ ਪਿਆਰ ਰੱਖਦੇ ਹੋ। ਇਤਿਹਾਸ ਦਾ ਇਹ ਪੀਰੀਅਡ ਹੁੰਦਾ ਤਕਰੀਬਨ 7 ਤੋਂ 7:15 ਵਜੇ ਤੱਕ ਔਰ ਢਾਡੀਆਂ ਨੂੰ ਇਹ ਸੇਵਾ ਲਾਈ ਹੁੰਦੀ ਹੈ ਵੀ ਤੁਸੀਂ ਇਤਿਹਾਸ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਪੁਰਾਤਨ ਸਾਡੇ ਬਜ਼ੁਰਗ ਗੁਰੂ ਸਾਹਿਬਾਨਾਂ ਦੇ ਸਮੇਂ ਜਾਂ ਗੁਰੂ ਸਾਹਿਬਾਨਾਂ ਤੋਂ ਬਾਅਦ ਵੀ ਜਿਹਨਾਂ ਨੇ ਕੁਝ ਸਿੱਖੀ ਲਈ ਕੀਤਾ, ਜਿਹੜਾ ਇਤਿਹਾਸ ਬਣ ਗਿਆ, ਉਹਨਾਂ ਨੇ ਗੁਰੂ ਦੀ ਗੱਲ ਮੰਨੀ, ਉਹ ਗੁਰੂ ਦੇ ਚੰਗੇ ਸਿੱਖ ਬਣ ਕੇ ਸਿਖਿਆਰਥੀ ਬਣ ਕੇ ਔਰ ਦੁਨੀਆਂ ਦੇ ਵਿੱਚ ਵਿਜਰੇ ਤੇ ਇਤਿਹਾਸ ਬਣਾ ਗਏ। ਔਰ ਗੁਰੂ ਪਿਆਰਿਓ, ਉਹ ਸਿੱਖ ਇਤਿਹਾਸ ਵੀ ਹੈ, ਸਾਡੇ ਕੋਲ ਗੁਰ ਇਤਿਹਾਸ ਵੀ ਹੈ, ਯੋਧਿਆਂ ਦਾ ਇਤਿਹਾਸ ਹੈ। ਤੇ ਰੂਟੀਨ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਰਹੇ ਹਾਂ। ਗੱਲ ਇੱਕ ਚੱਲੀ ਸੀ ਕਿ ਗੁਰੂ ਮਹਾਰਾਜ ਦੇ ਸਮੇਂ ਸਿਆਲਕੋਟ ਦੀ ਗੱਲ ਹੈ, ਉੱਥੇ ਇੱਕ ਹਿੰਦੂ ਪਰਿਵਾਰ ਰਹਿੰਦਾ ਹੈ ਤੇ ਘਰ ਦੇ ਵਿੱਚ ਨਿਆਣਾ ਨਹੀਂ, ਕੋਈ ਬੱਚਾ ਬੱਚੀ ਨਹੀਂ ਹੈ। ਆਪਾਂ ਲੋੜਵੰਦ ਹਾਂ ਸਾਰੇ ਔਰ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਜਦੋਂ ਬੰਦੇ ਦੇ ਗੱਲ ਵਸਦੀ ਨਾ ਰਹਿ ਜਾਵੇ ਤੇ ਬੰਦਾ ਕਈ ਤਰ੍ਹਾਂ ਦੇ ਪਾਪੜ ਵੇਲਦਾ। ਉਹ ਚਾਹੁੰਦਾ ਹੋਇਆ ਵੀ, ਹੁਣ ਸਿੱਖ ਆ, ਚਾਹੁੰਦਾ ਹੋਇਆ ਵੀ ਪਤਾ ਮੈਂ ਇਸ ਜਗ੍ਹਾ ਦੇ ਉੱਤੇ ਨਹੀਂ ਜਾਣਾ, ਪਰ ਇਹ ਮਜਬੂਰ ਕਈ ਵਾਰ ਇੰਨਾ ਹੋ ਜਾਂਦਾ ਹੈ, ਇਹ ਦੁਨਿਆਵੀ ਲੋੜਾਂ ਦੁਨਿਆਵੀ ਪਦਾਰਥਾਂ ਦਾ ਕਰਕੇ ਪਤਾ ਹੈ, ਪਤਾ ਵੀ ਇਹ ਸਾਡੇ ਧਰਮ ਦੇ ਵਿੱਚ ਇਹ ਵਿਵਰਜਿਤ ਨੇ, ਅਸੀਂ ਨਹੀਂ ਜਾਣਾ ਇਸ ਜਗ੍ਹਾ ਦੇ ਉੱਤੇ, ਮੈਂ ਆਹ ਚੀਜ਼ ਨਹੀਂ ਖਾਣੀ, ਆਹ ਨਹੀਂ ਪੀਣੀ, ਪਤਾ ਹੈ, ਪਰ ਮਜਬੂਰੀ ਬਸ ਇਹਨੂੰ ਕਈ ਵਾਰ ਬਹੁਤ ਕੁਛ ਕਰਨਾ ਪੈ ਜਾਂਦਾ। ਔਰ ਇੱਕ ਹਿੰਦੂ ਪਰਿਵਾਰ ਹੈ, ਘਰ ਦੇ ਵਿੱਚ ਬੱਚਾ ਬੱਚੀ ਨਹੀਂ, ਤੇ ਇੱਕ ਮੁਸਲਮਾਨ ਦੇ ਡੇਰੇ ਦੇ ਉੱਤੇ ਜਾਂਦੇ ਨੇ ਔਰ ਉੱਥੇ ਜਾ ਕੇ ਪੁੱਤਰ ਦੀ ਦਾਤ ਮੰਗਦੇ ਨੇ। ਗੁਰੂ ਪਿਆਰਿਓ, ਇਹ ਚੀਜ਼ਾਂ ਵਾਹਿਗੁਰੂ ਕਿਰਪਾ ਕਰੇ ਹਰ ਪਰਿਵਾਰ ਦੇ ਵਿੱਚ ਧੀਆਂ ਪੁੱਤ ਹੋਣ, ਪਰ ਸਭ ਤੋਂ ਵੱਡੀ ਜ਼ਰੂਰਤ ਹੈ ਸਾਨੂੰ ਆਪਣੇ ਬੱਚੇ ਸਾਹਮਣੇ ਆ ਜਾਣ, ਸਾਹਮਣੇ ਬੱਚੇ ਜ਼ਰੂਰ ਹੋਣ ਪਰ ਸਾਹਮਣੇ ਨਹੀਂ ਆਏ ਸਾਨੂੰ ਕੁਝ। ਲੈ ਲਓ ਇਹ ਤਕਰੀਬਨ ਇਹ ਪੀਰੀਅਡ ਜਿਹੜਾ ਨਾ ਬੱਚੇ ਨਾ ਸਾਂਭਣ ਦਾ, ਜਿਹੜਾ ਇਹ ਤਕਰੀਬਨ ਚੱਲਿਆ 80-82 ਤੋਂ ਬਾਅਦ। ਉਸ ਤੋਂ ਪਹਿਲਾਂ ਮਾਪਿਆਂ ਦੇ 5-5, 6-6 ਪੁੱਤ ਹੁੰਦੇ ਸੀ, ਧੀਆਂ ਹੁੰਦੀਆਂ ਸੀ ਔਰ ਉਹਨਾਂ ਨੂੰ ਸਾਂਭਣ ਦਾ ਪਤਾ ਹੁੰਦਾ ਸੀ। ਗੁਰੂ ਪਿਆਰਿਓ, ਹੁਣ ਸਾਂਭਣ ਦਾ ਮਤਲਬ ਕੀ ਹੋਇਆ? ਤੁਸੀਂ ਆਖੋਗੇ ਕਿ ਸਾਂਭਣ ਦਾ ਕੀ ਮਤਲਬ ਹੈ? ਸਾਂਭਣ ਦਾ ਮਤਲਬ ਹੈ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਉਣੇ, ਉਹਨਾਂ ਨੂੰ ਦੱਸਣਾ ਇਹ ਤੇਰਾ ਤਾਇਆ ਆਇਆ, ਇਹ ਤੇਰਾ ਮਾਮਾ ਆਇਆ, ਇਹ ਤੇਰਾ ਫੁੱਫੜ ਆਇਆ, ਇਹ ਆਪਣੇ ਰਿਸ਼ਤੇਦਾਰੀ ਚੋਂ ਇਹ ਫਲਾਨਾ ਆਇਆ, ਇਹ ਸੰਸਕਾਰ। ਤੇ ਬੱਚਾ ਨਾਲ ਕਹਿਣਾ ਉਹਨੂੰ ਸਤਿ ਸ੍ਰੀ ਅਕਾਲ ਬੁਲਾ, ਉਹਨੂੰ ਫਤਿਹ ਬੁਲਾ। ਤੇ ਬੱਚੇ ਕੋਲ ਬੈਠਿਆ ਕਰਦੇ ਸੀ, ਆਪ ਅਸੀਂ ਦੇਖਦੇ ਰਹੇ ਆਪ ਜਦੋਂ ਛੋਟੇ ਹੁੰਦੇ ਸੀ ਨਾ, ਤੇ ਤਾਇਆ ਚਾਚਿਆਂ ਨੇ ਕਿਤੇ ਗੱਲਾਂ ਬਾਤਾਂ ਆਪਸ ਵਿੱਚ ਕਰਨੀਆਂ ਤਾਂ ਉਹਨਾਂ ਦੇ ਵਿੱਚ ਵੜ ਕੜਕ ਬੈਠ ਕੇ ਬਹਿਣਾ ਵੀ ਸੁਣੀਏ ਇਹ ਕੀ ਗੱਲਾਂ ਕਰਦੇ ਆ। ਤੇ ਹੁਣ ਗੁਰੂ ਪਿਆਰੇ, ਮੋਬਾਈਲਾਂ ਨੇ ਸਾਡੀ ਇੰਨੀ ਕੁ ਮੱਤ ਮਾਰ ਲਈ ਹੈ, ਨਿਆਣਿਆਂ ਨੂੰ ਧੂ ਧੂ ਕੇ ਅਗਲੇ ਦੇ ਸਿੱਟੀ ਦਾ, ਆ ਤੇਰਾ ਮਾਮਾ ਆਇਆ, ਤੇਰਾ ਚਾਚੂ ਆਇਆ, ਆ ਤੇਰਾ ਫੁੱਫੂ ਆਇਆ, ਇਹਦੇ ਪੈਰੀਂ ਹੱਥ ਦਾ।
ਤੇ ਨਿਆਣੇ ਪਿੱਛੇ ਨੂੰ ਖਿੱਚਦੇ ਆ। ਇਹ ਸੰਸਕਾਰ ਹੁੰਦੇ ਸੀ। ਹੁਣ ਗੁਰੂ ਪਿਆਰਿਓ ਏਦਾਂ ਦੇ ਸੰਸਕਾਰ ਕਿਹਨਾਂ ਪਰਿਵਾਰਾਂ ਦੇ ਵਿੱਚ ਕਿ ਆਪਣੇ ਬੱਚਿਆਂ ਨੂੰ ਸਿਖਾਇਆ ਜਾਵੇ ਮਾੜਾ ਮੋਟਾ ਆਖ ਦੇਣਾ ਤੇ ਨਿਆਣੇ ਵੀ ਕਿਉਂ ਲਾਗੇ ਜਾਣ। ਸਤਸੰਗ ਜੀ ਆਪਣਾ ਨਿਆਣਿਆਂ ਵੱਲ ਆਪਣੇ ਹਾਂ ਬੱਚੇ ਹੋਣੇ ਚਾਹੀਦੇ ਆ ਪਰ ਬੱਚਿਆਂ ਨੂੰ ਸੰਸਕਾਰ ਦਿੱਤੇ ਜਾਣ। ਤੇ ਸਤਸੰਗ ਜੀ ਹੁਣ ਮੇਰੇ ਵੀਰ ਬੈਠੇ ਨੌਜਵਾਨ ਬੈਠੇ ਹੋ ਕਿਤੇ ਪਿਛੋਕੜ ਵੱਲ ਆਪਣੀ ਬੈਕਗਰਾਊਂਡ ਵੱਲ ਮੇਰੇ ਵੀਰੋ ਤੁਸੀਂ ਵੀ ਝਾਤੀ ਮਾਰਿਓ ਮੈਂ ਵੀ ਮਾਰਾਂਗਾ। ਜਦੋਂ ਸਾਡੇ ਤਾਏ ਚਾਚੇ ਸੀ ਨਾ ਸਾਡੇ ਤਾਏ ਚਾਚੇ ਹੁੰਦੇ ਸੀਗੇ ਭਾਵ ਅਸੀਂ ਆਪਾਂ ਛੋਟੇ ਹੁੰਦੇ ਸੀ ਤਕਰੀਬਨ ਉਹ ਸਾਰੇ ਕੇਸਾਧਾਰੀ ਹੁੰਦੇ ਸੀਗੇ। ਮੈਂ ਹੁਣ ਤੁਹਾਡੇ ਉੱਤੇ ਕੋਈ ਟਿੱਪਣੀ ਨਹੀਂ ਕਰਨ ਲੱਗਾ ਇਹ ਨਾ ਹੋਵੇ ਤੁਸੀਂ ਉੱਠ ਕੇ ਚਲ ਜਾਓ ਖਰਿਆ ਬਾਬਾ ਸਾਡੇ ਤੇ ਨਹੀਂ ਮੈਂ ਇਕੱਲੇ ਤੁਹਾਡੀ ਥੋੜ੍ਹੋ ਗੱਲ ਤੁਸੀਂ ਥੋੜ੍ਹੋ ਇੱਦਾਂ ਦੇ ਆ ਸਾਰੇ ਪੰਜਾਬ ਵਿੱਚ ਸਾਰੇ ਘਰ ਘਰ ਦੇ ਵਿੱਚ ਹੈ। ਤਕਰੀਬਨ 90% ਸੱਜਣ ਉਸ ਰਸਤੇ ਮੈਂ ਸਾਡੇ ਤਾਏ ਚਾਚੇ ਕੇਸਾਧਾਰੀ ਹੁੰਦੇ ਸੀ। ਹੁਣ ਇਹ ਬੱਚਿਆਂ ਦਾ ਜਿਨ੍ਹਾਂ ਤੇ ਬੱਚਿਆਂ ਦੇ ਛੋਟਿਆਂ ਹੁੰਦਿਆਂ ਦੇ ਕੇਸ ਰੱਖੇ ਆ ਔਰ ਵੱਡਿਆਂ ਹੋਇਆਂ ਨੇ ਕਟਵਾ ਲਿਆ ਮਾਤਾ ਪਿਤਾ ਦਾ ਇਹਦੇ ਵਿੱਚ ਕਸੂਰ ਨਹੀਂ ਕਹਿ ਸਕਦੇ ਵੀ ਬੱਚੇ ਨੂੰ ਬਾਹਰਲੀ ਹਵਾ ਲੱਗ ਗਈ ਮਾਪਿਆਂ ਨੇ ਤੇ ਰੱਖ ਲਿਆ ਪਰ ਇਹਨੂੰ ਬਾਹਰਲੀ ਹਵਾ ਲੱਗ ਗਈ ਹੁਣ ਇਹਦੇ ਵਿੱਚ ਮਾਪਿਆਂ ਦਾ ਕੀ ਦੋਸ਼ ਹੈ ਨਹੀਂ ਨਾ ਦੋਸ਼। ਤੇ ਸਤਸੰਗਤ ਜੀ ਅੱਜ ਸਾਡੇ ਨੌਜਵਾਨ ਜਾਂ ਛੋਟੇ ਬੱਚੇ ਜਾਂ ਬੱਚੀਆਂ ਵੀ ਬਹੁਤ ਗਿਣਤੀ ਜਿਹੜੀ ਆ ਛੋਟੀ ਉਮਰ ਦੇ ਵਿੱਚ ਹੀ ਮਾਪਿਆਂ ਤੋਂ ਅੱਖਾਂ ਕੱਢਣ ਲੱਗ ਪੈਂਦੇ ਨੇ ਤੇ ਮਾਪੇ ਵੀ ਵਿਚਾਰਾ ਆਪਣੇ ਟਾਈਮ ਪਾਸ ਜਿਹਾ ਕਰਦੇ ਫਿਰਦੇ ਆ ਤੇ ਅੱਜ ਦੇ ਜਦੋਂ ਜ਼ਮਾਨੇ ਵੱਲ ਦੇਖਦੇ ਆ ਨਾ ਤੇ ਦੇਖਿਓ ਕਿਤੇ ਸਾਡੇ ਨਿਆਣੇ ਇੰਨੇ ਵਿਗੜ ਗਏ ਇਹਨਾਂ ਨੂੰ ਪਤਾ ਨਹੀਂ ਕਿਹੜੀ ਹਵਾ ਲੱਗ ਗਈ ਇਹਨਾਂ ਦੇ ਵਿੱਚੋਂ ਅੱਜ ਸਾਡੇ ਨਿਆਣੇ ਗੇ ਬਣੀ ਜਾਂਦੇ ਆ ਮੁੰਡੇ ਕੁੜੀਆਂ ਬਣੀ ਜਾਂਦੀਆਂ ਕੁੜੇ ਕੁੜੀਆਂ ਮੁੰਡੇ ਬਣੀ ਜਾ ਰਹੇ ਆ ਸਾਡਾ ਸਮਾਜ ਕਿੱਧਰ ਨੂੰ ਚਲੇ ਗਿਆ। ਹੁਣ ਸੰਸਕਾਰ ਇਹ ਸੰਸਕਾਰਾਂ ਦੀ ਘਾਟ ਹੈ ਸਾਡੀ। ਬੱਚਾ ਹਲੇ ਬੋਲਣਾ ਵੀ ਨਹੀਂ ਸਿੱਖਿਆ ਉਹਦੇ ਹੱਥ ਦੇ ਵਿੱਚ ਮੋਬਾਈਲ ਦੇ ਦਿੱਤਾ। ਹੁਣ ਗੁਰੂ ਪਿਆਰਿਓ ਮੋਬਾਈਲ ਘਰ ਦੇ ਵਿੱਚ ਜਦੋਂ ਨਹੀਂ ਸੀ ਉਦੋਂ ਵੀ ਬੱਚੇ ਰੋਟੀ ਖਾ ਲੈਂਦੇ ਸੀ ਪਰ ਬੱਚੇ ਸਿੱਖ ਹੀ ਇੱਦਾਂ ਗਏ ਉਹਨਾਂ ਦੇ ਹੱਥ ਦੇ ਵਿੱਚ ਰੋਟੀ ਹੋਊਗੀ ਤੇ ਉਹ ਤੁਹਾਡੇ ਕੋਲੋਂ ਚਮਚਾ ਮੂੰਹ ਦੇ ਵਿੱਚ ਪਊਗਾ ਨਹੀਂ ਤਾਂ ਉਹਨੇ ਤੁਹਾਨੂੰ ਲਾਗੇ ਨਹੀਂ ਲੱਗਣ ਦੇਣਾ। ਕਈ ਵਾਰ ਬੱਚਿਆਂ ਨਾਲ ਧੱਕੇ ਕਰਨੇ ਪੈਂਦੇ ਸੀ ਖਾ ਰੋਟੀ ਦੋ ਛੱਡਣੀਆਂ ਵੀ ਪੈਂਦੀਆਂ ਸੀ ਪਰ ਗੁਰੂ ਪਿਆਰਿਓ ਅਸੀਂ ਆਪਣੇ ਬੱਚੇ ਵਿਗਾੜ ਲਏ ਨਿਆਣੇ ਵਿਗਾੜ ਲਏ ਨਿਆਣੇ ਜ਼ਰੂਰ ਹੋਣੇ ਚਾਹੀਦੇ ਆ ਵਾਹਿਗੁਰੂ ਕਿਰਪਾ ਕਰੇ ਹਰ ਘਰ ਦੇ ਵਿੱਚ ਬੱਚੇ ਖੇਡਣ ਪਰ ਇਹਨਾਂ ਨੂੰ ਚੰਗੇ ਸੰਸਕਾਰ ਦੇਣੇ ਵੀ ਸਾਡਾ ਫਰਜ਼ ਬਣਦਾ ਸਮਾਜ ਦਾ ਫਰਜ਼ ਹੈ ਮਾਪਿਆਂ ਦਾ ਫਰਜ਼ ਇਕੱਲੇ ਮਾਪਿਆਂ ਦੇ ਨਹੀਂ ਸਮਾਜ ਦਾ ਵੀ ਫਰਕ ਆ ਫਰਜ਼ ਆ। ਹੁਣ ਜੇ ਆਪਾਂ ਪੱਗਾਂ ਦਾ ਦਸਤਾਰਾਂ ਦੀ ਗੱਲ ਕਰੀਏ ਵੀ ਨੌਜਵਾਨ ਨੂੰ ਤੁਸੀਂ ਬੰਨਿਆ ਕਰੋ ਤੁਸੀਂ ਦਾੜੇ ਰੱਖੋ ਤੇ ਅਗਲੇ ਕਹਿ ਦਿੰਦੇ ਆ ਧੌਣ ਉੱਚੀ ਕਰਕੇ ਬਾਬਾ ਗੁਰਦੁਆਰਿਆਂ 'ਚ ਲਾਹੀਦੀਆਂ ਆ ਇਹ ਲਵਾਉਣੀਆਂ ਸਾਡੇ ਕੋਲੋਂ ਤੁਸੀਂ ਗੁਰਦੁਆਰਾ 'ਚ ਤੁਸੀਂ ਪੱਗਾਂ ਹੀ ਲਾਉਂਦੇ ਹੋ ਹੋਰ ਕੀ ਕਰਦੇ ਹੋ ਦਾੜੀਆਂ ਪੱਟਦੇ ਹੋ ਇੱਕ ਦਿਨ ਗੁਰੂ ਪਿਆਰਿਓ ਇਹ ਕਿਤੇ ਕਿਤੇ ਟਾਵੀਆਂ ਘਟਨਾ ਹੋ ਸਕਦੀਆਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਇੱਕ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋ ਗਿਆ ਕੋਈ ਬੱਸ ਪਲਟ ਗਈ ਕੋਈ ਹੋਰ ਐਕਸੀਡੈਂਟ ਹੋ ਗਿਆ ਉੱਥੇ ਮੌਤ ਹੋ ਗਈ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਸ ਅਸੀਂ ਉਸ ਰਸਤੇ ਨੂੰ ਛੱਡ ਦੇਣਾ ਚਾਹੀਦਾ ਤਾਂ ਉਸੇ ਸੜਕ ਤਾਂ ਨਹੀਂ ਸਾਡੇ ਵਾ ਜਿਸ ਇੱਕ ਸੜਕ ਦੇ ਉੱਤੇ ਐਕਸੀਡੈਂਟ ਹੋ ਗਿਆ ਇੱਦਾਂ ਥੋੜ੍ਹਾ ਹੁੰਦਾ ਵੀ ਇੱਥੇ ਐਕਸੀਡੈਂਟ ਹੋ ਗਿਆ ਹੁਣ ਇੱਥੇ ਲਾਗਿਓ ਦੀ ਸੜਕ ਹੋਰ ਬਣਾ ਦਿਉ ਇੱਦਾਂ ਤਾਂ ਕਦੀ ਨਹੀਂ ਨਾ ਹੋਇਆ। ਐਕਸੀਡੈਂਟ ਕਿਉਂ ਹੋਇਆ ਇਹ ਮੌਤਾਂ ਕਿਉਂ ਹੋਈਆਂ ਗੌਰ ਇਸ ਗੱਲ ਦੀ ਕਰਨੀ ਸੀ ਪੱਗਾਂ ਕਿਉਂ ਲਿੱਤੀਆਂ ਆਪਸ ਵਿੱਚ ਦਾੜੀ ਉਦਾੜੀ ਕਿਉਂ ਹੋਏ ਗੌਰ ਇਸ ਗੱਲ ਦੀ ਕਰਨੀ ਸੀ ਨਾ ਕਿ ਕਸੂਰ ਪੱਗ ਦਾ ਨਾ ਕਿ ਕੇਸਾਂ ਦਾ। ਗੁਰੂ ਪਿਆਰਿਓ ਆਪਾਂ ਗੁਰੂ ਵਾਲੇ ਬਣੀਏ ਔਰ ਗੁਰੂ ਮਹਾਰਾਜ ਸਾਨੂੰ ਸਮੱਤ ਬਖਸ਼ਣਗੇ ਚੰਗਿਆਂ ਵੱਲ ਚੰਗਿਆਂ ਨੂੰ ਦੇਖੀਏ ਅਸੀਂ ਮਾੜਿਆਂ ਨੂੰ ਨਾ ਦੇਖੀਏ ਅਸੀਂ ਉਹਨਾਂ ਉਹਨਾਂ ਲੋਕਾਂ ਅਸੀਂ ਉਹਨਾਂ ਲੋਕਾਂ ਦੀ ਕਿਉਂ ਰੀਸ ਕਰੀਏ ਅਸੀਂ ਤਾਂ ਉਹਨਾਂ ਦੀ ਕਰੀਏ ਔਰ ਜਿਹੜੇ ਗੁਰਮਤ ਦੇ ਸਿਧਾਂਤ ਨਾਲ ਜੀਂਦੇ ਨੇ ਗੁਰੂ ਮਹਾਰਾਜ ਜੀ ਦੇ ਸਾਈਂ ਜੀਂਦੇ ਨੇ ਹਰ ਗੱਲ ਗੁਰਮਤ ਦੀ ਕਰਦੇ ਨੇ। ਮੈਂ ਇੱਕ ਹੋਰ ਬੇਨਤੀ ਕਰਿਆ ਕਰਦਾ ਕੋਈ ਗੱਲ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ 'ਚ 100 ਗਲਤੀਆਂ ਹੋ ਸਕਦੀਆਂ ਸੇਵਾਦਾਰਾਂ ਦੇ ਵਿੱਚ 100 ਖਾਮੀਆਂ ਹੋ ਸਕਦੀਆਂ ਅਸੀਂ ਇਹ ਉਂਗਲ ਨਾ ਉਠਾਈਏ ਲਾ ਜੀ ਉਹ ਵੀ ਇੱਦਾਂ ਦੇ ਆ ਅਸੀਂ ਅਸੀਂ ਅਸੀਂ ਵੀ ਤਾਂ ਇੱਦਾਂ ਦੇ ਬਣਨ ਨਹੀਂ
तू एक चंगा इंसान बन के दिखाल, असी तेरी उदाहरण दया करांगे। ओले छड्डो तुसी उन्हां दी, आओ देखो फलाना गुरसिख है, तुसी ओदे वल देखो, ओदे हिसाब नाल जीओ। का इदां भी तो हो ही सकदा। गुरु महाराज कृपा करे, बच्चे मंगण वास्ते एक पंडित ते पंडताणी एक हिंदू परिवार दे एक फकीर दे कोल जांदे ने। मुसलमान है और उन्होंने वादा करता, कहते ठीक है आने वाले टाइम दे विच तुहाडे बच्चे हो जाएंगे, लेकिन पहला जिहड़ा ना वो तुसी मेरे दर दे उत्ते चढ़ाउणा। मन जांदे ने, कहते ठीक है। सो प्यार वाले वो वारी वारी तीन बच्चे होंदे ते हुण ये देण तो मुकर जांदे आ, वादे तो मुकर जांदे आ। सेठ दा ख्याल सी भी पैसे दे के गल बन जाएगी, इहनू पुत थोड़ो देना, भी इहने पैसिआं पैसे मंगेगा, जे 100 मंगेगा 150 देवांगे, जे 1,00,000 मंगेगा 1,50,000 दे देंगे, पुत इदा थोड़ो कोई दिंदा प्यारियो। पर पीर इस जिते ती सजना तेरे नाल वादा कीता सी कि तेरे तीन बच्चे होणगे, जिहड़ा वड्डा होवेगा तू इस गद्दी दे उत्ते चढ़ावेंगा। सेठ जी हुणी मुकर जांदे ने, इहनां दा झगड़ा वध जांदा ते पीर फिर गुस्से विच आ के कहिंदा मैं शहर नूं गर्क कर देवांगा, मैं 40 कट्टांगा, मैं जंत्रां मंत्रां दे नाल अपनियां रिधियां सिद्धियां दे नाल अपनियां करामातां दे सिर ते मैं इस शहर नूं गर्क कर देवांगा। शहर दा नां सी सियालकोट, पाकिस्तान दे विच है, ये सच्ची घटना, यह कोई बनाई हुई गल नहीं। ते धन गुरु नानक देव जी महाराज जदों दी इह घटना ना एमनाबाद तो सैदपुर तो तुर पैंदे ने, कहिंदे मरदानिया चल रब नूं मन्नण वाला किराए पै गया, हंकार च आ गया। यह बंदगी कीत्या भी हंकार कई बार आ जाता, और इस मुसलमान पीर दे मन विच हंकार आ गया ते नाल ये आखण लग पिया, कहिंदा जे मैं पुत दे सकदा ते मैं खो भी सकदा, कहिंदा मैं खत्म कर देवांगा सारा कुछ। और शहर दे लोक इकट्ठे होके जांदे, कहिंदे पीर जी साडा थोड़ी कोई कसूर है, तुहाडी गलबात सेठ ते नाल आ उहदे नाल जिट्टो, सारा शहर तुसी कादे वास्ते बर्बाद करते तुल्यो, इह ना मन्निया। ते गुरु बाबा नानक जी घट घट के अंतर की जानत, भले बुरे की पीर पछांत, कहिंदे मरदानिया चल चलिए, चल सियालकोट दा रुक करिए। ते सतगुरु एक बेरी दे हेठा आके अपना डेरा ला लैंदे ने, ते लोकां नूं शहर दे लोकां नूं पता लगदा है कि धन गुरु नानक देव महाराज आए ने, ते साध संगत जी ये प्यार विच आके ते उधरों 40 कट्टण लई शिरे कट्टण वास्ते ये मुसलमान पीर बैठ जांदा है अपने कमरे दे विच, ते अपनी जो बंदगी वगैरह करनी सी, ये टूने टप्पे जो करना सी ये करना इन्हें आरंभ कर दिता, ते हुण शहर नूं बचाउण वास्ते ओ गरीब लोकां नूं बचाउण वास्ते गरीबां दा यार धन गुरु महाराज इस जगह दे उत्ते पहुंच जांदा, इहदे डेरे तों थोड़ा जिहा हटवां, ते पिंड दे लोकां नूं पता लगदा है, तो सच्चे सतगुरां दी शरण दे विच आके जिवें अरदासां बेनतियां करदे सतगुरु हुण सबब बणिया है, तुसी आए हो, दरअसल तुसी आए सानूं बचाउण वास्ते हो, आ पीर हंकारिया शहर नूं गर्क करन ते तुरिया है, ते महाराज तुहाडे चरणां च बेनती है कि शहर नूं बचा लो, नहीं तां असीं गर्क हो जाणा। सो सतगुरां दे चरणां दे विच तरला इउं करदे ने।

ਗੁਰੂ ਪਿਆਰਿਓ ਆ ਕੇ ਇਹਨਾਂ ਤਰਲੇ ਕੀਤੇ, ਬਾਬਾ ਬੜਾ ਜਿੱਦੀ ਆਓ, ਅਸੀਂ ਮਨਾ ਕੇ ਦੇਖ ਲਿਆ, ਬੜੇ ਅਸੀਂ ਤਰਲੇ ਕੀਤੇ ਵੀ ਤੁਸੀਂ ਦੋਵੇਂ ਜਾਣੇ ਨਜਿੱਠੋ, ਬਾਕੀਆਂ ਦਾ ਕੀ ਕਸੂਰ ਹੈ? ਮਹਾਰਾਜ ਉਹ ਮੰਨਣ ਵਾਸਤੇ ਤਿਆਰ ਨਹੀਂ ਤੇ ਆਪਣੀ ਆਈ ਤੇ ਆਇਆ ਹੋਇਆ, ਪੰਜ ਛੇ ਦਿਨ ਰਹਿ ਗਏ ਉਹ ਸ਼ਹਿਰ ਨੂੰ ਗਰਕ ਹੋਣ ਦੇ ਵਿੱਚ, ਸਤਿਗੁਰੂ ਤੁਸੀਂ ਆਇਓ ਤੇ ਕਿਰਪਾ ਕਰੋ ਵੀ ਸ਼ਹਿਰ ਨੂੰ ਬਚਾ ਲਓ। ਧੰਨ ਗੁਰੂ ਮਹਾਰਾਜ ਕਹਿੰਦੇ ਮਾਰੇ ਰਾਖੇ ਏਕੋ ਆਪ ਮਾਨੁਕ ਕੇ ਕਿਸ਼ਨਾ ਹੀ ਆ, ਤੇ ਤੁਸੀਂ ਚਿੰਤਾ ਕਾਹਦੀ ਕਰਦੇ ਹੋ? ਪਰ ਸਤਿਗੁਰੂ ਸਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋਣ ਡਿਆ, ਚਿੰਤਾ ਦੀ ਗੱਲ ਆਏ ਤੇ ਸਤਿਗੁਰੂ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਦਰ ਅਸਲ ਗੁਰੂ ਪਿਆਰਿਓ ਸਤਿਗੁਰੂ ਆਏ ਇਹਨਾਂ ਨੂੰ ਬਚਾਉਣ ਵਾਸਤੇ ਸੀ। ਭਾਈ ਮਰਦਾਨਾ ਜੀ ਨੂੰ ਆਖਿਆ, ਕਹਿੰਦੇ ਮਰਦਾਨਿਆ ਜਾ ਪੀਰ ਨੂੰ ਬੁਲਾ ਕੇ ਲੈ ਗਿਆ, ਉਹਨੂੰ ਆਖੀ ਸਾਡਾ ਗੁਰੂ ਆਇਆ ਤੇਰੇ ਨਾਲ ਗੱਲਬਾਤ ਕਰਨੀ ਚਾਹੁੰਦਾ, ਜਾ ਕੇ ਉਹਨਾਂ ਗੱਲਬਾਤ ਕਰ ਇੱਕ ਵਾਰ, ਛੱਡ ਇਸ ਜੈਦ ਨੂੰ। ਲੇਕਿਨ ਗੁਰੂ ਪਿਆਰਿਓ ਉਹਨੇ ਹਦਾਇਤ ਕੀਤੀ ਹੋਈ ਸੀ ਪੀਰ ਨੇ ਆਪਣੇ ਚੇਲਿਆਂ ਨੂੰ ਵੀ ਜਿੰਨਾ ਚਿਰ ਮੈਂ ਅੰਦਰ ਆ, ਜਿੰਨਾ ਚਿਰ ਮੈਂ ਚਾਲੀਆ ਕੱਢਦਾ, ਲਾਗੇ ਚਿੜੀ ਨਹੀਂ ਫਰਕਣੀ ਚਾਹੀਦੀ। ਜੇ ਕੋਈ ਗੱਲਬਾਤ ਹੋ ਗਈ, ਜੇ ਕੋਈ ਬੰਦਾ ਆਇਆ ਜਾਂ ਮੇਰਾ ਚਾਲੀਆ ਟੁੱਟ ਗਿਆ, ਮੈਂ ਤੁਹਾਨੂੰ ਨਹੀਂ ਛੱਡਦਾ। ਬੜੀ ਹਦਾਇਤ ਸਖ਼ਤ ਕੀਤੀ ਹੋਈ ਸੀ। ਹੁਣ ਇਹਦੇ ਚੇਲੇ ਜਿਹੜੇ ਕਿਸੇ ਨੂੰ ਲਾਗੇ ਨਹੀਂ ਸੀ ਆਉਣ ਦਿੰਦੇ ਤੇ ਭਾਈ ਮਰਦਾਨਾ ਜੀ ਉਪਰਾ ਆਦਮੀ ਜਦੋਂ ਡੇਰੇ ਵੱਲ ਨੂੰ ਜਾਂਦਾ ਹੈ ਤੇ ਗੁਰੂ ਪਿਆਰੇ ਉਹਨਾਂ ਨੇ ਤਿੰਨ ਲੇਅਰਾਂ ਲਾਈਆਂ ਹੋਈਆਂ, ਤ੍ਰੀ ਲੇਅਰ, ਕੋਈ ਇੱਕ ਇੱਕ ਵਾਰ ਨੂੰ ਟੱਪ ਕੇ ਆਊਗਾ, ਦੂਜੀ ਦੂਜੀ ਤੋਂ ਤੀਜੀ, ਆਖਰ ਤੱਕ ਉਹਨਾਂ ਤੱਕ ਪਹੁੰਚਣਾ ਮੁਸ਼ਕਲ ਸੀ। ਲੇਕਿਨ ਭਾਈ ਮਰਦਾਨਾ ਜੀ ਕਿਸੇ ਨਾ ਕਿਸੇ ਤਰ੍ਹਾਂ ਤੱਕ ਇਹਨਾਂ ਦੇ ਚੇਲਿਆਂ ਤੇ ਪਹੁੰਚਦਾ, ਦੂਰੋਂ ਦੇਖ ਲੈਂਦੇ ਨੇ। ਉਪਰਾ ਬੰਦਾ ਭੱਜ ਕੇ ਉਹਨਾਂ ਨੂੰ ਆਉਂਦੇ ਨੇ, ਹਾਂ ਭਾਈ ਕਿਹਨੂੰ ਮਿਲਣਾ, ਤੁਸੀਂ ਕੌਣ ਹੋ? ਕਹਿੰਦੇ ਮੈਂ ਗੁਰੂ ਨਾਨਕ ਦਾ ਸਿੱਖ ਆ, ਮੇਰਾ ਨਾਮ ਮਰਦਾਨਾ ਆ, ਮੇਰਾ ਗੁਰੂ ਤੁਹਾਡੇ ਸ਼ਹਿਰ ਦੇ ਵਿੱਚ ਆਇਆ ਹੋਇਆ, ਤੁਹਾਡੇ ਪੀਰ ਦੀ ਉਸਤਤ ਬੜੀ ਆ ਸੁਣੀ ਆ ਮੇਰੇ ਗੁਰਦੇਵ ਪਾਤਸ਼ਾਹ ਨੇ, ਤੁਹਾਡਾ ਪੀਰ ਵੀ ਰੱਬੀ ਰੂਪ ਹੈ ਤੇ ਮੇਰਾ ਗੁਰੂ ਵੀ ਰੱਬੀ ਰੂਪ ਹੈ, ਉਹ ਉਹਨਾਂ ਨੂੰ ਮਿਲਣਾ ਚਾਹੁੰਦੇ ਆ। ਕਹਿੰਦੇ ਨਹੀਂ ਨਹੀਂ ਹਜੇ ਨਹੀਂ ਭਾਈ, ਇਹ ਕੰਮ ਨਹੀਂ ਹੋ ਸਕਦਾ। ਨਹੀਂ ਵੀ ਮੇਰੇ ਗੁਰਦੇਵ ਪਾਤਸ਼ਾਹ ਦਾ ਹੁਕਮ ਹੈ, ਕਹਿੰਦੇ ਉਹਨੂੰ ਲੈ ਕੇ ਆਓ। ਤੇ ਇਹਦੇ ਸਾਥੀ ਥੋੜਾ ਜਿਹਾ ਸਖ਼ਤ ਹੋ ਕੇ ਕਹਿੰਦੇ ਬਾਬਾ ਤੈਨੂੰ ਪਤਾ ਨਹੀਂ ਲੱਗਾ ਵੀ ਇਹ ਕੰਮ ਨਹੀਂ ਹੋ ਸਕਦਾ, ਸਾਡਾ ਪੀਰ ਇਸ ਵੇਲੇ ਚਾਲੀਆ ਕੱਟ ਰਿਹਾ ਔਰ ਉਹਦੀ ਸਖ਼ਤ ਹਦਾਇਤ ਆ। ਕਹਿੰਦਾ ਚਾਲੀਆ ਕੱਟਣ ਦੀ ਪੀਰਾਂ ਨੂੰ ਕੀ ਲੋੜ ਪੈ ਗਈ ਭਾਈ, ਇੰਨੇ ਇੰਨੇ ਤੁਸੀਂ ਸਖ਼ਤ ਤਪ ਕਾਹਦੇ ਵਾਸਤੇ ਕਰਦੇ ਹੋ? ਕਹਿੰਦਾ ਪਤਾ ਨਹੀਂ ਲੱਗਾ ਵੀ ਇਹ ਸ਼ਹਿਰ ਦੇ ਲੋਕ ਜਿਹੜੇ ਆ ਇਹ ਬੇਜਬਾਨੇ ਨੇ, ਇਹ ਜਬਾਨਾਂ ਕਰਕੇ ਮੁੱਕਰਦੇ ਨੇ, ਇਸ ਕਰਕੇ ਸਾਡਾ ਪੀਰ ਸ਼ਹਿਰ ਨੂੰ ਗਰਕ ਕਰ ਦੇਣਾ ਚਾਹੁੰਦਾ। ਕਹਿੰਦੇ ਆਹ ਤੇ ਚੰਗੀ ਗੱਲ ਨਹੀਂ, ਚਲੋ ਇੱਕ ਵਾਰ ਪੀਰ ਨੂੰ ਮਿਲਾ, ਮੈਨੂੰ ਮਿਲਾ ਦਿਓ। ਗੁਰੂ ਪਿਆਰਿਓ ਜਦੋਂ ਭਾਈ ਮਰਦਾਨਾ ਜੀ ਜਿੱਦ ਕਰਦੇ ਤੇ ਧੱਕੇ ਮਾਰ ਕੇ ਭਾਈ ਮਰਦਾਨਾ ਜੀ ਨੂੰ ਬਾਹਰ ਕੱਢਦੇ, ਕਹਿੰਦੇ ਤੈਨੂੰ ਇੱਕ ਵਾਰ ਨਹੀਂ ਪਤਾ ਲੱਗਾ ਬਈ ਨਹੀਂ ਮਿਲ ਸਕਦਾ? ਤੇ ਭਾਈ ਮਰਦਾਨਾ ਜੀ ਗੁਰਦੇਵ ਪਾਤਸ਼ਾਹ ਦੇ ਚਰਨਾਂ ਚਲ ਜਾਂਦੇ, ਸਤਿਗੁਰੂ ਉੱਥੇ ਤੇ ਖੇਡ ਹੀ ਹੋਰ ਵਰਤਣ ਡਈ ਹੈ। ਸਾਰੀ ਆ ਕੇ ਗੱਲਬਾਤ ਭਾਈ ਮਰਦਾਨਾ ਜੀ ਦੱਸਦੇ ਨੇ ਕਿ ਕਿੱਡੀ ਵੱਡੀ ਜਿੱਦ ਕਰਕੇ ਉਹ ਜਿੱਦੀ ਉਹ ਹੰਕਾਰੀ ਕਿੱਡੀ ਜਿੱਦ ਕਰਕੇ ਇੱਕ ਭੋਰੇ ਵਿੱਚ ਬੈਠ ਗਿਆ ਤੇ ਸਤਿਗੁਰੂ ਉਹਦੇ ਚੇਲੇ ਜਿਹੜੇ ਆ ਉਹਦੀਆਂ ਹਦਾਇਤਾਂ ਤੇ ਪਹਿਰਾ ਦਿੰਦੇ, ਉਹ ਕਿਸੇ ਨੂੰ ਮਿਲਣ ਤੱਕ ਨਹੀਂ ਦਿੰਦੇ। ਤੇ ਗੁਰੂ ਮਹਾਰਾਜ ਨੇ ਪੁੱਛਦਾ ਕਿਸੇ ਨਾ ਕਿਸ ਤਰ੍ਹਾਂ ਮਿਲ ਲੈਣਾ ਸੀ ਬੇਬੀ ਇੱਕ ਵਾਰ, ਮਹਾਰਾਜ ਉਹਨਾਂ ਲਾਗੇ ਨਹੀਂ ਜਾਣ ਦਿੱਤਾ, ਤੁਸੀਂ ਮਿਲਣ ਦੀ ਗੱਲ ਕਰਦੇ ਹੋ, ਗੱਲ ਮੈਂ ਕੀ ਕਰਦਾ? ਕਿਤੇ ਮਾੜਾ ਮੋਟਾ ਮੈਨੂੰ ਮੌਕਾ ਮਿਲਦਾ ਨਾ ਤਾਂ ਹੀ ਹੋ ਸਕਦਾ ਸੀ। ਨਾਲੇ ਪੀਰ ਤੇ ਅੰਦਰੋਂ ਕੁੰਡੇ ਲਾ ਕੇ ਬੈਠਾ, ਦਰਵਾਜ਼ੇ ਬੰਦ ਕੀਤੇ ਹੋਏ ਆ, ਬਾਹਰੋਂ ਹਵਾ ਨਹੀਂ ਅੰਦਰ ਜਾਂਦੀ। ਤੇ ਫਿਰ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਠਦੇ ਨੇ, ਕਹਿੰਦੇ ਤੁਸੀਂ ਬੈਠੋ, ਫਿਰ ਅਸੀਂ ਜਾਣਾ ਪੈਣਾ, ਸਾਨੂੰ ਜਾਣਾ ਪੈਣਾ, ਅਸੀਂ ਜਾ ਕੇ ਆਉਂਦੇ ਹਾਂ, ਅਸੀਂ ਪੀਰ ਨਾਲ ਗੱਲ ਕਰਦੇ ਹਾਂ, ਅਸੀਂ ਸੋਚਿਆ ਸੀ ਵੀ ਉਹ ਤੇਰੇ ਆਖੇ ਲੱਗ ਜਾਂਦਾ ਤੇ ਉਹਦੀ ਮਾੜੀ ਮੋਟੀ ਇੱਜ਼ਤ ਬਣੀ ਰਹਿੰਦੀ, ਪਰ ਉਹ ਇੱਜ਼ਤ ਗਵਾਉਣ ਤੇ ਆਇਆ, ਹੁਣ ਸਾਨੂੰ ਜਾਣਾ ਪੈਣਾ। ਸ਼ਹਿਰ ਦੇ ਲੋਕ ਕੁਝ ਨਾਲ ਜਾਂਦੇ ਨੇ ਤੇ ਬਾਕੀਆਂ ਨੂੰ ਹਦਾਇਤ ਕੀਤੀ, ਕਹਿੰਦੇ ਤੁਸੀਂ ਇੱਥੇ ਬੈਠੋ, ਭਾਈ ਮਰਦਾਨਾ ਜੀ ਵੀ ਨਾਲ ਲੈ ਲਿਆ। ਹੁਣ ਗੁਰਦੇਵ ਪਾਤਸ਼ਾਹ ਇਹਦੇ ਡੇਰੇ ਵਿੱਚ ਚਲੇ ਜਾਂਦੇ ਜਿੱਥੇ ਇਹਦਾ ਭੋਰਾ ਪੱਟਿਆ ਹੋਇਆ ਸੀ ਔਰ ਵਲਗਣ ਕੀਤਾ ਹੋਇਆ ਸੀ। ਇੱਕ ਇਹਨੇ ਵਿਸ਼ੇਸ਼ ਤੌਰ ਦੇ ਉੱਤੇ ਕਮਰਾ ਬਣਾਇਆ ਹੋਇਆ ਸੀ ਔਰ ਉਹਦੇ ਵਿੱਚ ਬੈਠ ਕੇ ਜਦੋਂ ਵੀ ਕੋਈ ਔਖੇ ਟਾਈਮ ਦੇ ਉੱਤੇ ਜਦੋਂ ਕੋਈ ਗੱਲਬਾਤ ਹੁੰਦੀ ਸੀ ਇਹ ਉਹਦੇ ਵਿੱਚ ਤਪ ਕਰਿਆ ਕਰਦਾ ਸੀ। ਤੇ ਗੁਰੂ ਪਿਆਰਿਓ ਰੱਬ ਦਾ ਨਾਂ ਲੈਣਾ ਕੋਈ ਮਾੜੀ ਗੱਲ ਨਹੀਂ, ਪਰ ਕਈ ਵਾਰ ਰੱਬ ਦਾ ਨਾਂ ਲੈਂਦਿਆਂ ਲੈਂਦਿਆਂ ਵੀ ਬੰਦੇ ਦੇ ਮਨ ਵਿੱਚ ਹੰਕਾਰ ਆ ਜਾਂਦਾ, ਹੁਣ ਕਿਤੇ ਖੁਦਾ ਨੂੰ ਜਪਣਾ ਇਹ ਕੋਈ ਮਾੜੀ ਗੱਲ ਥੋੜ੍ਹੀ ਹੈ। ਹੰਕਾਰ ਆ ਜਾਵੇ ਕਿ ਮੈਂ ਰਿਧੀਆਂ ਸਿੱਧੀਆਂ ਦਾ ਮਾਲਕ ਹੈ, ਜੋ ਮੈਂ ਆਖਾਂਗਾ ਉਹੀ ਰੱਬ ਕਰਦਾ, ਇੱਥੇ ਆ ਕੇ ਫਿਰ ਬੰਦਾ ਕੁਰਾਏ ਪੈ ਜਾਂਦਾ। ਗੁਰੂ ਪਿਆਰਿਓ
ਗੁਰਦੁਆਰੇ ਆਉਣਾ ਇਹ ਕੋਈ ਗੁਨਾਹ ਥੋੜੀ ਹੈ। ਜੇ ਬੰਦਾ ਇਹ ਸੋਚੇ ਵੀ ਮੇਰੇ ਗੁਆਂਢੀ ਤੇ ਕਿਤੇ ਸਾਲ ਬਾਅਦ ਜਾਂਦੇ ਮੈਂ ਦੋ ਦੋ ਵਾਰ ਜਾਣਾ, ਇਹ ਵੀ ਇੱਕ ਹੰਕਾਰ ਹੋ ਜਾਂਦਾ। ਗੁਰਦੁਆਰੇ ਇਹਨਾਂ ਲੋਕਾਂ ਨੂੰ ਕੀ ਪਤਾ ਗੁਰਦੁਆਰੇ ਕਿੱਦਾਂ ਬੈਠੀ ਦਾ, ਗੁਰਦੁਆਰੇ ਜਾ ਕੇ ਕਿੱਦਾਂ ਮਿਲੀ ਦਾ, ਕਿੱਦਾਂ ਮੱਥਾ ਟੇਕੀ ਦਾ, ਇਹਨਾਂ ਨੂੰ ਥੋੜੋ ਪਤਾ। ਇਹ ਕਿਹੜਾ ਕਦੀ ਗਏ ਜਿੰਨਾ ਮੈਨੂੰ ਪਤਾ, ਇਹਨਾਂ ਨੂੰ ਥੋੜੋ ਪਤਾ, ਇਹ ਵੀ ਇੱਕ ਹੰਕਾਰ ਹੈ। ਔਰ ਇਹ ਪਤਾ ਨਹੀਂ ਸਵੇਰ ਨੂੰ ਕਿਹੜੇ ਟਾਈਮ ਉੱਠਦੇ ਆ। ਮੈਂ ਜਦੋਂ ਨਵਾਂ ਦਿਨ ਚੜ੍ਹ ਦਿੰਦਾ 1:30 ਵਜੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ, ਤੇ ਫਿਰ ਪੰਜਾਂ ਬਾਣੀਆਂ ਦਾ ਪਾਠ ਕਰਦਾ। ਮੁਬਾਰਕ ਪਾਠ ਕਰਨਾ ਬਹੁਤ ਜ਼ਰੂਰੀ ਹੈ, ਪਰ ਜੇ ਹੰਕਾਰ ਆ ਜਾਵੇ ਪਾਠ ਕਰਦਿਆਂ ਕਰਿਆ ਤੇ ਸਤਿਗੁਰੂ ਕਹਿੰਦੇ ਹਰਜੂ ਹੰਕਾਰ ਨਾ ਭਾਵਈ, ਫਿਰ ਉਹ ਹੰਕਾਰ ਚੰਗਾ ਨਹੀਂ ਹੁੰਦਾ। ਹੁਣ ਇਹ ਹੰਕਾਰ, ਹੁਣ ਦਾਨ ਗੁਰੂ ਪੈਰੂ ਦਾਨ ਕਰਨ ਲੱਗਾ ਵੀ ਬੰਦਾ ਕਈ ਵਾਰ ਹੰਕਾਰ ਚ ਆ ਜਾਂਦਾ, ਮੇਰੇ ਵਰਗਾ ਦਾਨੀ ਕੋਈ ਨਹੀਂ, ਮੇਰੇ ਵਰਗਾ ਪੁੰਨੀ ਕੋਈ ਨਹੀਂ। ਜਦੋਂ ਗੁਰਦੁਆਰੇ ਆਉਣਾ, ਆ ਏਸੀ ਜਿੰਨੇ ਲਵਾਏ ਇਹ ਮੇਰੇ ਲਵਾਏ ਹੋਏ ਆ, ਉਹ ਗੁਰੂ ਪੈਰੇ ਇਹੋ ਜਿਹਾ ਦਾਨ ਦਾ ਕੋਈ ਫਾਇਦਾ ਨਹੀਂ ਹੁੰਦਾ। ਹੁਣ ਅੱਜ ਗੁਰੂ ਮਹਾਰਾਜ ਆਪ ਖੁਦ ਚੱਲ ਕੇ, ਇਹ ਰੱਬ ਦਾ ਭਾਲੂ ਸੀ, ਬੰਦਗੀ ਕਰਦਾ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਹੰਕਾਰ ਆ ਗਿਆ। ਜੋ ਹੋਵੇ ਉਹ ਮੇਰੇ ਕਹਿਣ ਮੁਤਾਬਕ, ਕਿਉਂਕਿ ਜੋ ਮੇਰੇ ਜ਼ਬਾਨ ਦੇ ਵਿੱਚੋਂ ਗੱਲ ਮੇਰੇ ਨਿਕਲ ਗਈ ਉਹ ਸੱਚ ਹੋਣੀ ਚਾਹੀਦੀ ਆ, ਉਹ ਪੂਰੀ ਹੋਣੀ ਚਾਹੀਦੀ ਹੈ। ਗੁਰੂ ਮਹਾਰਾਜ ਇਹਨੂੰ ਸਮਝਾਉਣ ਵਾਸਤੇ ਜਾਂਦੇ, ਇਹਦੇ ਸਾਥੀਆਂ ਨੇ ਗੁਰਦੇਵ ਪਾਤਸ਼ਾਹ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ, ਔਰ ਸਤਿਗੁਰਾਂ ਨੇ ਆਖਿਆ ਸੀ ਤੁਹਾਡੇ ਪੀਰ ਨੂੰ ਮਿਲਣਾ ਚਾਹੁੰਦੇ ਹਾਂ। ਉਹਨਾਂ ਆਖ ਦਿੱਤਾ ਬਾਬਾ ਜੀ ਨਹੀਂ, ਉਹ ਉਹਨਾਂ ਨੇ ਆਖਿਆ ਹੋਇਆ ਕੋਈ ਵੀ ਸਾਨੂੰ ਨਹੀਂ ਮਿਲ ਸਕਦਾ, 5-7 ਦਿਨ ਬੈਠਣਾ ਪੈਣਾ, ਔਰ ਉਹਨਾਂ ਦਾ ਸ਼ਿਲਾ ਜਿਹੜਾ ਕੱਟਦੇ ਨੇ 40 ਆ ਉਹ ਖਤਮ ਹੋਣ ਵਾਲਾ, ਜਦੋਂ ਖਤਮ ਹੋ ਜਾਏਗਾ ਉਦੋਂ ਮਿਲ ਲਿਓ, ਵਰਨਾ ਉਦੋਂ ਅੱਗੋਂ ਨਹੀਂ ਮਿਲਿਆ ਜਾ ਸਕਦਾ। ਤੇ ਬਾਬਾ ਨਾਨਕ ਕਹਿੰਦੇ ਅਸੀਂ ਤੇ ਹੁਣੇ ਮਿਲਣਾ, ਕਹਿੰਦੇ ਭਾਈ ਫਿਰ ਇੱਥੇ ਉਦੋਂ ਨਹੀਂ ਮਿਲਿਆ ਜਾ ਸਕਦਾ, ਕੋਈ ਹੋਰ ਤਰੀਕਾ ਹੈਗਾ ਤੇ ਮਿਲ ਲਓ। ਤੇ ਫਿਰ ਸਤਿਗੁਰੂ ਗੁਰਦੇਵ ਪਾਤਸ਼ਾਹ ਉੱਥੇ ਲਾਗੇ ਖੜੋ ਕੇ ਇੰਨੀ ਉੱਚੀ ਸੱਤ ਕਰਤਾਰ ਸੱਤ ਕਰਤਾਰ ਸੱਤ ਕਰਤਾਰ ਕਹਿੰਦੇ ਨੇ, ਉਹਦਾ 40 ਟੁੱਟ ਜਾਂਦਾ, ਅੰਦਰ ਜਿਹੜੀ ਸੁਰਤੀ ਲੱਗੀ ਸੀ ਨਾ, ਬਿਰਤੀ ਲੱਗੀ ਸੀ, ਇੱਕਦਮ ਖੰਡਰ ਜਾਂਦੀ ਹੈ, ਆਵਾਜ਼ ਸੁਰਤੇ ਦੇ ਵਿੱਚ ਗੂੰਜਣ ਲੱਗ ਪਈ, ਜਿਹੜੀ ਸੁਰਤੀ ਜੁੜੀ ਹੋਈ ਸੀ ਨਾ ਟੁੱਟ ਗਈ, ਉਹਦੇ ਸੁਰਤੇ ਦੇ ਵਿੱਚ ਅਕਾਲ ਅਕਾਲ ਗੂੰਜਣ ਲੱਗ ਪਿਆ। 2-4-5-7 ਮਿੰਟ ਟਿਕਾਉਣ ਦਾ ਯਤਨ ਕੀਤਾ ਆਪਣੀ ਸੁਰਤੀ ਨੂੰ, ਪਰ ਨਾ ਸੁਰਤੀ ਟਿਕੀ, ਤੇ ਬਾਹਰਲੇ ਪਾਸੇ ਵੀ ਕੋਈ ਰੌਲਾ ਰੱਪਾ ਜਿਹਾ ਪੈ ਰਿਹਾ ਸੀ, ਲੋਕ ਆਏ ਹੋਏ ਸਨ, ਗੁਰਦੇਵ ਪਾਤਸ਼ਾਹ ਆਏ ਹੋਏ ਸਨ। ਇਸ ਸੱਤ ਕਰਤਾਰ ਦੀ ਧੁਨ ਨੇ ਇਹਦੀ ਸੁਰਤੀ ਨੂੰ ਖੰਡਾ ਦਿੱਤਾ, ਤੇ ਗੁਰੂ ਪਿਆਰਿਓ ਹੁਣ ਇਹਦੇ ਕੋਲ ਰਿਹਾ ਨਾ ਗਿਆ, ਕਹਿੰਦਾ ਬਾਹਰ ਜਾ ਕੇ ਦੇਖਾਂ ਉੱਥੇ ਕੋਈ ਆਇਆ ਤਾਂ ਨਹੀਂ, ਕੋਈ ਰੌਲੀ ਜੀ ਪੈਂਦੀ, ਕੌਣ ਹੈ, ਕਿਸੇ ਨੇ ਮੇਰਾ ਇਹ ਜਿਹੜਾ ਆਪਣਾ ਚਾਲੀਆ ਉਹ ਭੰਗ ਕਰ ਦਿੱਤਾ। ਦਰਵਾਜ਼ਾ ਖੋਲਦਾ, ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਅੱਗੇ ਸਾਹਮਣੇ ਖੜੇ ਸਨ, ਤੇ ਪੁੱਛਦਾ ਭਾਈ ਕੌਣ ਹੋ, ਤੇ ਮਰਦਾਨਾ ਜੀ ਅੱਗੇ ਹੋ ਕੇ ਕਹਿੰਦਾ, ਕਹਿੰਦੇ ਇਹ ਧੰਨ ਗੁਰੂ ਨਾਨਕ ਦੇਵ ਜੀ ਹੈ, ਗੁਰੂ ਮਹਾਰਾਜ ਦੇ ਸਾਹਮਣੇ ਬਾਰੇ ਇੰਟਰੋਡਕਸ਼ਨ ਕਰਾਉਂਦੇ ਨੇ ਮਰਦਾਨਾ ਜੀ, ਕਹਿੰਦੇ ਇਹ ਧੰਨ ਗੁਰੂ ਨਾਨਕ ਦੇਵ ਜੀ ਹੈ, ਦੀਨ ਦੁਨੀ ਦੇ ਮਾਲਕ, ਏਮਨਾਬਾਦ ਤੋਂ ਚੱਲ ਕੇ ਤੁਹਾਨੂੰ ਮਿਲਣ ਵਾਸਤੇ ਆਏ, ਮੈਂ ਪਹਿਲਾਂ ਆਇਆ ਸੀ ਪਰ ਤੁਹਾਡੇ ਚੇਲਿਆਂ ਨੇ ਆਉਣ ਨਹੀਂ ਦਿੱਤਾ, ਲਾਗੇ ਇਹ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਨੇ, ਕਰ ਲਾ ਅੱਗੇ ਚਰਨਾਂ ਤੇ ਮੱਥਾ ਟੇਕ ਔਰ ਮਾਫੀ ਮੰਗ ਲਾ। ਤੇ ਅੰਦਰੋਂ ਅੰਦਰੀ ਕਹਿੰਦਾ ਹੈ ਇਹ ਉਹ ਨਾਨਕ ਤਪਾ ਤਾਂ ਨਹੀਂ ਕਿਤੇ, ਇਹ ਨਾਨਕ ਤਪਾ ਤਾਂ ਨਹੀਂ। ਮਰਦਾਨਾ ਜੀ ਕਹਿੰਦੇ ਹਾਂ, ਪੂਰਾ ਐਨ ਟਿਕਾਣੇ ਦੀ ਗੱਲ ਸੋਚੀ ਹੋ, ਇਹ ਧੰਨ ਗੁਰੂ ਨਾਨਕ ਜੀ ਹੋ, ਤੂੰ ਨਾਨਕ ਤਪਾ ਆਖਦਾ ਉਹ ਤੇਰੀ ਮਰਜ਼ੀ ਹੈ, ਨਾਨਕ ਤਪਾ ਹੀ ਹੈ। ਗੁਰੂ ਪਿਆਰਿਓ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਹੈ, ਤੇ ਗੁਰੂ ਮਹਾਰਾਜ ਜੀ ਨੂੰ ਦੱਸਣ ਲੱਗਦਾ ਹੈ, ਮਹਾਰਾਜ ਤੁਸੀਂ ਗਲਤ ਕੀਤਾ, ਇਹਨਾਂ ਝੂਠਿਆਂ ਦੀ ਬਾਂਹ ਫੜੀ ਹੋ, ਇਹਨਾਂ ਦੀ ਮੱਤ ਵਾਸਤੇ ਆਏ। ਤੇ ਧੰਨ ਗੁਰੂ ਮਹਾਰਾਜ ਕਹਿੰਦੇ ਇੱਥੇ ਨਹੀਂ ਆਪਾਂ ਗੱਲ ਕਰਨੀ, ਆ ਜਾ ਆਪਾਂ ਜਿੱਥੇ ਸਾਡਾ ਡੇਰਾ ਨਾ, ਜਿੱਥੇ ਅਸੀਂ ਬੈਠੇ ਹਾਂ, ਗੁਰੂ ਪਿਆਰਿਓ ਜਿੱਥੇ ਗੁਰਦੇਵ ਪਾਤਸ਼ਾਹ ਬੈਠੇ ਸਨ ਨਾ, ਉਹਨਾਂ ਜਿੱਥੇ ਡੇਰਾ ਲਾਇਆ ਸੀ, ਉਹ ਸਿਆਲਕੋਟ ਦੇ ਵਿੱਚ ਸ਼ਹਿਰ ਤੋਂ ਬਾਹਰ ਇੱਕ ਬੇਰੀ ਸੀ, ਉਹਦੇ ਹੇਠਾਂ ਗੁਰਦੇਵ ਪਾਤਸ਼ਾਹ ਨੇ ਡੇਰਾ ਲਾਇਆ ਸੀ, ਤੇ ਉਹਨੂੰ ਲੋਕ ਬੇਰ ਸਾਹਿਬ ਕਹਿਣ ਲੱਗ ਪਏ, ਤੇ ਉਹ ਅੱਜ ਉੱਥੇ ਬੜਾ ਆਲੀਸ਼ਾਨ ਗੁਰਦੁਆਰਾ ਬੇਰ ਸਾਹਿਬ ਧੰਨ ਗੁਰੂ ਨਾਨਕ ਮਹਾਰਾਜ ਦੀ ਯਾਦ ਵਿੱਚ ਬਣਿਆ ਹੋਇਆ। ਸੁਲਤਾਨਪੁਰ ਦੁਆਬੇ ਦੀ ਧਰਤੀ ਤੇ, ਜਿਹੜਾ ਕੋਈ ਤੁਹਾਡਾ ਵਿੱਚੋਂ ਉਸ ਏਰੀਏ ਦਾ ਹੋਵੇ, ਇੱਥੇ ਵੀ ਸਤਿਗੁਰਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਬਣਿਆ, ਉਹ ਸੁਲਤਾਨਪੁਰ ਜਿੱਥੇ ਸਤਿਗੁਰਾਂ ਨੇ ਮੋਦੀ ਖਾਨਾ ਚਲਾਇਆ ਸੀ, ਉੱਥੇ ਵੀ ਬੜਾ ਆਲੀਸ਼ਾਨ ਗੁਰਦੁਆਰਾ ਬਣਿਆ।
ਤੇ ਧੰਨ ਗੁਰੂ ਮਹਾਰਾਜ ਆਪਣੇ ਡੇਰੇ ਦੇ ਵਿੱਚ ਲੈ ਜਾਂਦੇ ਨੇ। ਉੱਥੇ ਫਿਰ ਗੱਲਬਾਤ, ਫਿਰ ਉੱਧਰ ਸੇਠ ਨੂੰ ਵੀ ਹੁਕਮ ਭੇਜਿਆ ਗੁਰਦੇਵ ਪਾਤਸ਼ਾਹ ਨੇ, ਸੇਠ ਤੂੰ ਵੀ ਆ, ਤੇਰੇ ਨਾਲ ਵੀ ਗੱਲਬਾਤ ਕਰਦੇ ਹਾਂ, ਤੁਹਾਡੀ ਗੱਲਬਾਤ ਹੋਈ ਕੀ ਸੀ। ਹੁਣ ਸੇਠ ਵੀ ਸਾਹਮਣੇ ਬੈਠਾ ਤੇ ਇੱਧਰ ਪੀਰ ਜੀ ਵੀ ਬੈਠੇ ਨੇ ਤੇ ਗੁਰਦੇਵ ਪਾਤਸ਼ਾਹ ਤੇ ਬਾਕੀ ਸੰਗਤ ਸ਼ਹਿਰ ਦੀ ਬੈਠੀ ਹੈ। ਗੱਲਾਂ ਬਾਤਾਂ ਹੋਈਆਂ, ਕਹਿੰਦੇ ਪੀਰ ਜੀ ਕੀ ਗੱਲਬਾਤ ਹੋਈ ਸੀ, ਕਿਉਂ ਤੁਸੀਂ ਏਡੇ ਵੱਡੇ ਜਿਹੜਾ ਇੰਨੇ ਸਖ਼ਤ ਤੁਸੀਂ ਹੋਏ ਫਿਰਦੇ ਹੋ। ਪੀਰਾਂ ਨੂੰ ਏਦਾਂ ਥੋੜਾ ਹੋਣਾ ਚਾਹੀਦਾ, ਤੁਹਾਡੇ ਦਿਲ ਵਿੱਚ ਤੇ ਨਿਮਰਤਾ ਆਉਣੀ ਚਾਹੀਦੀ ਸੀ, ਔਰ ਤੁਸੀਂ ਕਾਹਦੇ ਵਾਸਤੇ ਇੰਨੇ ਕਠੋਰ ਬਣ ਗਏ। ਨਾਮ ਜਪਦਿਆਂ ਤੇ ਮਨ ਨੂੰ ਸ਼ਾਂਤੀ ਆਉਣੀ ਚਾਹੀਦੀ ਸੀ ਤੇ ਤੁਸੀਂ ਇੰਨੇ ਕ੍ਰੋਧਵਾਨ ਹੋ ਗਏ। ਕਹਿੰਦੇ ਬਾਬਾ ਇਹ ਸੇਠ ਮੇਰੇ ਨਾਲ ਵਾਅਦਾ ਕਰਕੇ ਮੁੱਕਰਿਆ, ਇਹਦੇ ਘਰ ਔਲਾਦ ਨਹੀਂ ਸੀ, ਇਹ ਮੇਰੇ ਕੋਲ ਆਇਆ, ਮੈਂ ਇਹਦੇ ਲਈ ਜਪ ਤਪ ਕੀਤਾ, ਬੜੀਆਂ ਰਿਧੀਆਂ ਸਿੱਧੀਆਂ ਦੇ ਪਾਠ ਪੂਜਾ ਕੀਤੇ ਨੇ, ਔਰ ਇਹ ਲੇਕਿਨ ਜਦੋਂ ਇਹਦੇ ਪੁੱਤ ਹੋਏ ਤੇ ਇਹ ਮੁੱਕਰ ਗਿਆ। ਹੁਣ ਦੱਸੋ ਮੇਰਾ ਕੋਈ ਕਸੂਰ ਹੈ? ਬਚਨਾਂ ਤੋਂ ਇਹ ਮੁੱਕਰਿਆ, ਔਰ ਮਹਾਰਾਜ ਤੁਸੀਂ ਇਹਨਾਂ ਦਾ ਪੱਖ ਵੀ ਲੈ ਰਹੇ ਹੋ? ਕਹਿੰਦੇ ਨਹੀਂ, ਅਸੀਂ ਪੱਖ ਨਹੀਂ ਲੈ ਰਹੇ, ਅਸੀਂ ਇਹਦਾ ਹਜੇ ਤੇ ਇਹਦੇ ਨਾਲ ਗੱਲਬਾਤ ਕਰਨੀ, ਹਜੇ ਮੈਂ ਕਦੋਂ, ਕਹਿੰਦੇ ਮਹਾਰਾਜ ਕਹਿੰਦੇ ਹਜੇ ਥੋੜੋ ਕੋਈ ਪੱਖ ਲਿਆ, ਹਜੇ ਤਾਂ ਆਪਾਂ ਤੇਰਾ ਪੱਖ ਸੁਣਦੇ ਹਾਂ। ਮਹਾਰਾਜ ਮੇਰਾ ਪੱਖ ਇਹ ਹੈ, ਜੇ ਇਹਨੇ ਆਪਣੇ ਬਚਨ ਕੀਤਾ ਸੀ ਤੇ ਇਹਨੂੰ ਆਪਣੇ ਬਚਨਾਂ ਤੇ ਰਹਿਣਾ ਚਾਹੀਦਾ ਸੀ। ਕਹਿੰਦੇ ਠੀਕ ਹੈ ਸੇਠ ਜੀ, ਤੁਸੀਂ ਦੱਸੋ ਇਹ ਸੱਚ ਕਹਿੰਦੇ ਨੇ ਪੀਰ ਜੀ? ਕਹਿੰਦੇ ਮਹਾਰਾਜ ਸੱਚ ਕਹਿੰਦੇ ਸੀ, ਇਹ ਸੱਚ ਕਹਿੰਦੇ ਆ, ਬਿਲਕੁਲ ਏਦਾਂ ਹੀ ਹੋਈ ਆ, ਪਰ ਸਤਿਗੁਰੂ ਪੁੱਤ ਥੋੜੋ ਕੋਈ ਦਿੰਦਾ ਹੁੰਦਾ ਏਦਾਂ, ਠੀਕ ਆ, ਭਾਵੇਂ ਇਹਦੇ ਬਚਨਾਂ ਦੇ ਨਾਲ ਮੇਰੇ ਘਰ ਦੇ ਵਿੱਚ ਪੁੱਤ ਹੋਏ, ਪਰ ਵਾਅਦਾ ਜ਼ਰੂਰ ਕੀਤਾ ਸੀ, ਪਰ ਮੈਂ ਇਹਨੂੰ ਆਖਿਆ ਸੀ ਜਿੰਨੇ ਪੈਸੇ ਚਾਹੀਦੇ ਆ ਉਹਨੇ ਦੱਸ, ਮੈਂ ਪੈਸੇ ਦੇਣ ਲਈ ਤਿਆਰ ਆ। ਇਹਨੇ ਪੈਸੇ ਲੈਣ ਤੋਂ ਕਹਿੰਦਾ ਮੈਂ ਨਹੀਂ ਲੈਣੇ, ਮੈਂ ਤੇ ਬੱਚਾ ਹੀ ਪਹਿਲਾਂ ਲੈਣਾ, ਤੇ ਸਤਿਗੁਰ ਦੱਸੋ ਏਦਾਂ ਕੋਈ ਦਿੰਦਾ? ਤੇ ਗੁਰੂ ਮਹਾਰਾਜ ਕਹਿੰਦੇ ਨਹੀਂ ਸੇਠ ਜੀ, ਜੇ ਤੁਸੀਂ ਬਚਨ ਕੀਤਾ ਸੀ ਨਾ, ਆਪਣੇ ਬਚਨਾਂ ਤੇ ਪੂਰੇ ਰਹਿਣਾ ਚਾਹੀਦਾ ਸੀ, ਬਚਨ ਕਰੇ ਸੋ ਖਿਸਕ ਜਾਏ ਸੋ ਨਰ ਕੱਚਾ, ਤੂੰ ਕੱਚਿਆਂ ਵਾਲੀਆਂ ਗੱਲਾਂ ਕੀਤੀਆਂ ਨੇ, ਤੈਨੂੰ ਜੇ ਪੀਰ ਨਾਲ ਵਾਅਦਾ ਕੀਤਾ ਸੀ ਤੇ ਬਿਲਕੁਲ ਆਪਣੇ ਵਾਅਦੇ ਦੇ ਉੱਤੇ ਪੂਰਾ ਰਹਿਣਾ ਚਾਹੀਦਾ ਸੀ। ਸੋ ਗੁਰੂ ਪਿਆਰਿਓ, ਇੱਥੇ ਗੁਰਦੇਵ ਪਾਤਸ਼ਾਹ ਫੇ ਬਾਲ ਕੇ ਦੋਨਾਂ ਨੂੰ ਆਪਸ ਵਿੱਚ ਜਿਹੜੀਆਂ ਗੱਲਾਂ ਬਾਤਾਂ ਇਹਨਾਂ ਨੇ ਕੀਤੀਆਂ, ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ। ਸੋ ਜਿਵੇਂ ਗੱਲਾਂ ਬਾਤਾਂ ਹੁੰਦੀਆਂ, ਸੋ ਢਾਡੀ ਜਿੱਤਾ ਆਪ ਦੇ ਸਾਹਮਣੇ ਕੁਝ ਕਹਿਣ ਦਾ ਯਤਨ ਹੈ।

ਪਾਤਸ਼ਾਹ ਦੇ ਸਾਹਮਣੇ ਬੈਠੇ ਆ ਤੇ ਸੱਚੇ ਸਤਿਗੁਰ ਸਮਝਾਉਂਦੇ ਇਹਨਾਂ ਤੇ ਨਾਲ ਪੀਰ ਵਾਰ ਵਾਰ ਕਹਿ ਰਿਹਾ ਮਹਾਰਾਜ ਤੁਹਾਨੂੰ ਇਹਨਾਂ ਦੀ ਮੱਤ ਨਹੀਂ ਸੀ ਕਰਨੀ ਚਾਹੀਦੀ, ਇਹ ਝੂਠੇ ਲੋਕ ਨੇ ਇੱਥੇ, ਇਹ ਸਾਰਾ ਸ਼ਹਿਰ ਝੂਠਿਆਂ ਦਾ। ਸਤਿਗੁਰ ਕਹਿੰਦੇ ਨਹੀਂ ਪੀਰ ਜੀ, ਇੱਦਾਂ ਦੀ ਗੱਲ ਨਹੀਂ ਹੁੰਦੀ, ਸਾਰੇ ਝੂਠੇ ਨਹੀਂ ਹੁੰਦੇ, ਤੁਸੀਂ ਸਾਰਿਆਂ ਨੂੰ ਝੂਠੇ ਨਾ ਕਹੀ ਜਾਓ, ਵਿੱਚ ਚੰਗੇ ਵੀ ਹੁੰਦੇ ਆ, ਸਾਰੇ ਇੱਕੋ ਜਿਹੇ ਨਹੀਂ, ਵਿੱਚ ਖੁਦਾ ਦੀ ਬੰਦਗੀ ਵਰਗੇ ਜਿੱਦਾਂ ਤੂੰ ਬੰਦਗੀ ਵਾਲਾ ਇਹ ਤੇਰੇ ਵਰਗੇ ਵੀ ਹੋਣੇ ਆ, ਇੱਦਾਂ ਦੀ ਕੋਈ ਗੱਲ ਨਹੀਂ। ਨਹੀਂ ਮਹਾਰਾਜ ਤੁਹਾਨੂੰ ਕੀ ਪਤਾ, ਤੁਸੀਂ ਪਹਿਲੀ ਵਾਰ ਸ਼ਹਿਰ ਵਿੱਚ ਆਏ ਹੋ, ਮੈਂ ਇੱਥੇ ਦਾ ਜੰਮਿਆ ਪਲਿਆ, ਮੈਨੂੰ ਪਤਾ ਅੱਜ ਨਹੀਂ, ਮੈਂ ਇਹਨਾਂ ਨੂੰ ਕਾਫੀ ਚਿਰਾਂ ਦਾ ਜਾਣਦਾ, ਸਾਰੇ ਝੂਠਿਆਂ ਦਾ ਹੀ ਸ਼ਹਿਰ ਹੈ। ਮਹਾਰਾਜ ਕਹਿੰਦੇ ਪੀਰ ਜੀ ਭਾਵੇਂ ਮੈਂ ਪਹਿਲੀ ਵਾਰ ਆਇਆ, ਮੰਨਿਆ ਮੈਂ ਪਹਿਲੀ ਵਾਰ ਆਇਆ, ਤੂੰ ਇੱਥੇ ਦਾ ਜੰਮ ਪਲਿਆ, ਪਰ ਇਹ ਗੱਲ ਨੂੰ ਮੰਨੋ, ਇਹ ਸਾਰਾ ਝੂਠਿਆਂ ਦਾ ਸ਼ਹਿਰ ਨਹੀਂ, ਅਸੀਂ ਪ੍ਰਤੱਖ ਤੌਰ ਤੇ ਤੁਹਾਨੂੰ ਦਿਖਾ ਸਕਦੇ ਹਾਂ। ਤੇ ਪੀਰ ਹੈਰਾਨ ਜਿਹਾ ਹੋ ਕੇ ਪੁੱਛਣ ਲੱਗਾ ਮਹਾਰਾਜ ਕਿਵੇਂ ਦਿਖਾਲੋਗੇ? ਕਹਿੰਦੇ ਆਪਾਂ ਥੋੜਾ ਜਿਹਾ ਚਿਰ ਅਟਕਣਾ ਪਵੇਗਾ, ਤੁਹਾਨੂੰ ਘੰਟਾ ਦੋ ਘੰਟੇ ਬੈਠਣਾ ਪਵੇਗਾ, ਆਪਾਂ ਹੁਣੇ ਇਸ ਗੱਲ ਨੂੰ ਪ੍ਰਤੱਖ ਸਬੂਤ ਦੇ ਦਿੰਦੇ ਹਾਂ ਵੀ ਇਹ ਸਾਰਾ ਸ਼ਹਿਰ ਝੂਠਿਆਂ ਦਾ ਨਹੀਂ, ਇੱਥੇ ਸੱਚੇ ਵੀ ਵੱਸਦੇ ਨੇ, ਸੱਚ ਨੂੰ ਪਹਿਚਾਨਣ ਵਾਲੇ ਵੀ ਵੱਸਦੇ ਨੇ। ਕਹਿੰਦੇ ਮਹਾਰਾਜ ਦੱਸੋ ਬੇ ਕਿਵੇਂ? ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨੂੰ ਦੋ ਆਨੇ ਦਿੰਦੇ ਨੇ, ਕਹਿੰਦੇ ਮਰਦਾਨਿਆਂ ਜਾ ਸ਼ਹਿਰ ਦੇ ਵਿੱਚੋਂ ਸੱਚ ਤੇ ਝੂਠ ਖਰੀਦ ਕੇ ਲਿਆ, ਆਨੇ ਦਾ ਸੱਚ ਲਿਆ ਤੇ ਆਨੇ ਦਾ ਝੂਠ ਲਿਆ। ਹੁਣ ਲੋਕ ਜਿਹੜੇ ਉੱਥੇ ਬੈਠੇ ਸੀ ਹੈਰਾਨ ਜਿਹੇ ਹੋ ਕੇ ਦੇਖਣ ਲੱਗੇ ਵੀ ਬਾਬੇ ਨੂੰ ਕੀ ਹੋ ਗਿਆ, ਇਹ ਚੀਜ਼ਾਂ ਵੀ ਕਿਤੇ ਖਰੀਦਣ ਵਾਲੀਆਂ, ਵੀ ਸੱਚ ਜਾਂ ਝੂਠ ਇਹ ਮੁੱਲ ਮਿਲਦਾ ਕਿਤੇ? ਗੁਰੂ ਪੈ ਰਹੇ ਹੋ ਕਿਤੇ ਮੁੱਲ ਮਿਲਦਾ? ਜੇ ਕੋਈ ਆਪਾਂ ਨੂੰ ਕਹਿ ਦੇਵੇ ਵੀ ਸੱਚ ਜਾਂ ਝੂਠ ਖਰੀਦ ਕੇ ਲਿਆਓ ਤੇ ਤੁਸੀਂ ਕਹਿਣਾ ਕਿਉਂ ਕੌਲਾ ਹੋਇਆ, ਇਹ ਚੀਜ਼ਾਂ ਕਿਤੇ ਖਰੀਦਣ ਵਾਲੀਆਂ ਥੋੜੋ ਹੁੰਦੀਆਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨੂੰ ਸਿੱਖਿਆ ਦੇਣੇ ਚਾਹੁੰਦੇ ਸਨ। ਤੇ ਸਤਿਗੁਰੂ ਮਹਾਰਾਜ ਦਾ ਜਿਹੜਾ ਸਿੱਖ ਸੀ ਨਾ ਭਾਈ ਮਰਦਾਨਾ, ਉਹਨੂੰ ਮਹਾਰਾਜ ਦੇ ਉੱਤੇ ਰੱਬ ਨੂੰ ਵੀ ਵੱਧ ਵਿਸ਼ਵਾਸ ਸੀ, ਉਹਨੂੰ ਪਤਾ ਸੀ ਜੇ ਗੁਰੂ ਮਾਲਕ ਦੀਨ ਦੁਨੀਆਂ ਦਾ ਮਾਲਕ ਜੇ ਕੋਈ ਸਾਨੂੰ ਕੰਮ ਕਹਿੰਦਾ ਨਾ, ਉਹਦੇ ਪਿੱਛੇ ਇਹਨਾਂ ਦਾ ਬਹੁਤ ਵੱਡਾ ਨਿਸ਼ਾਨਾ ਕੋਈ ਸਿੱਖਿਆ ਹੁੰਦੀ ਹੈ। ਕਦੀ ਗੁਰੂ ਮਹਾਰਾਜ ਜੀ ਦੇ ਨਾਲ ਕੋਈ ਵੀ ਗੱਲ ਦੇ ਵਿੱਚ ਤਿੰਨ ਪੰਜ ਨਹੀਂ ਸੀ ਕਰਦਾ, ਪੁੱਛਦਾ ਨਹੀਂ ਸੀ ਮਹਾਰਾਜ ਇਹ ਕਿੱਦਾਂ ਹੋਜੂ, ਉਹ ਕਿੱਦਾਂ ਹੋਜੂ, ਨਹੀਂ ਸੀ ਕਰਿਆ ਕਰਦਾ, ਮਰਦਾਨਾ ਇੱਦਾਂ ਨਹੀਂ ਸੀ ਕਰਦਾ, ਸਵਾਲ ਜਵਾਬ ਨਹੀਂ ਸੀ ਕਰਿਆ ਕਰਦਾ। ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਪੈਸੇ ਫੜ ਲਏ, ਦੋ ਆਨੇ ਫੜ ਲਏ ਨੇ। ਤੇ ਹੁਣ ਸੋਚਦਾ ਜਾਂਦਾ ਗੁਰੂ ਮਹਾਰਾਜ ਜੀ ਨੇ ਵਿਸ਼ੇਸ਼ ਜਿਹਾ ਸੌਦਾ ਖਰੀਦਣ ਵਾਸਤੇ ਭੇਜ ਦਿੱਤਾ, ਇਹ ਕਿੱਥੋਂ ਮਿਲੂਗਾ? ਹੁਣ ਵਿਸ਼ਵਾਸ ਹੈ ਗੁਰਦੇਵ ਪਾਤਸ਼ਾਹ ਦੇ ਉੱਤੇ ਭਾਵੇਂ ਮਰਦਾਨੇ ਨੂੰ, ਤੇ ਮਰਦਾਨਾ ਸੋਚਦਾ ਤੇ ਫਿਰਦਾ ਹੀ ਜਾਂਦਾ ਹੀ ਆ ਵੀ ਇੱਦਾਂ ਦਾ ਸੌਦਾ ਕਿਹੜੀਆਂ ਦੁਕਾਨਾਂ ਤੋਂ, ਕੋਈ ਲੀੜਾ ਕੱਪੜਾ ਹੋਵੇ ਉਹ ਮਨਿਆਰੀ ਦੀ ਦੁਕਾਨ ਤੋਂ ਮਿਲ ਸਕਦਾ ਹੈ, ਕੋਈ ਹੋਰ ਸੌਦਾ ਹੁੰਦਾ ਉਹ ਪੰਸਾਰੀ ਤੋਂ ਮਿਲ ਜਾਣਾ ਸੀਗਾ, ਕੋਈ ਸੋਨਾ ਵੀ ਗੁਰੂ ਮਹਾਰਾਜ ਕਹਿੰਦੇ ਕੁਛ ਲਿਆਉਣ ਵਾਸਤੇ ਸੁਨਿਆਰ ਦੇ ਕੋਲ ਚਲੇ ਜਾਂਦੇ, ਪਰ ਕਿਹੜੀਆਂ ਚੀਜ਼ ਹੱਟੀਆਂ ਤੋਂ ਮਿਲੂਗਾ? ਤੇ ਮਰਦਾਨਾ ਆਪਣੇ ਦਿਲ ਦੇ ਨਾਲ ਵਿਚਾਰਾਂ ਕਰਦਾ ਕਰਦਾ ਹੱਟੀਆਂ ਦੇ ਉੱਤੇ ਜਾਂਦਾ ਤੇ ਨਾਲ ਕਹਿ ਦਿੰਦਾ ਸੱਜਣੋ ਮੈਨੂੰ ਮੇਰੇ ਗੁਰੂ ਨੇ ਭੇਜਿਆ, ਇੱਕ ਆਨੇ ਦਾ ਸੱਚ ਤੇ ਇੱਕ ਆਨੇ ਦਾ ਝੂਠ ਮੈਂ ਖਰੀਦਣ ਵਾਸਤੇ ਆਇਆ। ਤੇ ਸਾਧ ਸੰਗਤ ਜੀ ਭਾਈ ਮਰਦਾਨਾ ਆਖਰ ਉਹ ਜਦੋਂ ਪੁੱਛਦੇ ਨੇ ਸੱਚ ਤੇ ਝੂਠ ਦੀ ਗੱਲ ਸੁਣਦੇ ਨੇ ਨਾ, ਉਹ ਦੋ ਆਨੇ ਭਾਈ ਮਰਦਾਨੇ ਦੇ ਮੋਹਰੇ ਚੱਕ ਕੇ ਮਾਰਦੇ, ਕਹਿੰਦੇ ਹਿੱਲ ਗਿਆ ਬਾਬਾ ਇਹ ਕਿਹੋ ਜਿਹੀਆਂ ਚੀਜ਼ਾਂ ਮੰਗਦਾ, ਇਹ ਕੋਈ ਚੀਜ਼ ਖਰੀਦਣ ਵਾਲੀ ਆ ਇੱਥੇ ਕਿ ਇਹ ਦੁਕਾਨ ਤੇ ਰੱਖਣ ਵਾਲੀ ਚੀਜ਼ ਆ, ਕੋਈ ਸੱਚ ਤੇ ਝੂਠ? ਵੀ ਕਹਿੰਦੇ ਆਖਰ ਮੇਰੇ ਪੀਰ ਨੇ ਭੇਜਿਆ, ਗੱਲ ਤੇ ਕੋਈ ਨਾ ਕੋਈ ਹੋਏਗੀ ਨਾ। ਆਖਰ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਇਹ ਸਿੱਖ ਭਾਈ ਮਰਦਾਨਾ ਇੱਕ ਖੱਤਰੀ ਦੀ ਦੁਕਾਨ ਤੇ ਚਲਿਆ ਜਾਂਦਾ, ਉਹਦਾ ਨਾਂ ਸੀ ਮੂਲਾ, ਸੁਣਿਆ ਹੋਣਾ ਨਾਂ ਮੂਲਾ, ਮੂਲਾ ਖੱਤਰੀ, ਇਸੇ ਸਿਆਲਕੋਟ ਦਾ ਰਹਿਣ ਵਾਲਾ ਸੀ ਇਹ। ਤੇ ਭਾਈ ਮਰਦਾਨਾ ਜੀ ਇਹਦੇ ਪਾਸੋਂ ਜਾ ਕੇ ਇਹ ਸੌਦਾ ਮੰਗਦਾ, ਇਹਨੇ ਪੈਸੇ ਫੜੇ, ਕਹਿੰਦਾ ਬੈਠ ਹੁਣੇ ਮੈਂ ਤੈਨੂੰ ਸੌਦਾ ਤੋਲ ਕੇ ਦਿੰਦਾ। ਤੇ ਸਤਸੰਗ ਜੀ ਭਾਈ ਮਰਦਾਨਾ ਇਹਨੂੰ ਦੋ ਪੈਸੇ ਦੇ ਦਿੰਦਾ ਤੇ ਅੱਗਿਓਂ ਇਹ ਸੱਚ ਤੇ ਝੂਠ ਦਾ ਕਿਹੜਾ ਸੌਦਾ ਦਿੰਦਾ, ਢਾਡੀ ਜਿੱਤਾ।

ਅਸਲ ਟਿਕਾਣੇ ਤੇ ਪਕੜ ਰੁਪਈਆ ਉਸ ਲਿਖ ਦਿੱਤਾ ਕੂਕੇ ਕਾਲ

0: ਭਾਈ ਮਰਦਾਨਾ ਜੀ ਇੱਕ ਦੁਕਾਨ ਦੇ ਉੱਤੇ ਚਲੇ ਜਾਂਦੇ ਨੇ, ਉਸ ਦੁਕਾਨ ਦਾ ਨਾਂ ਹੈ ਮੂਲਾ, ਮੂਲਾ ਖੱਤਰੀ ਕਹਿੰਦੇ ਸੀ ਉਹਨੂੰ। ਉਹਦੇ ਸਾਹਮਣੇ ਦੋ ਅੰਨੇ ਕਰ ਦਿੱਤੇ, ਕਹਿੰਦੇ ਮੇਰੇ ਮੁਰਸ਼ਦ ਨੇ ਭੇਜਿਆ ਸੱਜਣਾ। ਹੋਰ ਦੁਕਾਨਦਾਰਾਂ ਦੇ ਪਾਸੋਂ ਪੁੱਛਿਆ, ਉਹਨਾਂ ਕੋਲ ਇੱਦਾਂ ਦਾ ਸੌਦਾ ਹੈ ਨਹੀਂ, ਪਰ ਮੇਰੇ ਗੁਰਦੇਵ ਪਾਤਸ਼ਾਹ ਨੇ ਵੱਖਰਾ ਜਿਹਾ ਸੌਦਾ ਮੰਗਿਆ। ਕਹਿੰਦੇ ਕੀ ਮੰਗਿਆ? ਕਹਿੰਦੇ ਅਨੇਕ ਦਾ ਝੂਠ ਚਾਹੀਦਾ, ਅਨੇਕ ਦਾ ਸੱਚ ਚਾਹੀਦਾ, ਹੈਗਾ ਤੇਰੇ ਕੋਲ? ਕਹਿੰਦੇ ਪੈਸੇ ਫੜ ਲਏ ਉਹਨੇ, ਕਹਿੰਦੇ ਬਹਿ ਜਾਓ ਮਿਲ ਜਾਏਗਾ, ਕਹਿੰਦੇ ਬਹਿ ਜਾ ਮਿਲ ਜਾਏਗਾ, ਦੋ ਮਿੰਟ ਬੈਠ ਤੈਨੂੰ ਮੈਂ ਦੇ ਦਿੰਦਾ, ਇਹ ਗੱਲ ਹੀ ਕੋਈ ਨਹੀਂ, ਇਹ ਸੌਦਾ ਤੂੰ ਲੈਣਾ ਆ ਤਾਂ ਜ਼ਰੂਰ ਮਿਲੇਗਾ। ਹੁਣ ਕਹਿੰਦੇ ਇਸ ਮੂਲੇ ਖੱਤਰੀ ਨੇ ਇੱਕ ਕਾਗਜ਼ ਲਿਆ, ਇੱਕ ਪੈਨ ਲਿਆ, ਉਹਦੇ ਉੱਤੇ ਇੱਕ ਕਾਗਜ਼ 'ਤੇ ਲਿਖ ਦਿੱਤਾ ਕਹਿੰਦਾ ਜਿਉਣਾ ਝੂਠ, ਅਤੇ ਦੂਜੇ ਕਾਗਜ਼ 'ਤੇ ਲਿਖ ਦਿੱਤਾ ਕਹਿੰਦਾ ਮਰਨਾ ਸੱਚ। ਔਰ ਇਸ ਸੌਦੇ ਨੂੰ ਸਾਂਭ ਕੇ ਅਤੇ ਗੁਰਦੇਵ ਪਾਤਸ਼ਾਹ ਵੱਲ ਨੂੰ ਚੱਲ ਪਿਆ, ਅਤੇ ਮੂਲਾ ਕਹਿੰਦਾ ਸੱਜਣਾ ਇਹ ਜਿਹੜੇ ਤੈਨੂੰ ਗੁਰੂ ਨੇ ਭੇਜਿਆ, ਮੈਂ ਵੀ ਉਹਦੇ ਦਰਸ਼ਨ ਕਰਨੇ ਚਾਹੁੰਦਾ। ਕਹਿੰਦੇ ਆ ਜਾ। ਗੁਰਦੇਵ ਪਾਤਸ਼ਾਹ ਦੇ ਕੋਲ ਮੂਲਾ ਖੱਤਰੀ ਵੀ ਪਹੁੰਚਦਾ ਹੈ, ਭਾਈ ਮਰਦਾਨਾ ਜੀ ਵੀ ਪਹੁੰਚਦਾ, ਅਤੇ ਨਾਲ ਦੱਸ ਦਿੰਦਾ ਲੈ ਭਾਈ ਆਹ ਦੇਖ ਪੀਰ ਹਮਜ਼ਾ ਗੌਸ, ਤੂੰ ਕਹਿੰਦਾ ਸੀ ਇਹ ਸਾਰਾ ਸ਼ਹਿਰ ਝੂਠਿਆਂ ਦਾ ਨਹੀਂ, ਆਹ ਦੇਖ ਇੱਥੇ ਸੱਚ ਨੂੰ ਪਛਾਣਨ ਵਾਲੇ ਵੀ ਨੇ, ਸੱਚ ਅਤੇ ਝੂਠ ਦੀ ਪਹਿਚਾਣ ਕਰਨ ਵਾਲੇ ਮੂਲੇ ਵਰਗੇ ਇੱਥੇ ਪਿਆਰ ਵਾਲੇ ਵੀ ਹੈ ਨਹੀਂ ਆਏ। ਗੁਰੂ ਪਿਆਰਿਓ ਮੈਂ ਕਹਿੰਦਾ ਉਹ ਪੀਰ ਹਮਜ਼ਾ ਗੌਸ ਮਾਫ਼ੀ ਮੰਗਦਾ, ਸਤਿਗੁਰਾਂ ਦੇ ਚਰਨਾਂ ਦੇ ਉੱਤੋਂ ਮਾਫ਼ੀ ਮੰਗਦਾ, ਕਹਿੰਦਾ ਸਤਿਗੁਰੂ ਕਿਰਪਾ ਕਰੋ ਮੇਰੇ ਤੋਂ ਭੁੱਲ ਹੋ ਗਈ, ਅੱਗੇ ਵਾਸਤੋਂ ਮੈਂ ਇੱਦਾਂ ਦੀ ਗੁਸਤਾਖੀ ਨਹੀਂ ਕਰਾਂਗਾ। ਗੁਰੂ ਪਿਆਰਿਓ ਦੇਖੋ, ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਲੋਕ ਆਪਣਾ ਸੁਭਾਅ ਬਦਲ ਲੈਂਦੇ ਸੀ, ਇਸ ਪੀਰ ਹਮਜ਼ਾ ਗੌਸ ਨੇ ਆਪਣਾ ਸੁਭਾਅ ਬਦਲਿਆ। ਕਿਤੇ ਕੌਡੇ ਰਾਕਸ਼ ਵਰਗੇ ਸਤਿਗੁਰਾਂ ਦੇ ਦਰਸ਼ਨ ਕਰਦੇ, ਉਹ ਆਪਣਾ ਸੁਭਾਅ ਬਦਲ ਲੈਂਦੇ ਨੇ। ਸੱਜਣ ਠੱਗ ਉਹ ਵੀ ਸਤਿਗੁਰਾਂ ਦੇ ਦਰਸ਼ਨ ਕਰਦਾ, ਉਹ ਵੀ ਆਪਣਾ ਸੁਭਾਅ ਬਦਲ ਲੈਂਦਾ ਹੈ। ਅਤੇ ਗੁਰੂ ਪਿਆਰੇ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਆਉਂਦੇ ਹਾਂ, ਆਪਾਂ ਵੀ ਆਪਣੇ ਸੁਭਾਅ ਬਦਲੀਏ, ਆਪਾਂ ਸਿੱਖੀ ਨਾਲ ਜੁੜੀਏ, ਗੁਰੂ ਕੇ ਪੂਰਨ ਸਿੱਖ ਬਣਨ ਦਾ ਯਤਨ ਕਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਤੂੰ ਠਾਕਰ ਤੁਮ ਜੀਆ ਪਿੰਡ ਸਭ, ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉਂ ਓੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਏ, ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ, ਚੌਂ ਸਬਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ ਦੇ ਕੇ ਅੰਡਠ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਹੋਏ, ਸਿੱਕਿਦ ਕੇਸਾ ਸੁਆਸਾ ਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਾ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ, ਆਪ ਕਾਲ ਪੁਰਖ ਅੰਤਰ ਜਾਮੇ, ਗੁਰੂ ਗ੍ਰੀਮ ਨਿਵਾਸ ਜੀ ਪਾਤਸ਼ਾਹ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਉਣ, ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਖ ਆਪ ਦੇ ਹਜ਼ੂਰ, ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ, ਕੀਰਤਨ ਕਥਾ ਢਾਡੀ ਵਾਰਾਂ ਅਤੇ ਆਦਿ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ, ਅੱਗੇ ਤੋਂ ਮਿਹਰ ਪਰਿਆਤ ਰੱਖਣਾ, ਜਥਿਆਂ ਨੂੰ ਚੜ੍ਹਦੀ ਕਲਾ ਬਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ, ਸਿਰ ਤੇ ਮਿਹਰ ਪਰਿਆਤ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ, ਅਤੇ ਸਪਰਨ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ। ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ, ਮੈਂ ਹੋਰ ਥਾਂ ਉਹਨਾਂ ਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੋਂ ਜੀ ਬੱਚੀ ਹਰਜੋਤ ਕੌਰ ਆਪ ਦੇ ਚਰਨਾਂ ਵਿੱਚ ਹਾਜ਼ਰ ਨੇ, ਉਹਨਾਂ ਦੇ ਪਤੀ ਦਾਤਾ ਜੀ ਸੰਵੀਰ ਸਿੰਘ ਸ਼ੌਕਰ ਦਾਤਾ ਜੀ ਹੋਸਪਿਟਲ ਮਿਟ ਰਹੇ, ਆਉਣ ਵਾਲੇ ਸਮੇਂ ਦਾਤਾ ਜੀ ਉਹਨਾਂ ਦੀ ਸਰਜਰੀ ਹੈ, ਬੀਬੀ ਜੀ ਵੱਲੋਂ ਦਾਤਾ ਜੀ ਬੱਚੀ ਵੱਲੋਂ ਆਪਣੇ ਪਤੀ ਦੀ ਸੰਪੂਰਨ ਤੰਦਰੁਸਤੀ ਦੇਹ ਰੋਗਤਾ ਦੀ ਜਾਚਨਾ ਕਰਦਿਆਂ ਹੋਇਆਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅਰਦਾਸ ਬੇਨਤੀ ਕਰਦੇ ਹਾਂ। ਬੇਨਤ ਮੈਂ ਅਰਦਾਸ ਕਰਦਾ, ਮਿਹਰ ਕਰਨੀ ਦਾਤਾ ਜੀ ਉਹ ਸਰਬੱਤ ਸੰਗਤਾਂ ਵੱਲੋਂ ਅਤੇ ਵੀ ਬੱਚੀ ਹਰਜੋਤ ਕੌਰ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਦਾਤਾ ਮਿਹਰ ਕਰੋ, ਰਹਿਮਤ ਕਰੋ, ਦਾਤਾ ਜੀ ਭਾਈ ਸੁਨੀਰ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਾਤਾ ਜੀ ਸਰਜਰੀ ਵਿੱਚ ਕਾਮਯਾਬੀ ਬਖਸ਼ਿਸ਼ ਕਰਨੀ, ਆਉਣ ਵਾਲੇ ਸਮੇਂ ਵਿੱਚ ਸੰਪੂਰਨ ਤੰਦਰੁਸਤੀ ਦੇਹ ਰੋਗਤਾ ਬਖਸ਼ ਕੇ, ਦਾਤਾ ਜੀ ਬੱਚਿਆਂ ਦੇ ਪਰਿਵਾਰ ਵਿੱਚ ਸੁੱਖ ਵਰਤਾਉਣਾ, ਅਤੇ ਦੋਨਾਂ ਦੇ ਸਿਰ ਤੇ ਬਸਵੀਰ ਸਿੰਘ ਅਤੇ ਹਰਜੋਤ ਸਿੰਘ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਪਰਿਵਾਰ ਵਿੱਚ ਚੜ੍ਹਦੀ ਕਲਾ ਸੁੱਖ ਸ਼ਾਂਤੀ ਅੰਗ ਸੰਗ ਸਹਾਈ ਹੋ ਕੇ ਵਰਤਣਾ, ਅਤੇ ਬੱਚਿਆਂ ਦੀ ਸੇਵਾ ਕਰਨ ਦਾ ਆਉਣ ਵਾਲੇ ਸਮੇਂ ਉਦਮ ਬਲ ਬਖਸ਼ਿਸ਼ ਕਰਨਾ, ਬੱਚੀ ਦੀ ਸੇਵਾ ਥਾਏ ਪਾਉਣੀ, ਹਰਜੋਤ ਕੌਰ ਦੀਆਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਅਤੇ ਦਾਤਾ ਜੀ ਭਾਈ ਸਾਹਿਬ ਨੂੰ ਸੰਪੂਰਨ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ, ਮਿਹਰ ਕਰੋ ਦਾਤਾ ਜੀ ਉਹ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ, ਅਤੇ ਪਰਿਵਾਰ ਨੂੰ ਅਤੇ ਬੱਚਾ ਸੁਨਵੀਰ ਸਿੰਘ ਨੂੰ ਆਸ਼ੀਰਵਾਦ ਬਖਸ਼ੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ, ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ, ਜੋ ਬੋਲੀ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੋਹ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸਵਾਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾ ਮੂੰਹ ਰੰਗ ਰਾਤਾ ਸੁਖ ਹੋਟਲ ਗੁਰ ਸੀਵੀ ਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਘਰ ਬਾਰਵਾਂ ਇਕ ਓਂਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡੇ ਭਾਗ ਪੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤੇ ਜਾਨਾ ਵਿਆਪੈ ਸਾਗਰ ਤਰਿਆ ਸਾਧੂ ਸੰਗ ਨਿਰਭਉ ਨਾਮ ਜਪੋ ਹਰ ਰੰਗੈ ਪਰ ਤੰਦ ਹੋ ਗਏ ਪਾਪ ਨ ਫੇੜੈ ਜਮ ਜੰਧਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਧਰੈ ਪ੍ਰਭ ਸਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਧਰੈ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਤੁਹਾਡਾ ਧੰਨਵਾਦ ਤੁਸੀਂ ਬੈਠ ਕੇ ਬੜੇ ਪਿਆਰ ਨਾਲ ਸਰਵ ਕੀਤਾ ਭਾਈ ਸਾਹਿਬ ਦੇ ਜਥੇ ਦਾ ਧੰਨਵਾਦ ਜਿਨ੍ਹਾਂ ਨੇ ਢਾਡੀ ਵਾਰਾਂ ਇਤਿਹਾਸ ਆਪਾਂ ਦੇ ਨਾਲ ਸਾਂਝਾ ਕੀਤਾ ਗੁਰੂ ਕਿਰਪਾ ਕਰੇ ਦੁਨੀਆਂ ਦੇ ਸੱਚ ਅਤੇ ਝੂਠ ਕੀ ਆ ਇੱਕੋ ਹੀ ਆ ਗੁਰਮੁਖ ਪਿਆਰੋ ਜੀਣਾ ਝੂਠ ਅਤੇ ਮਰਨਾ ਸੱਚ ਕਿਉਂਕਿ ਸਭ ਨੇ ਮਰਨਾ ਆਇਆ ਵਿਛੋੜਾ ਸਭ ਨੇ ਹਰ ਇੱਕ ਨੇ ਜਾਣਾ ਪਰ ਇੱਕ ਗੱਲ ਜ਼ਰੂਰ ਹੈ ਸਮੇਂ ਤੋਂ ਬਹੁਤ ਪਹਿਲਾਂ ਕਦੀ ਨਹੀਂ ਆਉਂਦੀ ਬੇਨਤੀ ਕਰਾਂ ਸਮਾਂ ਨਿਯਤ ਹੈ ਅਸੀਂ ਆਉਣ ਤੋਂ ਪਹਿਲਾਂ ਸਾਡਾ ਜਾਣ ਦਾ ਸਮਾਂ ਨਿਯਤ ਹੈ ਜਿਵੇਂ ਹਰ ਇੱਕ ਫਲਾਈਟ ਇੱਥੋਂ ਚੱਲਦੀ ਉੱਧਰੋਂ ਆਉਣ ਦਾ ਸਮਾਂ ਨਿਯਤ ਹੈ ਇਸੇ ਤਰ੍ਹਾਂ ਵਹਿਮ ਭਰਮ ਭੁਲੇਖੇ ਦੀ ਲੋੜ ਨਹੀਂ ਲੇਕਿਨ ਚੇਤੇ ਰੱਖਣ ਦੀ ਜ਼ਰੂਰਤ ਪਈ ਅਸੀਂ ਇੱਕ ਦਿਨ ਸੰਸਾਰ ਤੋਂ ਜਾਣਾ ਪਾਤਸ਼ਾਹ ਜੀ ਰਾਤ ਕਾਰਨ ਤਰਸਾਂ ਜੀ ਇਹ ਭਲਕੇ ਚੱਲਣ ਹੋਏ ਭਾਈ ਜੇ ਪਤਾ ਨਾ ਵੀ ਸਵੇਰੇ ਚਲੇ ਜਾਣਾ ਅਤੇ ਫਿਰ ਗੁਰਮੁਖ ਪਿਆਰੇ ਲੋਕ ਖਿਲਾਰਾ ਨਹੀਂ ਪਿਆ ਕਹਿੰਦਾ ਵੀ ਠੀਕ ਆ ਆਪਾਂ ਆਏ ਹਾਂ ਜ਼ਿੰਦਗੀ ਦੇ ਚਾਰ ਦਿਨ ਸੁੱਕ ਕੇ ਕੱਟ ਕੇ ਜਾਓ ਔਰ ਆਨੰਦ ਲੈ ਕੇ ਜਾਓ ਕਿ ਆਨੰਦ ਲੈਣ ਹੀ ਆਏ ਹਾਂ ਅਸੀਂ ਕਿਉਂਕਿ ਮਨੁੱਖਾ ਦੇਹ ਹੀ ਹੈ ਤਾਂ ਮਨੋਰਥ ਇੱਕੋ ਹੀ ਆ ਭਾਈ ਪ੍ਰਾਪਤ ਬੋਲੋ ਭਾਈ ਪ੍ਰਾਪਤ ਮਾਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੇ ਦ ਲਾਸਟ ਏਜ ਆਫ ਦ ਲਾਈਫ ਇਸ ਤੋਂ ਅੱਗੇ ਰੱਬ ਹੈ ਲੱਖ ਚੁਰਾਸੀ ਜੋਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾ ਜਾਂਦਾ ਪੌੜੀਆਂ ਚੜ੍ਹਦੇ ਸਟੈਪ ਬਾਈ ਸਟੈਪ ਸਾਰੀਆਂ ਪੌੜੀਆਂ ਚੜ੍ਹ ਕੇ ਜਦੋਂ ਬੰਦਾ ਕੋਠੇ ਦੇ ਲਾਗੇ ਚੱਲ ਜਾਂਦਾ ਛੱਤ ਦੇ ਤੇ ਜੇ ਉਤਲੀ ਛੱਤ ਤੇ ਪਹਿਲੋਂ ਇੱਕ ਪੈਰ ਖਿਸ ਕੇ ਜਾਵੇ ਤੇ ਫਿਰ ਥੱਲੇ ਫਿਰ ਛਾਲ ਮਾਰ ਕੇ ਨਹੀਂ ਜਾ ਸਕਦੇ ਇਸੇ ਤਰ੍ਹਾਂ ਜਦੋਂ ਇਹ 84 ਲੱਖ ਜੂਨ ਤੋਂ ਬਾਅਦ ਇਹ ਮਨੁੱਖਾ ਦੇਹ ਮਿਲੀ ਹੈ ਤੇ ਇਹਦਾ ਇੱਕੋ ਹੀ ਮਨੋਰਥ ਹੈ ਤੂੰ ਇਹਦੇ ਵਿੱਚ ਇੱਕ ਵਾਰ ਗੁਰਸੇਵਾ ਤੇ ਭਗਤ ਭਾਈ ਤਾਬੇ ਮਾਨਸ ਦੇਹੀ ਭਾਈ ਇਹਦਾ ਤੇਰੇ ਕੋਈ ਮਨੋਰਥ ਹੀ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਜਾ ਕਹਿਣ ਤੋਂ ਪਾਵਾ ਕਿ ਸਾਡੀ ਰਿਟਰਨ ਟਿਕਟ ਸਾਡੀ ਜੇਬ 'ਚ ਪਈ ਆ ਹਰ ਇੱਕ ਦੇ 'ਚ ਪਰ ਕਨਫਰਮ ਨਹੀਂ ਜਿੱਦਣ ਕਨਫਰਮ ਹੋਣੀ ਆ ਨਾ ਉਦਣ ਜਿਹਾ ਚੀਰੀ ਲਿਖਿਆ ਤੇ ਆਹ ਹੁਕਮ ਕਮਾਏ ਘੱਲੇ ਆਵੇ ਨਾਨਕਾ ਫਿਰ ਆਈ ਆ ਗਿਆ ਫਿਰ ਉਹ ਬੁਲਾਇਆ ਨਾ ਤੈਨੂੰ ਪੁੱਛੀ ਨਾ ਮਤਾ ਪਕਾਇਆ ਕਿਸੇ ਨੂੰ ਨਹੀਂ ਪੁੱਛਣਾ ਆਪਾਂ ਹਰ ਇੱਕ ਚੀਜ਼ ਪੁੱਛ ਕੇ ਕਰਦੇ ਹਾਂ ਅੱਜ ਸਾ ਕਰਨਾ ਅਗਲੇ ਸਾਲ ਆਹ ਕਰਨਾ ਉਦੋਂ ਅਗਲੇ ਸਾਲ ਪਲੈਨਿੰਗਸ ਕਿੰਨੀਆਂ ਨੇ ਪਰ ਉਸ ਪਰਮਾਤਮਾ ਵੱਲੋਂ ਕੋਈ ਪਲੈਨਿੰਗ ਨਹੀਂ ਪੁੱਛੇ ਗੁਰਮੁਖ ਪਿਆਰਿਓ ਆਈ ਆ ਗਿਆ ਫਿਰ ਉਹ ਬੁਲਾਇਆ ਆ ਗਈ ਆ ਗਿਆ ਬੁਲਾ ਲਿਆ ਨਾ ਤੈਨੂੰ ਪੁੱਛੀ ਨਾ ਮਤਾ ਨਾ ਧੀਆਂ ਨੂੰ ਨਾ ਪੁੱਤਰ ਨੂੰ ਕਿਸੇ ਨੂੰ ਨਾ ਕੋਈ ਸਵਾਲ ਹੀ ਕੀਤਾ ਵੀ ਭਾਈ ਜਾਣਾ ਨਾ ਜਦੋਂ ਸਦਾ ਆ ਗਿਆ
ਪਾਤਸ਼ਾਹ ਕਹਿੰਦੇ ਨੇ ਗੁਰਮੁਖ ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਹੀ ਰੱਬ ਕੀ ਆ, ਜਿਹੜੀ ਗੱਲ ਦਾ ਚੇਤਾ ਨਹੀਂ ਹੋ ਜਾਂਦੀ। ਸੋ ਇਸ ਕਰਕੇ ਗੁਰਮੁਖ ਪਿਆਰਿਓ ਜੀਵਨ ਜਿਹੜਾ ਹੈ ਉਹ ਝੂਠ ਹੈ ਅਤੇ ਵਰਨਾ ਸੱਚ ਹੈ। ਅਰਦਾਸ ਹੋਈ ਆ ਗੁਰੂ ਚਰਨਾਂ ਵਿੱਚ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤਾ ਨੇ, ਪਾਤਸ਼ਾਹ ਕੀ ਬਖਸ਼ਿਸ਼ ਕਰ ਰਹੇ ਭਾਈ। ਜੇ ਤੂੰ ਅਰਦਾਸ ਕਰਨੀ, ਬੇਨਤੀ ਕਰਨੀ, ਜੋਦੜੀ ਕਰਨੀ ਆ, ਕੋਈ ਮਹਾਰਾਜ ਦੇ ਚਰਨਾਂ 'ਚ ਤਰਲਾ ਲੈਣਾ ਹੋ ਤਾਂ ਉਹਦੇ 'ਚ ਬੰਧਣਾ ਹਰ ਬੰਧਣਾ ਔਖੀ ਨਹੀਂ ਸਬਜ਼ੀ ਅਵੈ ਗੁਰਬਾਣੀ ਬੰਧਣਾ ਹਰ ਬੰਧਣਾ ਦਾ ਮਤਲਬ ਅਰਦਾਸ ਜੋਈ ਬੇਨਤੀ ਤਰਲਾ ਅਸੀਂ ਕਰ ਰਹੇ ਭਾਈ ਕਿਰਪਾ ਕਰ ਸਾਡੇ 'ਤੇ ਕਹਿੰਦੇ ਨੇ ਕਿਸੇ ਨੂੰ। ਇਸ ਤਰ੍ਹਾਂ ਗੁਰੂ ਨੂੰ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰ ਮੈਂ ਹੋਰ ਥਾਂ ਨਾ ਹੀ ਜਿਸ ਪਾ ਕਰੂੰ ਬੇਨੰਤੀ ਮੇਰਾ ਦੋਸਤ ਤੋਂ ਜੀ ਪਾਤਸ਼ਾਹ ਤਾਂ ਹੋਰ ਥਾਂ ਨਹੀਂ ਹੋ ਇੱਕ ਤੂੰ ਹੀ ਆ ਕਿਉਂਕਿ ਜਿਸ ਕਾ ਤਨ ਮਨ ਧਨ ਸਭ ਤਿਸਕਾ ਹੈ ਉਹਦਾ ਦਿੱਤਾ ਹੋਇਆ ਸੋਈ ਸੁਗੜ ਸਜਾਨੀ ਸਿਆਣਾ ਉਹ ਹੀ ਆ। ਹੁਣ ਗੱਡੀ ਟਿਓਟਾ ਦੀ ਹੋਵੇ ਤਾਂ ਤੁਸੀਂ ਮਰਸਡੀ ਦੇ ਥੱਲੇ ਲਾ ਜਾਓ ਲੱਗਣਾ ਸਾਨੂੰ ਨਹੀਂ ਪਤਾ ਲੱਗਦਾ ਲੈ ਕੇ ਟਿਓਟਾ 'ਤੇ ਜਾਣਾ ਪੈਣਾ ਠੀਕ ਹੈ ਨਾ। ਇਸੇ ਦਾ ਮਕਾਨ ਕਿਰਾਏ 'ਤੇ ਲਿਆ ਅਤੇ ਮਕਾਨ ਦੇ ਵਿੱਚ ਕੋਈ ਪ੍ਰੋਬਲਮ ਆ ਪਲੰਬਰ ਦੀ ਆ ਗਈ ਪਾਵਰ ਦੀ ਆ ਗਈ ਕੁਛ ਆ ਗਈ ਛੱਤ 'ਚ ਆਉਣ ਲੱਗ ਪਈ ਅਤੇ ਗੁਆਂਢੀਆਂ ਨੂੰ ਥੋੜ੍ਹਾ ਕਹਿਣਾ ਵੀ ਸਾਡੀ ਛੱਤ ਬਣਾ ਜਿਓ ਉਹਦਾ ਮਾਲਕ ਭਾਵੇਂ ਇੰਗਲੈਂਡ ਬੈਠਾ ਉਹਨੂੰ ਫੋਨ ਕਰਨਾ ਵੀ ਤੇਰਾ ਮਕਾਨ ਖਰਾਬ ਹੀ। ਇਸੇ ਤਰ੍ਹਾਂ ਤਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਉਹੀ ਜਾਣਦਾ ਸਾਡੇ ਬਾਰੇ ਇਹ ਉਹਦਾ ਦਿੱਤਾ ਹੋਇਆ ਉਹਨੂੰ ਪਤਾ ਅਤੇ ਤੈਨੇ ਹੀ ਸੁਣਿਆ ਦੁੱਖ ਸੋ ਮੇਰਾ ਤੋਬ ਨੇ ਫਿਰ ਜਦੋਂ ਸੁਣ ਲਈਦਾ ਦੁੱਖ 'ਚ ਜੀਵਨ ਸੌਖਾ ਹੋ ਜਾਂਦਾ। ਪਾਤਸ਼ਾਹ ਨੇ ਅਜੇ ਇੱਕ ਬੰਧਣਾ ਹਰ ਬੰਧਣਾ ਉਹਦੇ ਅੱਗੇ ਅਰਦਾਸ ਬੇਨਤੀ ਕਰ ਅਤੇ ਗੁਣ ਗਾਵੋ ਗੋਲਪਾਲ ਰਾਏ ਗੁਣ ਕਿਹਦੇ ਗੁਣੇ ਪ੍ਰਿਥਵੀ ਦੀ ਸਾਜਣਾ ਪਾਲਣਾ ਕਰਨ ਵਾਲੇ ਪਰਮੇਸ਼ੁਰ ਦੇ ਕਿਉਂਕਿ ਅਸੀਂ ਰੋਜ਼ ਪੜ੍ਹਦੇ ਹਾਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਅਗਲੀ ਬੰਦ ਕੀ ਇੱਕ ਹੋਰ ਦੱਦਾ ਦਾਤਾ ਮੈਂ ਹੁਣ ਸ਼ਬਦ ਪੜ੍ਹਿਆ ਤੂੰ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੋਹ ਬਿਨ ਸੇ ਸੁੱਖ ਗੁਰੂ ਦੀ ਸ਼ਰਨ ਸੁੱਖ ਪਾਦ ਬੰਦ ਗੁਣ ਗਾਵੋ ਗੋਪਾਲ ਰਹੇ ਉਹਦੇ ਗੁਣ ਗਾ ਗੋਪਾਲ ਪ੍ਰਿਥਵੀ ਨੇ ਫਿਰ ਵੱਡੇ ਭਾਗ ਭੇਟੇ ਗੁਰ ਵੱਡੇ ਭਾਗ ਹੁਣ ਜਿਵੇਂ ਤੁਸੀਂ ਹੁਣ ਬੈਠੇ ਜੇ ਗੁਰੂ ਦੀ ਕੋਸ਼ਿਸ਼ ਤੁਹਾਡੇ ਭਾਗ ਨੇ ਪਾਤਸ਼ਾਹ ਕਹਿੰਦੇ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਵੇ ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ 'ਤੇ ਆਵੇ ਵੱਡੇ ਭਾਗਾਂ ਦੀ ਗਿਣਤੀ ਹੈ ਗੁਰਮੁਖ ਤੁਹਾਡੇ ਬਹਿਣਾ ਇਹ ਵੱਡਾ ਨੇ ਤੁਹਾਡੇ ਹੁੰਦੇ ਸਾਡੇ ਉੱਠ ਕੇ ਵੀ ਚਲੇ ਗਏ ਨਾ ਮਹਾਰਾਜ ਕਿਰਪਾ ਕਰੇ ਕਈ ਤਾਂ ਉੱਥੋਂ ਹੀ ਮੁੜ ਜਾਂਦੇ ਨੇ ਜੇ ਪੁੱਛੀਏ ਨਾ ਵੀ ਕੀ ਗੱਲ ਇੱਧਰ ਦੀਵਾਨ 'ਚ ਕਹਿੰਦੇ ਸਾਨੂੰ ਲੰਗਰ ਦਾ ਸੱਦਾ ਦੀਵਾਨ ਦਾ ਤਾਂ ਹੈ ਹੀ ਨਹੀਂ ਆਖੋ ਸਦ ਕਿਉਂਕਿ ਸੱਦਾ ਵੀ ਅਸੀਂ ਲੰਗਰ ਦਾ ਹੀ ਦਿੰਦੇ ਹਾਂ ਵੀ ਸਾਡੇ ਵੱਲੋਂ ਲੰਗਰ ਜੇ ਆ ਜਾਇਓ ਕਦੇ ਕੀਰਤਨ ਦਾ ਸੱਦਾ ਦਿੱਤਾ ਵੀ ਸਾਡੇ ਵੱਲੋਂ ਕੀਰਤਨ ਵੀ ਹੈਗਾ ਨਾ ਸਾਡੇ ਵੱਲ ਲੰਗਰ ਜੇ ਗੁਰਦੁਆਰੇ ਆਇਓ ਨਾਲ ਲੱਡੂ ਵੰਡਣੇ ਆ ਅਤੇ ਉਹ ਅਗਲੇ ਕਹਿੰਦੇ ਸਾਨੂੰ ਜੇ ਕੀਰਤਨ ਦਾ ਦਿਨ ਲੰਗਰ ਦਾ ਸੱਦਾ ਅਸੀਂ ਛੱਕ ਕੇ ਚੱਲ ਜਾਣਾ ਆਖੋ ਸਤਨਾਮ ਪਰ ਇੱਥੇ ਸੱਦਾ ਨਹੀਂ ਹੁੰਦਾ ਇਹ ਘਰ ਵਿੱਚ ਬਾਪੂ ਦੇ ਘਰ 'ਚ ਕਦੇ ਬੱਚਾ ਗਿਆ ਵੀ ਮੈਂ ਬਾਪੂ ਤੇਰੇ ਘਰ ਆਉਣਾ ਬਾਪੂ ਦਾ ਘਰ ਹਮੇਸ਼ਾ ਖੁੱਲ੍ਹਾ ਹੁੰਦਾ ਜਦੋਂ ਮਰਜ਼ੀ ਬੱਚਾ ਜਾਵੇ ਜਦੋਂ ਮਰਜ਼ੀ ਆਵੇ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਗੁਰਮੋ ਪਿਆਰੋ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿਟੇ ਹਰ ਸੇਵਾ ਕਰੋੜਾਂ ਪਾਪ ਖਤਮ ਹੋ ਜਾਣਗੇ ਗੁਰੂ ਦੀ ਸੇਵਾ ਨਾਲ ਸੇਵਾ ਕੀ ਆ ਹੁਣ ਸੇਵਾ ਤਾਂ ਸਾਰੇ ਕਰਦੇ ਆ ਪਰ ਕ੍ਰੋਧੀ ਬੜੇ ਆ ਉਹ ਤੇ ਭਾਂਡੇ ਦੂਜਾ ਮਾਣਨ ਲੱਗ ਪਏ ਨਾ ਅਤੇ ਜਿਹੜਾ ਬੈਠਾ ਪਹਿਲੋਂ ਕਹਿੰਦਾ ਤੇਰਾ ਕੀ ਹੱਕ ਆ ਮੈਂ ਮਾਂਜਦਾ ਪਹਿਲੋਂ ਅੱਗ ਸਤਨਾ ਉਹ ਕ੍ਰੋਧ ਤੇ ਅੰਦਰੋਂ ਗਿਆ ਹੀ ਨਹੀਂ ਭਾਵੇਂ ਭਾਂਡੇ ਜਿੰਨੇ ਮਰਜ਼ੀ ਮੰਗਜਾਈ ਜਾਓ ਜਿੰਨੇ ਮਰਜ਼ੀ ਮਾਂਜੀ ਜਾਓ ਅਤੇ ਜੇ ਅੰਦਰ ਉਹੀ ਅੱਗ ਲੱਗੀ ਆ ਤਾਂ ਫਿਰ ਭਾਂਡਿਆਂ ਦੇ ਕਿਤੇ ਦੂਜੇ ਨੇ ਵੀ ਤਾਂ ਸੇਵਾ ਕਰਨੀ ਹੁਣ ਇੱਥੇ ਇੱਕ ਚੌਰ ਸਾਹਿਬ 'ਤੇ ਸੇਵਾ ਕਰ ਲਾ ਦੂਜਾ ਉੱਠਦਾ ਹੀ ਨਹੀਂ ਵੀ ਮੈਂ ਭਾਈ ਸਾਰਾ ਦਿਨ ਕਰਨੀ ਨਹੀਂ ਇੱਥੇ ਜਿੰਨੇ ਵੀ ਆਉਂਦੇ ਸੇਵਾ ਕਰਨ ਆਉਂਦੇ ਪੰਜ ਪੰਜ ਦਸ ਦਸ ਪੰਦਰਾਂ 20 ਮਿੰਟ ਕਰੋ ਉਹ ਦੂਜਾ ਕਹਿੰਦਾ ਚੌਂਕੜਾ ਮਾਰ ਕੇ ਬਹਿ ਜਾਓ ਬਸ ਹੁਣ ਨਹੀਂ ਕੋਈ ਲਾਗੇ ਆਉਣਾ ਚਾਹੀਦਾ ਨਹੀਂ ਗੁਰੂ ਪਿਆਰਿਓ ਨਹੀਂ ਸੇਵਾ ਉੰਨੀ ਕੁ ਕਰੋ ਜਿੰਨੀ ਕੁ ਦੂਜਾ ਮੰਗਦਾ ਦਿਓ ਲਓ ਭਾਈ ਸਾਹਿਬ ਅਸੀਂ ਦੇਖੋ ਤੁਹਾਡੇ ਸਾਹਮਣੇ ਬਾਹਰ ਹੀ ਹੁੰਦੇ ਹਾਂ ਕਿਉਂ ਹੁੰਦੇ ਹਾਂ ਅਸੀਂ ਇਸ ਕਰਕੇ ਹੁੰਦੇ ਵੀ ਸੰਗਤ ਆ ਰਹੀ ਹੈ ਇਹਨਾਂ ਦਾ ਤਿੱਤ ਕਰਦਾ ਵੀ ਆਪਾਂ ਸੇਵਾ ਕਰੀਏ ਜੇ ਮੈਂ ਕਹਾਂ ਵੀ ਨਹੀਂ ਮੈਂ ਗ੍ਰੰਥੀ ਮੈਂ ਬੈਠੇ ਰਹਿਣਾ ਤੁਸੀਂ ਨਹੀਂ ਕਰ ਸਕਦੇ ਉਹ ਆਖਣਗੇ ਚੰਗਾ ਫਿਰ ਦੂਜੇ ਗੁਰਦੁਆਰੇ ਚੱਲ ਜਾਂਦੇ ਆਖੋ ਸਤਨਾਮ ਸੇਵਾ ਲਈ ਗੁਰਮੁਖ ਪਿਆਰਿਓ ਕੋਈ ਜੇ ਕ੍ਰੋਧ ਹੀ ਹੈ ਜੇ ਮਨ ਹੀ ਨਹੀਂ ਬਦਲਿਆ ਇਹਨੂੰ ਸਤਿਗੁਰੂ ਕਹਿੰਦੇ ਵੱਡੇ ਭਾਵ ਭੇਟੇ ਗੁਰਦੇਵਾ ਕੋਟ ਅਪਰਾਧ ਮਿਟੇ ਹਰ ਸੇਵਾ ਅਤੇ ਚਰਨ ਕਮਲ ਜਾ ਕਾ ਮਨ ਰਾਪੈ ਅਪਾਵਿਆਂ ਨਾਲ ਨਹੀਂ ਚਰਨ ਕੀ ਆ ਆਪਾਂ ਪਾਵਿਆਂ ਨੂੰ ਭਰਾ ਲਾਗੇ ਕੋਠੀ 'ਚ ਰਹਿੰਦਾ ਰੱਖੜੀ ਬਾਬੇ ਦੇ ਪਾਵਿਆਂ ਨੂੰ ਬਣ ਜਾਂਦੇ ਆਖੋ ਸਤਨਾਮ ਫਿਰ ਰੱਖੜੀ ਵਾਲੇ ਦਿਨ ਬੁਲਾਲਾ ਪਾਓ ਤੂੰ ਆਪਾਂ ਭੈਣ ਭਰਾ ਵਾਂ ਰੱਖੜੀ ਬਾਬੇ ਨੂੰ ਬੰਨਣੀ ਹੈ ਅਤੇ ਸਾਲ ਬਾਅਦ ਬਾਬੇ ਨੂੰ ਭਰਾ ਬਣਾ ਲੈਣਾ ਰੱਖੜੀ ਬਣ ਕੇ ਮੁੜ ਕੇ ਪੁੱਛਣਾ ਹੀ ਨਹੀਂ ਭਰਾ ਨੂੰ ਵੀ ਇੱਥੇ ਹੈਗਾ ਕਿ ਨਹੀਂ ਹੈਗਾ ਫਿਰ ਆਉਣਾ ਜਾਣਾ ਵੀ ਨਹੀਂ ਤੋ ਪਾਤਸ਼ਾਹ ਇਹੀ ਕਹਿੰਦੇ ਨੇ ਗੁਰਮੁਖ ਪਿਆਰੇ ਆ ਚਰਨ ਕਮਲ ਜਾ ਕਾ ਮਨ ਰਾਪੇ ਜੀ ਦਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਵੇ ਸ਼ਬਦ ਹੀ ਚਰਨਾ ਆ ਵੇਖੋ ਸ਼ਬਦ ਕਿੱਡਾ ਵਧੀਆ ਗੁਰ ਕੇ ਚਰਨ ਜੀ ਕਾ ਨਸਤਾਰਾ
ਸਮੁੰਦ ਸਾਗ ਜਿਹਾ ਖਿਲਮੈ ਥਾਰਾ, ਕੋਈ ਹੋਆ ਕਰਮਰਤ ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਤੇ ਆਇਆ, ਬੰਧਨ ਕਾਟਣ ਹਾਰ ਸਵਾਮੀ ਜਾਂ ਨਾਨਕ ਸਿਮਰੈ ਅੰਤਰ ਜਾ। ਤੋ ਪਾਤਸ਼ਾਹ ਗੁਰੂ ਭਗਤ ਕਹਿੰਦੇ ਫਿਰ ਮਾਰੇ ਗਏ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ, ਕਿਤੇ ਪ੍ਰੀਤ ਨਾ ਟੁੱਟ ਜਾਵੇ। ਸਤਿਗੁਰੂ ਕਹਿੰਦੇ ਜੇ ਸੋਗ ਅਗਨ ਤੇ ਜਾਨਾ ਪਿਆ ਪਿਆ, ਚਿੰਤਾ ਦੀ ਅੱਗ ਖਤਮ ਹੋ ਜਾਂਦੀ, ਆਉਂਦੀ ਨਹੀਂ ਫਿਰ ਚਿੰਤਾ ਤਾਂ ਕੀਜੀਏ ਜੋ ਅਨਹੋਣੀ ਹੋਏ, ਚਿੰਤਾ ਤਾਂ ਹੈ ਨਹੀਂ। ਤੋ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਕਿੱਡੇ ਸੋਹਣੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਜਗ ਮੈਂ ਜਲ ਮੈਂ ਜਨ ਤੋਂ ਪਾਇਆ ਤਿੰਨ ਵਿਰੋਜੀ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਦ ਰਾਖੇਗਾ ਸਿਜਣਹਾਰ ਜਿਨ ਪਦਾਇ ਤੂੰ ਦੀਆ ਸੋਈ ਦੇ ਦਾ। ਅੱਗੇ ਸਤਿਗੁਰ ਕਹਿੰਦੇ ਨੇ ਨਿਰਭਉ ਸਾਗਰ ਤਰਿਆ ਸਾਧੂ ਸੰਗਿਆ, ਸੰਸਾਰ ਗੁਰੂ ਦੀ ਸੰਗਤ ਨਾਲ ਤਰ ਜਾਣਾ। ਦੇਖੋ ਸਮੁੰਦਰ ਦੇ ਵਿੱਚ ਕਿੱਡਾ ਵੱਡਾ ਸ਼ਿਪ ਚੱਲਦਾ, ਉਹਦੇ ਨਾਲ ਜੇ ਕਿੱਲ ਦੋ ਲਾ ਕੇ ਸਮੁੰਦਰ 'ਚ ਸੁੱਟ ਦਿਓ ਤਾਂ ਡੁੱਬ ਜਾਣੇ ਆ, ਲੋਹਾ ਜਿੰਨਾ ਮਰਜ਼ੀ ਭਾਰਾ ਹੋਵੇ ਡੁੱਬਣਾ, ਪਰ ਸਮੁੰਦਰ ਦੇ ਵਿੱਚ ਗੱਡੀਆਂ ਵੀ ਤੁਰ ਜਾਂਦੀਆਂ ਸ਼ਿਪ 'ਚ। ਇਸੇ ਤਰ੍ਹਾਂ ਐਂ ਜਹਾਜ਼ ਹੈ, ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੁਤਰੇ, ਐਂ ਸੰਗਤ ਉਹਦਾ ਸਾਗਰ ਇਹ 'ਚ ਤਰਿਆ ਸੰਸਾਰ ਤੋਂ ਤਰ ਜਾਈਦਾ। ਤੋ ਸਤਿਗੁਰ ਪਰ ਤਨ ਦੋ ਪਰਾਇਆ ਤਨ ਪਰਾਇਆ ਤਨ, ਇਹ ਚੀਜ਼ਾਂ ਨੇੜੇ ਨਹੀਂ ਆਉਂਦੀਆਂ। ਜਮ ਜਦਾਰ ਨਾ ਆਵ, ਜਮ ਹੁਣ ਮੌਤ ਵਾਲਾ ਜਮ ਨਹੀਂ, ਉਹ ਇੱਕੇ ਵਾਲਾ ਹੀ ਆਉਣਾ ਜੇ, ਉਹਨੂੰ ਨਾ ਕੋਈ ਦੁਨੀਆਂ ਦੀ ਤਾਜ ਸ਼ਬਦ ਪੜ੍ਹਿਓ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ, ਜਦੋਂ ਮੌਤ ਆਉਣੀ ਉਹਨੇ ਦੀ ਕੋਈ ਦਰਵਾਜ਼ੇ ਜਿੰਨੇ ਮਰਜ਼ੀ ਬੰਦ ਕਰ ਲਓ। ਸੁਦਾਮ ਕਿੱਥੇ ਲੁਕਿਆ ਸੀ, ਬੰਦਾ ਚੋਰੀ ਕਰੇ ਮਾੜਾ ਕੰਮ ਕਰੇ, ਲੁਕ ਜੇ ਜਿੱਥੇ ਮਰਜ਼ੀ ਚੱਲ ਜੇ, ਦਾਂ ਲੋ ਰੇਡੀਓ 'ਚ ਦਿਓ ਟੀਵੀ 'ਚ ਦਿਓ, ਪਰ ਕਿਵਾਂ ਕਹਿੰਦਾ ਜਿੱਦਣ ਮੌਤ ਆਉਣੀ ਉਹਨੇ ਲੱਭ ਹੀ ਲੈਣਾ, ਤੂੰ ਕਿੱਥੇ ਲੁਕਿਆ, ਆਖੋ ਸਤਨਾਮ ਉਹਨੇ ਤੈਨੂੰ ਲੱਭ ਲੈਣਾ, ਮੌਤ ਨੇ ਲੱਭ ਹੀ ਲੈਣਾ ਜਿੱਥੇ ਮਰਜ਼ੀ ਚੱਲ ਜਾ, ਭਾਵੇਂ ਦੇਸ਼ਾਂ ਵਿਦੇਸ਼ਾਂ 'ਚ ਭੱਜ ਜਾ, ਪਾਸਪੋਰਟ ਬਣਾ ਲਾ, ਸਿਰ ਮੰਨ ਜੋ ਮਰਜ਼ੀ ਕਰ ਲਾ, ਪਰ ਜਿੱਦਣ ਆਉਣੀ ਆ ਤੈਨੂੰ ਲੱਭ ਲੈਣਾ ਉਹਨੇ। ਜਮ ਜਨਾ ਇਹ ਜਮ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਬਖੀਲੀ, ਇਹ ਜਮ ਜਿਹੀ ਕਹਿੰਦੇ ਉਹ ਤੂੰ ਤਾਂ ਜੀਦਾ ਹੀ ਮਰ ਗਿਆ, ਜਿਹਦੀ ਜ਼ਮੀਰ ਮਰ ਜਾਵੇ। ਤੋ ਸਤਿਗੁਰ ਕਹਿੰਦੇ ਨੇ ਤ੍ਰਿਸ਼ਨਾਗਨ ਪ੍ਰਭਾਵ ਭਜਾਈ, ਇਹ ਤ੍ਰਿਸ਼ਨਾ ਵੈਸੇ ਕਿਸੇ ਦੀ ਬੁੱਝਦੀ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝ ਰਿਹਾ, ਕਿਸੇ ਦੀ ਨਹੀਂ ਬੁੱਝਦੀ, ਸਾਡੀ ਵੀ ਨਹੀਂ ਬੁੱਝੀ, ਅਸੀਂ ਵੀ ਸੌਕ ਲੈ ਕੇ ਆਏ ਸੀ ਹੁਣ ਮਨ ਰੱਜ ਗਿਆ, ਇਹ ਨਹੀਂ ਮੁੱਕਦੀ ਗੁਰਮੁਖ ਪਿਆਰੋ, ਇਹ ਬਾਲਟੀ ਦੇ ਥੱਲੇ ਵਾਂਗੂ ਜਿੱਥੇ ਥੱਲਾ ਨਾ ਹੋਵੇ ਪਾਣੀ ਕੱਢੀ ਜਾਓ, ਇਸੇ ਤਰ੍ਹਾਂ ਅੱਗ 'ਤੇ ਤੇਲ ਪਾਈ ਜਾਓ ਕਿਤੇ ਮੁੱਕਣੀ, ਇਹ ਕਦੀ ਨਹੀਂ ਮੁੱਕਦੀ ਗੁਰਮੁਖ ਪਿਆਰੋ। ਪਰ ਜੇ ਗੁਰੂ ਕਿਰਪਾ ਅਗਰ ਜੇ ਆ ਸਕਦੇ ਨਾਨਕ ਉਦਰੇ ਗੁਰੂ ਦੀ ਕਿਰਪਾ ਹੋ ਜਾਵੇ ਅਤੇ ਬੰਦੇ ਨੂੰ ਸੰਤੋਖ ਆ ਜਾਂਦੇ, ਅਤੇ ਸਭ ਤੋਂ ਵੱਡਾ ਅਮੀਰ ਬੰਦਾ ਉਹ ਆ ਜਿਹਦਾ ਮਨ ਸੰਤੋਖੀ ਬਣ ਗਿਆ, ਉਹ ਸਭ ਤੋਂ ਅਮੀਰ ਹੈ, ਗੁਰੂ ਕਿਰਪਾ ਕਰੇ। ਚੜ੍ਹਦੀਆਂ ਗੱਲਾਂ, ਬਹੁਤ ਬਹੁਤ ਧੰਨਵਾਦ, ਸੁਖਾਸਨ ਦੀਆਂ ਹਾਜ਼ਰੀਆਂ ਭਰਨੀਆਂ ਨੇ, ਆਓ ਬੜੇ ਪਿਆਰ ਨਾਲ ਗੁਰੂ ਚਰਨਾਂ ਵਿੱਚ ਜੁੜੀਏ, ਨਾਲ ਨਾਲ ਸੋਲੇ ਦਾ ਪਾਠ ਕਰਨੀ, ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਆ ਜਾਓ ਭਾਈ, ਦੋ ਜਣੇ ਆ ਗਏ ਨੇ, ਸੋਹੇ ਲਾਰਾ ਗੁਰੂ ਦੀ ਕੀ ਮਹਲਾ ਪਹਿਲਾ, ਸਾਰੇ ਪੜ੍ਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਮਰਿਓ ਸਿਜਣਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹਮ ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾਓ, ਨੇਤਨੇ ਜੀੜੇ ਸੰਭਾਲੀਅਨ, ਦੇਖੇਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤੇ ਦਾਤੇ ਕਮਲ ਸੰਭਾਲ, ਸੰਭਲ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਏ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ, ਸਦਣੇ ਨੇ ਤਪਵਾਨ, ਸਦਣ ਹਾਰਾ ਸਿਮਰਿਆ ਨਾ ਸੇ ਦਿਓ, ਆਸਾ ਮੱਲਾ ਪਹਿਲਾ, ਛੇ ਗਰ ਛੇ ਗੁਰ ਛੇ ਵਿਦੇਸ, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜਾਗਰ ਕਰਤੇ ਕੀਰਤ ਹੋਏ, ਸੋ ਕਾਰਾ ਵਡਾਈ ਤੋਏ ਰਹਾਓ, ਵਿਸਵੈ ਸਿਆਕੜੀਆ ਪੈਰਾ ਤਿਥੀ ਵਾਰੀ ਮਾਹ ਹੋਆ, ਸੂਰਜ ਕੋ ਰੋਤ ਅਨੇਕ, ਨਾਨਕ ਕਰਤੇ ਕੇਤੇ ਵੇ ਰਾਤ ਰਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੁਮ ਲਿਆਨੋ ਪੁੰਮ ਚਵਰੋ ਕਰੈ, ਸਰਬਨ ਰਾਫਲਨ ਜੋਤੀ, ਕੈਸੀ ਆਰਤੀ ਹੋਏ ਪਾਖੜਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜਨ ਤੇਰੀ ਰਹਾਓ, ਸਹਿਸਤਾਵ ਨੈਨ ਨਾ ਨੈਨ ਹੈ ਤੋਹੇ ਕੋ, ਸਹਿਸ ਮੂਤ ਨਾ ਇਕ ਤੋਈ, ਸਹਿਸ ਪਦ ਮਿਲ ਨਾ ਨੇਕ ਪਾਦ ਗਾਂਦ ਬਿਨ, ਸਹਿਸਤਾਵ ਗਾਂਦੇ ਵਿੱਚ ਚਲ ਤੰਬੋਈ, ਸਾਮੇ ਜੋ ਜੋ ਤੈ ਸੋਏ, ਤੇ ਦੇ ਚਾਨਣ ਸਾਮੇ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਪਾਵੇ ਸੋ ਆਰਤੀ ਹੋਏ, ਹਰ ਚਰਨ ਕਾ ਮਗਰਾਂ ਲੋਤ ਮਨੰਦ ਨੂੰ ਮੋਇਆ ਪਿਆਸਾ, ਕਿਰਪਾ ਜਲ ਦੇ ਨਾਂ ਅਨੁਸਾਰ ਗੋਜਾ ਤੇ ਤ੍ਰਿਨਾਏ ਵਾਸਾਰਾ, ਗੌੜੀ ਪੂਰਵੀ ਮਹਲਾ ਚੌਥਾ, ਕਾਮ ਗ੍ਰਹੁ ਨਗਰ ਬਹੁ ਭਰਿਆ, ਮਿਲ ਸਾਧੂ ਖੰਡ ਖੰਡਾਹੇ, ਪੂਰਵ ਲਿਤਲੇ ਗੁਰ ਪਾਇਆ,
ਮਨ ਹਰ ਲਿਮਨ ਮੰਡਾਏ ਕਰ ਸਾਧੂ ਲਿਪਨ ਵੱਡਾ ਏ ਕਾ ਡੰਡਾਓ ਤੁਨ ਵੱਡਾ ਏ ਰਹਾਓ ਸਾਗ ਤਾਰਾ ਸਾਧ ਨਾ ਜਾਣੇ ਆ ਤੇਨੇ ਅੰਤਰ ਹੋਂ ਮੈਂ ਕੰਡਾ ਏ ਜਿਉ ਜਿਉ ਚਲੈ ਚ ਵੈਦੋ ਪਾਵੇ ਜਮਕਾਲ ਸਹਿ ਸਿਰ ਡੰਡਾ ਏ ਹਰ ਜਨ ਹਰਾ ਨਾਮ ਸਮਾਣੇ ਦੋ ਜਨ ਮਨ ਭੋਖੰਡਾ ਏ ਅਵਨਾਸੀ ਪੁਰਪਾਇਆ ਪਰਮੇਸ਼ਰ ਬਹੁ ਸੋ ਖਣ ਬ੍ਰਹਮੰਡਾ ਏ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰਾ ਹਰਾਵੜ ਵੱਡਾ ਏ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੋ ਮੰਡਾਰਾ ਗੌੜੀ ਪੂਰਵੀ ਮਹਲਾ ਪੰਜਵਾਂ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਦ ਟਹਿਲ ਕੀ ਬੇਲਾ ਈਆਂ ਖਾੜ ਚਲੋ ਹਰਲਾ ਹੋਇਆ ਗੇ ਬੰ ਸੁਹੇਲਾ ਔਰ ਗੜੇ ਦਿਨ ਸਹਿਣਾਰੇ ਮਨ ਗੁਰਮਿਲ ਕਾ ਸੁਆਰੇ ਰਹਾਓ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਮੇਰਾ ਸੁਕਾਤ ਕਦਾ ਤੇ ਜਾਨੀ ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਓ ਸੁ ਸਹਿਜੇ ਬੋਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੂ ਕਰ ਸੰਤਨ ਕੀ ਤੂਰੇ ਤੁਧ ਆਗੇ

ਮੈਂ ਆਪਣੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗੰਮ ਅਥਾਹ ਰਹਾਉ ਹਾਂ ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਅਨ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦਿਓ ਜੇ ਪੂਰਬ ਹੋਵੈ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁਤਿਆਂ ਗੁਰਸਾ ਲਾਹੀਐ ਉੱਠਦਿਆਂ ਭੀ ਗੁਰਿਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਹੋ ਤਾਂ ਕਿ ਧੋਵਾਂ ਪਾਓ

ਲਾਇ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ ਜਿਸ ਪ੍ਰਾਪਤ ਸੂਲ ਹੈ ਗੁਰ ਚਰਣੀ ਲਾਗੈ ਆਏ ਅਕਥ

ਬੇਗਾਨਾ ਸਗਲ ਵਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਛੂ ਸਿਆਣਪ ਉਗਤ ਨ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲਹਿਓ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਮਹਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਭਗਤ ਪਰਾਇਣ ਰਹਾਓ ਅਨਾਥਾ ਨਾਥ ਭਗਤ ਬੈ ਮੇਟਣ ਸਾਧ ਸੰਗ ਜਮਦੂਤ ਨਾ ਭੇਟਣ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਣਾ ਕਟੀਐ ਜਮ ਜਾਲਾ।

ਮਨ ਬਚ ਕ੍ਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਧਾਰ ਅਨੁਗੁਰੂ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮੱਧ ਅੰਤ ਪ੍ਰਭ ਸੋਈ ਨਾਨਕ ਤਿਸ ਬਨੇਵਰ ਨ ਕੋਈ ਰਾਗ ਸੂਹੀ ਮਹਲਾ ਪੰਜਵਾਂ ਅਸ਼ਟਪਦੀਆਂ ਘਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਿਸੀਐ ਕਿਉਂ ਪਾਈਐ ਤਿਨ ਸੰਗ ਜੀਉ ਸੰਤ ਸਾਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ।

ਲੱਖ ਵਾਰ ਜੀਓ। ਸਾਚਾ ਨੇ ਤਿਨ ਪ੍ਰੀਤਮਾ, ਜਿਨ ਮਨ ਉਠਾ ਆਪ ਜੀਓ। ਗੁਣ ਸਾਂਝੀ ਤਿਨ ਸੰਗ ਵਸੇ, ਆਠ ਪਹਿਰ ਪ੍ਰਭ ਜਾਪ ਜੀਓ। ਰੰਗ ਰਤੇ ਪਰਮੇਸ਼ਰੈ, ਬਿਨਸੇ ਸਗਲ ਸੰਤਾਪ ਜੀਓ। ਤੂੰ ਕਰਤਾ ਤੂੰ ਕਰਨਹਾਰ, ਤੂੰ ਹੈ ਏਕ ਅਨੇਕ ਜੀਓ। ਤੂੰ ਸਮਰੱਥ ਤੂੰ ਸਰਬ ਮੈਂ, ਤੂੰ ਹੈ ਬੁੱਧ ਵਿਵੇਕ ਜੀਓ। ਨਾਨਕ ਨਾਮ ਸਦਾ ਜਪੀ, ਭਗਤ ਜਨਾ ਕੀ ਟੇਕ ਜੀਓ। ਰਾਗ ਸੂਹੀ ਮਹਲਾ ਪੰਜਵਾਂ, ਅਸ਼ਟਪਦੀਆਂ ਘਰ ਦਸਵਾਂ। ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਭੁੱਲੀ ਜੇ ਚੁੱਕੀ ਸਾਈ, ਭੀ ਤਹਿੰਜੀ ਕਾਢੀਆ। ਜਿਨ੍ਹਾਂ ਨੇ ਦੂਜਾਣੇ ਲੱਗਾ, ਚੂਰ ਮਰੋ ਸੇ ਵਾਂਡੀਆ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ। ਇਹ ਮਹਿੰਜਾ ਆਸਰਾ ਰਹਾਉ, ਸੱਜਣ ਤੂੰ ਹੈ ਸਹਿਣ ਤੂੰ। ਮੈਂ ਤੁਝੇ ਉੱਪਰ ਬਹੁ ਮਾਣੀਆ, ਜਾਂ ਤੂੰ ਅੰਦਰ ਤਾਂ ਸੁਖੇ, ਤੂੰ ਨਿਮਾਣੀ ਮਾਣੀਆ।

ਨਿਤ ਹਿਰਦੈ ਰਖਾਂ ਸੰਭਾਲ। ਪਾਵ ਜੁਲਾਈ ਪੰਧ ਤੋਂ ਨੈਣੀ ਦਰਸ਼ ਦਿਖਾਲ, ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ। ਕਿਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ, ਤੂੰ ਸ਼ਾਹੀ ਹੂੰ ਸ਼ਾਹ ਹੋਂ ਕਹਿ ਨਾ ਸਕਾਂ ਗੁਣ ਤੇਰਿਆ। ਸਹੀਆਂ ਤਉ ਅਸੰਖ ਮੰਜੋ ਹੱਬ ਵਧਾਣੀਆਂ, ਇੱਕ ਭੋਰੀ ਨਦਰ ਨਿਹਾਲ ਦੇ ਦਰਸ਼ ਰੰਗ ਮਾਣੀਆਂ। ਜੈ ਡਿੱਠੇ ਮਨ ਧੀਰੀਐ ਕਿਲ ਵਿਖ ਵੰਜਨ ਦੂਰੇ, ਸੋ ਕਿਉਂ ਵਿਸਰੈ ਮਾਉ ਮੈਂ ਜੋ ਰਹਿਆ ਭਰਪੂਰੇ। ਹੋਏ ਨਿਮਾਣੀ ਢਹਿ ਪਈ ਮਿਲਿਆ ਸਹਿ ਸੁਪਾਏ, ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ। ਸੋਹੀ ਮਹਲਾ ਪੰਜਵਾਂ।

ਸਚੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹ ਬਾਦ ਅੰਕਾਰ ਸਰਪਰਨਿਆ ਸੁਖ ਨ ਪਾਇਣ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਤਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ।

ਸਰ ਪਰ ਹਾਰਿਆ। ਆਵੇ ਜਾਏ ਅਨੇਕ ਮਰ ਮਰ ਜਨਮ ਤੇ, ਬਿਨ ਬੂਜੇ ਸਭਵਾਦ ਜੋਨੀ ਭਰਮ ਤੇ, ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ, ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ, ਖੋਜੈ ਕੂਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸ ਹੇ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹ ਰਾਗ ਸੂਹੀ। ਮਹਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੰਜ ਕੁਚੱਜੀ ਅਮਾਵਣ ਡੋਸੜੇ ਹੋ, ਕਿਉਂ ਸ਼ਹਿਰਾਵਣ ਜਾਓ ਜੀਓ, ਇੱਕ ਦੂਏ ਕਚੜੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ, ਜਿੰਨੀ ਸਖੀ ਸ਼ਹਿਰਾਵਿਆ ਸੀ ਅੰਬੀ ਸ਼ਾਵੜੀਏ ਜੀਓ, ਸੇ ਗੁਣ ਮੰਜ ਨਯਾਵਨੀ ਹੋਂ ਕਹਿ ਜੀ ਦੋਸ਼ ਧਰਿਓ ਜੀਓ, ਕਿਆ ਗੁਣ ਤੇਰੇ ਵਿਥਰਾ ਹੋਂ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ, ਇਕਤ ਟੋਲ ਨ ਅੰਬੜਾ ਹੋਂ ਸਤਿਗੁਰ ਬਾਣੈ ਤੇਰੇ ਜਾਓ ਜੀਓ, ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਿਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋ ਇੰਨੀ ਟੋਲੀ ਭੁੱਲੀਅਸ ਤਿਸ ਕੰਤਨ ਬੈਠੀ ਪਾਸ ਜੀਓ, ਅੰਬਰ ਕੂੰਜਾਂ ਕੁਰਲੀਆਂ ਬਾਗ ਬਹਿਠੇ ਆਏ ਜੀਓ, ਸਾ ਧਨ ਚੱਲੀ ਸਹੁਰੈ

ਕੂ ਤਰਿਆਸ ਜੀਉ, ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਉ। ਸਭ ਰਾਤੀ ਸੁਹਾਗਣੀ, ਮੈਂ ਡੁਹਾਗਣ ਕਾਈ ਰਾਤ ਜੀਉ, ਸੋਹੀ ਮਹਿਲਾ ਪਹਿਲਾ ਸੁਚੱਜੀ। ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਉ, ਤੁਦੇ ਅੰਤਰ ਹੋਂ ਸੁਖ ਵਸਾਂ, ਤੂੰ ਅੰਤਰ ਸ਼ਾਬਾਸ ਜੀਉ। ਭਾਣੇ ਤਖਤ ਵਡਾਈਆਂ, ਭਾਣੇ ਭੀਖ ਉਦਾਸ ਜੀਉ, ਭਾਣੇ ਥਲ ਸਿਰ ਸਰਵ ਹੈ, ਕਮਲ ਫੁੱਲੇ ਆਕਾਸ਼ ਜੀਉ। ਭਾਣੇ ਭਵਜਲ ਲੰਘੀ ਹੈ, ਭਾਣੇ ਮੰਜ ਪ੍ਰਿਆਸ ਜੀਉ, ਭਾਣੇ ਸੋਸ਼ੈ ਰੰਗਲਾ, ਸ਼ਿਵ ਤਰਤਾ ਗੁਣਤਾਸ ਜੀਉ। ਭਾਣੇ ਸ਼ੈ ਪਿਆਵਲਾ, ਹੋਂ ਆਵਣ ਜਾਣ ਮੁਹੀਆਸ ਜੀਉ। ਤੂੰ ਸ਼ੈ ਅਗਮ ਅਤੋਲਵਾ, ਹੋਂ ਕਹਿ ਕਹਿ ਟਹਿ ਪਈਆਸ ਜੀਉ। ਕਿਆ ਮਾਂਗੂ ਕਿਆ ਕਹਿ ਸੁਣੀ, ਮੈਂ ਦਰਸ਼ਨ ਭੂਖ ਪਿਆਸ ਜੀਉ। ਗੁਰ ਸ਼ਬਦੀ ਸ਼ੈ ਪਾਇਆ, ਸੱਚ ਨਾਨਕੀ ਅਰਦਾਸ ਜੀਉ, ਸੂਹੀ ਮਹਲਾ ਪੰਜਵਾਂ ਗੁਣਵੰਤੀ। ਜੋ ਦਿਸੈ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗੋ ਪਾਏ ਜੀਉ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇ ਮਿਲਾਏ ਜੀਉ। ਸੋਈ

ਤਿੰਨ ਦੇਖਿਆ ਜਗ ਤੰਦੜੈ ਲਾਇਆ, ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ, ਇਹ ਤਨ ਜਿਨ ਸਿਉਂ ਗਾਡਿਆ ਮਨ ਲੀੜਾ ਦਿੱਤਾ, ਲੀਆ ਤਾਂ ਦੀਆ ਮਾਨ ਜਿਨ ਸਿਉਂ ਸੇ ਸੱਜਣ ਕਿਉਂ ਵਿਸਰੈ, ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਹਿ ਰਹੇ, ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ, ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ, ਗੁਣਾ ਕਹੋ ਵੈ ਵਾਸੁਲਾ ਕਡਵਾਸ ਲਈ ਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ ਛੋੜੇ ਅਵਗਣ ਚੱਲੀਐ, ਪਹਿਰੇ ਪਟੰਬਰ ਕਾਰੇ ਅਡੰਬਰ ਆਪਣਾ ਪਿੜ ਮੱਲੀਐ, ਜਿੱਥੇ ਜਾਏ ਬਹੀਐ ਭਲਾ ਕਹੀਐ, ਚੋਲ ਅੰਮ੍ਰਿਤ ਪੀਜੈ ਗੁਣਾ ਕਹੋ ਵੈ ਵਾਸੁਲਾ ਕੱਢ ਵਾਸ ਲਈ ਜੈ, ਆਪ ਕਰੇ ਕਿਸ ਆਖੀਐ ਹੋਰ ਕਰੇ ਨ ਕੋਈ, ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਈ, ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ, ਸੁਣੇ ਦੇਖੇ ਬਾਜ ਕਹਿਐ ਦਾਨ ਅਣ ਮੰਗਿਆ ਦਿਵੈ, ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ, ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ, ਸੋਹੀ ਮਹਲਾ ਪਹਿਲਾ, ਮੇਰਾ ਮਨ ਰਾਤਾ ਗੁਣ ਗ੍ਰਵੈ ਮਨ ਭਾਵੈ ਸੋਈ, ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ, ਸੁਖ ਸਹਿਜ ਆਵੈ ਸਾਜ ਭਾਵੈ ਸਾਚ ਕੀ ਮਤ ਕਿਉਂ ਟਲੈ, ਇਸ਼ਨਾਨ ਦਾਨ ਸੁਗਿਆਨ ਮੱਜਨ ਆਪ ਅਛੜਿਓ ਕਿਉਂ ਛੜੈ, ਪ੍ਰਪੰਚ ਮੋਹ ਵਿਕਾਰ ਥਾ ਕੇ ਕੂੜ ਕਪਟ ਨਾ ਦੋਈ, ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ, ਸਾਹਿਬ ਸਿਓ ਸਾਲਾਹੀਐ ਜਿਨ ਕਾਰਨ ਕੀਆ, ਮੈਲ ਲਾਗੀ ਮਨ ਮੇਲਿਆ ਮੈਲਿਆ ਕਿਨੇ ਅੰਮ੍ਰਿਤ ਪੀਆ, ਮਤ ਅੰਮ੍ਰਿਤ ਪੀਆ ਇਹ ਮਨ ਦੀਆ, ਗੁਰ ਪੈ ਮੋਲ ਕਰਾਇਆ ਆਪਣਾ ਪ੍ਰਭ ਸਹਿਜ ਪਛਾਤਾ, ਜਾਂ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ, ਕਿਉਂ ਮਿਲੈ ਹੋਏ ਪਰਾਇਆ, ਸਾਹਿਬ ਸੋ ਸਾਲਾਹੀਐ ਜਿਨ ਜਗਤੇ ਉਪਾਇਆ, ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ, ਪ੍ਰੀਤਮ ਸਿਉਂ ਮਨ ਮਾਨਿਆ ਹਰ ਸੇਤੀ ਰਾਤਾ, ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬਕਾ ਕੋਟ ਉਸਾਰਿਆ ਪੰਚ ਭੂ ਨਾਇਕੂ ਆਪ ਸਿਰੰਦਾ, ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ, ਤੂੰ ਸੁਣ ਪਿਆਰੇ ਤੁਧ ਪਾਵੈ ਸੱਚ ਸੋਈ, ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ, ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ, ਸਮਝੈ ਸੂਝੈ ਜਾਣੀਐ ਜੇ ਆਪ ਜਣਾਵੈ, ਆਪ ਜਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ, ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ, ਤੰਤ ਮੰਤ ਪਾਖੰਡ ਨਾ ਜਾਣਾ ਆਰਾਮ ਹਿਰਦੇ ਮਨ ਮਾਨਿਆ, ਅੰਜਨ ਨਾਮ ਤਿਸੈ ਤੇ ਸੂਝੈ ਗੁਰ ਸ਼ਬਦੀ ਸੱਚ ਜਾਣਿਆ, ਸਾਜਨ ਹੋਵਣ ਆਪਣੇ ਕਿਉਂ ਪਾਰ ਕਰ ਜਾਹੀ, ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ, ਮਨ ਮਾਹੇ ਸਾਜਨ ਕਰੈ ਰਲੀਆਂ ਕਰਮ ਧਰਮ ਸੁਬਾਇਆ, ਅੜਸੜ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ, ਆਪ ਸਾਜੇ ਥਾਪ ਵੇਖੈ ਤਿਸੈ ਪਹਾਣਾ ਪਾਇਆ, ਸਾਜਨ ਰੰਗ ਰੰਗੀਲੜਾ ਰੰਗ ਲਾਲ ਬਣਾਇਆ, ਅੰਧਾ ਆਗੂ ਜੇ ਥੀਐ ਕਿਉਂ ਪਾਦਰ ਜਾਣੈ, ਆਪ ਮੁਸੈ ਮਤ ਹੋਸ਼ੀਐ ਕਿਉਂ ਰਾਹ ਪਛਾਣੈ, ਕਿਉਂ ਰਾਹ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਦਲੀ, ਵਿਣ ਨਾਮ ਹਰ ਕੇ ਕਸ਼ ਨਾ ਸੂਝੈ ਅੰਧ ਬੁੱਢੋ ਧੰਦਲੀ, ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ, ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦਸੈ।

ਭਰਿ ਆਇਆ, ਦੁਖੀ ਭਰਿ ਆਇਆ ਜਗਤ ਸਬਾਇਆ, ਕੌਣ ਜਾਣੈ ਬਿਧ ਮੇਰੀਆ, ਆਵਣੇ ਜਾਵਣੇ ਖਰੇ ਡਰਾਵਣੇ, ਤੋਟ ਨਾ ਆਵੈ ਫੇਰੀਆ, ਨਾਮ ਵਿਹੂਣੇ ਊਣੇ ਝੂਣੇ, ਨਾ ਗੁਰ ਸ਼ਬਦ ਸੁਣਾਇਆ, ਮਨ ਪਰਦੇਸੀ ਜੀ ਥੀਐ ਸਬਦੇਸ਼ ਪਰਾਇਆ, ਗੁਰ ਮਹਿਲੀ ਕਰ ਆਪਣੈ ਸੋ ਭਰਪੁਰ ਲੀਣਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਸ਼ਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ, ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ, ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ, ਗੁਰ ਮਹਿਲੀ ਕਰੇ ਆਪਣੈ ਸੋ ਭਰਪੁਰ ਲੀਣਾ, ਕੀਤਾ ਕਿਆ ਸਲਾਹੀਐ ਕਰ ਵੇਖੈ ਸੋਈ, ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ, ਕੀਮਤ ਸੋ ਪਾਵੈ ਆਪ ਜਣਾਵੈ ਆਪ ਅਭੁੱਲ ਨਾ ਭੁੱਲੇ, ਜੈ ਜੈਕਾਰ ਕਰੇ ਤੁਧ ਭਾਵੈ ਗੁਰ ਕੈ ਸ਼ਬਦੇ ਮੁੱਲੇ, ਹਿਣੋ ਨੀਚ ਕਰੋ ਬੇਨੰਤੀ ਸੱਚ ਨਾ ਛੋਡੋ ਭਾਈ, ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ, ਰਾਗ ਸੂਹੀ ਸ਼ੰਤ ਮਹਿਲਾ ਤੀਜਾ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੁਖ ਸੋਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ, ਜਨਮ ਜਨਮ ਕੇ ਦੁਖ ਨਿਵਾਰੇ, ਬਲਿਹਾਰੀ ਗੁਰੇ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ, ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ, ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰ ਧਿਆਵੋ, ਸੁਣ ਹਰ ਗੁਣ ਭੀਨੇ ਸਹਿ ਸੁਪਾਏ, ਗੁਰਮਤ ਸਹਿਜੇ ਨਾਮ ਧਿਆਏ, ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ, ਤਿਨ ਜਨਮ ਮਰਨ ਪਉ ਭਾਗਾ, ਅੰਦਰੋਂ ਦੁਰ

ਤਿੰਨ ਅਨ ਦਿਨ ਹਰ ਗੁਣ ਗਾਏ, ਸੁਣ ਮਨ ਭੀਨੇ ਸਹਿਜ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ, ਸਹਿਜੇ ਗੁਣ ਗਾਵੈ ਦਿਨ ਰਾਤੀ, ਕਿਲ ਵਿਖ ਸਭ ਗਵਾਏ, ਸਭ ਕੋ ਤੇਰਾ ਤੂੰ ਸਭਨਾ ਕਾ, ਹਾਂ ਤੇਰਾ ਤੂੰ ਹਮਾਰਾ, ਜੁਗ ਮੈਂ ਰਾਮ ਨਾਮ ਨਿਸਤਾਰਾ, ਸਾਜਨ ਆਏ ਉਠੇ ਕਰਮਾਹੀ, ਹਰ ਗੁਣ ਗਾਵੈ ਤ੍ਰਿਪਤ ਗਾਹੀ, ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੂਖ ਨ ਲਾਗੈ ਆਏ, ਦਾਦਿਸ਼ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ, ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜਣ ਆਏ ਉਠੇ ਕਰਮਾਹੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਮਹਿਲਾ ਤੀਜਾ, ਘਰ ਤੀਜਾ ਭਗਤ ਜਨਾ ਕੀ, ਹਰ ਜੀਉ ਰਾਖੈ ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੇ, ਹਉ ਮੈਂ ਸ਼ਬਦ ਜਲਾਇਆ ਰਾਮ, ਹਉ ਮੈਂ ਸ਼ਬਦ ਜਲਾਇਆ ਮੇਰੇ ਹਰ ਭਾਇਆ, ਜਿਸ ਦੀ ਸਾਚੀ ਬਾਣੀ, ਸੱਚੀ ਭਗਤ ਕਰੈ ਦਿਨ ਰਾਤੀ, ਗੁਰਮੁਖ ਆਖ ਵਖਾਣੀ, ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋਹੈ ਦਰ ਸੱਚ, ਜਿਨ ਸੱਚੋ

ਗੁਣੇ ਵਿੱਚੋਂ ਆਪ ਗਵਾਵੈ। ਜਿਨ ਗੁਣੇ ਅਵਗੁਣ ਪਛਾਣੇ ਰਾਮ, ਗੁਣੇ ਅਵਗੁਣ ਪਛਾਣੇ ਹਰ ਨਾਮ ਵਖਾਣੈ। ਭੈ ਭਗਤ ਮੀਠੀ ਲਾਗੀ, ਅਨ ਦਿਨ ਭਗਤ ਕਰੈ ਦਿਨ ਰਾਤੀ, ਕਰਹੀ ਮੈਂ ਬੈਰਾਗੀ। ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜੀਉ ਵੇਖੈ ਸਦਾ ਨਾਲੇ। ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਅਨ ਦਿਨ ਨਾਮ ਸੰਭਾਲੇ। ਮਨ ਮੁਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨ ਹੋਈ ਰਾਮ। ਹਉ ਮੈਂ ਮਾਇਆ ਰੋਗ ਵਿਆਪੇ, ਮਰ ਜਨ ਮੈਂ ਦੁਖ ਹੋਈ ਰਾਮ। ਮਰ ਜਨ ਮੈਂ ਦੁਖ ਹੋਈ, ਦੂਜੈ ਪਾਏ ਪਰਜ ਵਿਗੋਈ। ਵਿਣ ਗੁਰ ਤਤ ਨ ਜਾਣਿਆ, ਭਗਤ ਵਿਹੂਣਾ ਸਭ ਜਗ ਭਰਮਿਆ। ਅੰਤ ਗਿਆ ਪਛੁਤਾਨਿਆ, ਕੋਟਮ ਦੇ ਕਿਨੈ ਪਛਾਣਿਆ। ਹਰ ਨਾਮਾ ਸੱਚ ਸੋਈ, ਨਾਨਕ ਨਾਮ ਮਿਲੈ ਵਡਿਆਈ। ਦੂਜੈ ਪਾਏ ਪਤ ਖੋਈ, ਭਗਤਾਂ ਕੈ ਘਰ ਕਾਰਜ ਸਾਚਾ। ਹਰ ਗੁਣ ਸਦਾ ਵਖਾਣੈ ਰਾਮ, ਭਗਤ ਖਜ਼ਾਨਾ ਆਪੇ ਦੀਆ। ਕਾਲ ਕੰਟਕ ਮਾਰ ਸਮਾਣੇ ਰਾਮ, ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ। ਨਾਮ ਨਿਧਾਨ ਸੱਚ ਪਾਇਆ, ਸਦਾ ਖੁੱਟ ਕਦੇ ਨਾ ਨਿਖੁੱਟੈ। ਹਰ ਦੀਆ ਸਹਿ ਸੁਪਾਇਆ, ਹਰ ਜਨ ਉੱਚੇ ਸਦ ਹੀ ਉੱਚੇ। ਗੁਰ ਕੈ ਸ਼ਬਦ ਸੁਹਾਇਆ, ਨਾਨਕ ਆਪੇ ਬਖਸ਼ ਮਿਲਾਏ। ਜੁਗ ਜੁਗ ਸ਼ੋਭਾ ਪਾਇਆ, ਸੂਹੀ ਮਹਲਾ ਤੀਜਾ। ਸ਼ਬਦ ਸਚੈ ਸੱਚ ਸੋਇਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ। ਹਉ ਮੈਂ ਸਭ ਕਿਲ ਵਿਖ ਕਾਟੇ, ਸੱਚ ਰੱਖਿਆ ਉਰ ਤਾਰੇ ਰਾਮ। ਸੱਚ ਰੱਖਿਆ ਉਰ ਤਾਰੇ, ਦੁਤਾਰ ਤਾਰੇ ਫਿਰ ਪਵਜਲ ਤਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ। ਸੱਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ। ਨਾਨਕ ਸੱਚਾ ਸਾਹਿਬ ਸੱਚੀ ਨਾਈ, ਸੱਚ ਨਿਸਤਾਰਾ ਹੋਈ। ਸੱਚੈ ਸਤਿਗੁਰ ਸੱਚ ਬੁਝਾਇਆ, ਪਤ ਰੱਖੈ ਸੱਚ ਸੋਈ ਰਾਮ। ਸੱਚਾ ਭੋਜਨ ਪਾਉ ਸੱਚਾ ਹੈ, ਸੱਚੈ ਨਾਮ ਸੁਖ ਹੋਈ ਰਾਮ। ਸੱਚੈ ਨਾਮ ਸੁਖ ਹੋਈ, ਮਰੈ ਨ ਕੋਈ ਗਰਭ ਨ ਜੂਨੀ ਵਾਸਾ। ਜੋਤੀ ਜੋਤ ਮਿਲਾਈ, ਸੱਚ ਸਮਾਈ ਸੱਚ ਨਾਏ ਪ੍ਰਗਾਸ਼ਾ। ਜਿਨ ਸੱਚ ਜਾਤਾ ਸੇ ਸੱਚੇ ਹੋਏ, ਅਨ ਦਿਨ ਸੱਚ ਧਿਆਇਨ। ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁੱਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੈ, ਤਿਤ ਘਰ ਸੋਇਲਾ ਹੋਈ ਰਾਮ। ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ। ਸਭ ਸੱਚ ਵਰਤੈ ਸੱਚੋ ਬੋਲੈ, ਜੋ ਸੱਚ ਕਰੈ ਸੋ ਹੋਈ। ਜਾਂ ਦੇਖਾਂ ਤਾਂ ਸੱਚ ਪਸਰਿਆ, ਅਵਰ ਨ ਦੂਜਾ ਕੋਈ। ਸੱਚੀ ਉਪਜੈ ਸੱਚ ਸਮਾਵੈ, ਮਰ ਜਨਮੈ ਦੂਜਾ ਹੋਈ। ਨਾਨਕ ਸਭ ਕਿਛ ਆਪੇ ਕਰਤਾ, ਆਪ ਕਰਾਵੈ ਸੋਈ। ਸੱਚੇ ਭਗਤ ਸੋਹੇ ਦਰਬਾਰੇ, ਸੱਚੋ ਸੱਚ ਵਖਾਣੇ ਰਾਮ। ਕਟ ਅੰਤਰੇ ਸਾਚੀ ਬਾਣੀ, ਸੱਚੋ ਆਪ ਪਛਾਣੇ ਰਾਮ। ਆਪ ਪਛਾਣੈ ਤਾਂ ਸੱਚ ਜਾਣੈ, ਸੱਚੇ ਸੋਝੀ ਹੋਈ। ਸੱਚਾ ਸ਼ਬਦ ਸੱਚੀ ਹੈ ਸ਼ੋਭਾ, ਸੱਚ ਹੀ ਸੁਖ ਹੋਈ। ਸੱਚ ਰਤੇ ਭਗਤ ਕਰੰਗਾ, ਦੂਜਾ ਰੰਗ ਨਾ ਕੋਈ। ਨਾਨਕ ਜਿਸ ਕੋ ਮਸਤਕ ਲਿਖਿਆ, ਤੇ ਸੱਚ ਪ੍ਰਾਪਤ ਹੋਈ। ਸੋਹੀ ਮਹਿਲਾ ਤੀਜਾ, ਜੁਗ ਚਾਰੇ ਧਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ। ਤਿਸ ਬਿਨ ਅਵਰ ਨਾ ਕੋਈ, ਸਦਾ ਸੱਚ ਸੋਈ। ਗੁਰਮੁਖੇ ਕੋ ਜਾਣਿਆ, ਧਨ ਪਿਰ ਮੇਲਾ ਵਾ ਹੋਆ। ਗੁਰਮਤੀ ਮਨ ਮਾਨਿਆ, ਸਤਿਗੁਰ ਮਿਲਿਆ ਤਾਂ ਹਰ ਪਾਇਆ। ਬਿਨ ਹਰ ਨਾਵੈ ਮੁਕਤ ਨਾ ਹੋਈ, ਨਾਨਕ ਕਾਮਣ ਕੰਤੈ ਰਾਵੇ। ਮਨ ਮਾਨਿਐ ਸੁਖ ਹੋਈ, ਸਤਿਗੁਰ ਸੇਵ ਤਨ ਬਾਲੜੀਏ। ਹਰ ਵਰ ਭਾਵੈ ਸੋਈ ਰਾਮ, ਸਦਾ ਹੋਵੈ ਸੁਹਾਗਣੀ। ਫਿਰ ਮੈਲਾ ਵੇਸ ਨਾ ਹੋਈ ਰਾਮ, ਫਿਰ ਮੈਲਾ ਵੇਸ ਨਾ ਹੋਈ। ਗੁਰਮੁਖ ਬੂਝੈ ਕੋਈ, ਹਉ ਮੈਂ ਮਾਰ ਪਛਾਣਿਆ। ਕਰਨੀ ਕਾਰ ਕਮਾਵੈ, ਸ਼ਬਦ ਸਮਾਵੈ ਅੰਤਰ ਏਕੋ ਜਾਣਿਆ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ, ਆਪਣਾ ਸਾਚੀ ਸ਼ੋਭਾ ਹੋਈ।
ਨਾਨਕ ਕਾਮਣ ਪਿਰ ਰਾਵੇ ਆਪਣਾ, ਰਵ ਰਹਿਆ ਪ੍ਰਭ ਸੋਈ। ਗੁਰ ਕੀ ਕਾਰ ਕਰੇ ਧਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ, ਹਰ ਕੈ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ, ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤੈ ਸਭ ਥਾਈ, ਸੱਚਾ ਸ਼ਿੰਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸਮਾਈ, ਹਰ ਸੁਖ ਦਾਤਾ ਸ਼ਬਦ ਪਛਾਤਾ, ਕਾਮਣ ਲਿਆ ਕੰਠ ਲਾਏ, ਨਾਨਕ ਮਹਿਲੀ ਮਹਿਲ ਪਛਾਣੈ, ਗੁਰਮਤੀ ਹਰ ਪਾਏ, ਸਾ ਧਨ ਬਾਲੀ ਤੁਰ ਮੇਲੀ, ਮੇਰੇ ਪ੍ਰਭ ਆਪ ਮਿਲਾਈ ਰਾਮ, ਗੁਰਮਤੀ ਘਟ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ ਰਾਮ, ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ, ਪੂਰਬ ਲਿਖਿਆ ਪਾਇਆ ਸੇ ਸੁਖਾਲੀ, ਮੇਰੇ ਪ੍ਰਭ ਭਾਣੀ ਸੱਚ ਸ਼ਿੰਗਾਰ ਬਣਾਇਆ, ਕਾਮਣ ਨਿਰਮਲ ਹਉਮੈ ਮਲ ਖੋਈ, ਗੁਰਮਤ ਸੱਚ ਸਮਾਈ, ਨਾਨਕਾ ਮਿਲਾਈ ਕਰਤੈ ਨਾਮ, ਨਵੈ ਨਿਧ ਪਾਈ ਸੋਹੀ। ਮਹਲਾ ਤੀਜਾ, ਹਰ ਹਰੇ ਹਰ ਗੁਣ ਗਾਵੋ, ਹਰ ਗੁਰਮੁਖੇ ਪਾਏ ਰਾਮ, ਅਨਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ, ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ, ਹਰ ਗੁਣ ਗਾਵੋ ਨਾਰੀ ਅਨਦਿਨ ਭਗਤ ਕਰੈ ਗੁਰ ਆਗੈ ਸਾ ਤਨ ਕੰਤ ਪਿਆਰੀ, ਗੁਰ ਕਾ ਸ਼ਬਦ ਵਸਿਆ ਕਾਟ ਅੰਤਰ ਸੇਜਨ ਸ਼ਬਦ ਸੁਹਾਏ, ਨਾਨਕ ਤਿਨ ਘਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਕਰ ਆਏ, ਭਗਤਾਂ ਮਨ ਆਨੰਦ ਪਿਆ ਹਰ ਨਾਮ ਰਹੇ ਲਿਵਲਾਏ ਰਾਮ, ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ, ਨਿਰਮਲ ਗੁਣ ਗਾਏ ਨਾ ਮਨ ਵਸਾਏ, ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੀ ਜਨ ਨਿਸਤਰੇ, ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੈ ਸਹਿ ਸਮਾਵੈ, ਸ਼ਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ, ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ, ਗੁਰ ਕੈ ਸ਼ਬਦ ਸਦ ਜੀਵਨ ਮੁਕਤ ਭਏ, ਹਰ ਕੈ ਨਾਮ ਲਿਵਲਾਏ ਰਾਮ, ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ, ਮਨੁਆ ਰੱਤਾ ਹਰ ਨਾਲੇ ਸੁਖ ਦਾਤਾ ਪਾਇਆ ਮੋਹ ਚੁਕਾਇਆ, ਅਨ ਦਿਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ, ਨਾ ਮਨ ਵਸਾਏ ਨਾਨਕ ਤਿਨ ਘਰ ਸਦ ਹੀ ਸੋਹਿਲਾ, ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਪਰਮ ਪੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ, ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ

ਸਦ ਹੀ ਜਾਤੇ ਸਾਚੀ ਭਗਤ ਕਰੈ ਦਰ ਜਾਪੈ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸ਼ਬਦੇ ਹੀ ਸੁਖ ਹੋਈ ਸੋਹੀ ਮਹਲਾ ਤੀਜਾ ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਓ ਮਰੈ ਨਾ ਜਾਏ ਰਾਮ ਹਰ ਜੀਓ ਮਰੈ ਨਾ ਜਾਏ ਗੁਰ ਕੈ ਸਹਿ ਸੁਭਾਏ ਸਾ ਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸ਼ਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਪਾਇਆ ਨਾਨਕ ਸਦਾ ਪਿਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਅਨ ਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਪਿਆ ਤਿਤ ਤਨ ਮੈਲ ਨ ਰਾਤੀ ਰਾਮ ਤਿਤ ਤਨ ਮੈਲ ਨ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਨ ਦਿਨ

ਬਹੁ ਕਿਰਪਾ ਧਾਰੀ, ਹਰ ਕੈ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਉ ਰਲੀਆਂ ਮਾਣੇ, ਸੇਜ ਸੁਖਾਲੀ ਜਾਂ ਪ੍ਰਭ ਪਾਇਆ, ਹਰ ਹਰ ਨਾਮ ਸਮਾਣੇ, ਨਾਨਕ ਸੁਹਾਗਣ ਸਾਵੜ ਭਾਗੀ, ਜੇ ਚੱਲੈ ਸਤਿਗੁਰ ਪਾਏ, ਹਮ ਨੀਵੀ ਪ੍ਰਭ ਅਤਿ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰਾ ਰਾਮ, ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਆਧਾਰੋ ਰਾਮ, ਇੱਕ ਨਾ ਮਨ ਆਧਾਰੋ ਸਿਰਜਣਹਾਰੋ, ਵਡਭਾਗੀ ਗੁਰ ਪਾਇਆ, ਘਟ ਘਟ ਹਰ ਪ੍ਰਭ ਏਕੋ ਸਵਾਮੀ, ਗੁਰਮੁਖ ਲਖ ਲਖਾਇਆ, ਸਹਿਜੇ ਆਨੰਦ ਹੋਆ ਮਨ ਮਾਨਿਆ।

ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾਇਆ, ਰਾਧੂ ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੁਆਵੜ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੈ ਨਾਨਕ ਨਾਮ ਪਹਿਲੀ, ਆਰੰਭ ਕਾਜ ਰਚਾਇਆ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ ਨਿਰਭਉ ਭੈ ਮਨ ਹੋਏ, ਹੋ ਮੈਂ ਮੈਲ ਗਵਾਇਆ, ਬਲਰਾਮ ਜੀਓ ਨਿਰਮਲ ਪਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸਵਾਮੀ ਸਰਬ ਰਿਹਾ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ ਮਿਲ, ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਵਜਾਏ, ਹਰ ਤੀਜੜੀ ਲਾਮ ਮਨ ਚਾਓ ਭਇਆ ਬੈਰਾਗੀਆਂ, ਬਲਰਾਮ ਜੀਓ ਸੰਤ ਜਨਾ ਹਰ ਮੇਲ, ਹਰ ਪਾਇਆ ਵਡਭਾਗੀਆਂ, ਬਲਰਾਮ ਜੀਓ ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ, ਹਿਰਦੈ ਹਰ ਹਰ ਹਰ ਧੁਨੇ ਉਪਜੀ, ਹਰ ਜਪੀਐ

ਉਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭਾਇਆ ਅਨ

ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇਂ ਹਰ ਪਾਇਆ ਪ੍ਰਭ ਅਵਿਨਾਸ਼ੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹਿਲਾ ਚੌਥਾ ਕਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਸਾਏ ਹਰ ਰਸਨ ਸਾਏ ਮੇਰੇ ਪ੍ਰਭਾਏ ਮਿਲਿਆ ਸਹਿ ਸੁਭਾਏ ਅਨਦਿਨ ਭੋਗੇ ਅਨਦਿਨ ਭੋਗ ਭੋਗੇ ਸੁਖ ਸੋਵੈ ਸ਼ਬਦ ਰਹਿ ਲਿਵਲਾਏ ਵੱਡੇ ਭਾਗ ਗੁਰ ਪੂਰਾ ਪਾਈਏ ਅਨ ਦਿਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸ਼ੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਹਾਏ ਨਿਰਮਲ ਜਲ ਨਹਾਏ ਮੈਲ ਗਵਾਏ ਭਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਪ੍ਰਮ ਭਾਗਾ ਹਉਮੈ ਬਿਨਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ

ਪਿਆਰੇ, ਗੁਰਮੁਖ ਨਾਮ ਪਿਆਰੇ, ਹਰ ਨਾਮ ਪਿਆਰੇ, ਸ਼ਬਦ ਨਿਸਤਾਰੇ, ਅਗਿਆਨ ਅੰਧੇਰ ਗਵਾਇਆ, ਗਿਆਨ ਪ੍ਰਚੰਡ ਬਲਿਆ, ਘਟ ਚਾਨਣ ਕਰ ਮੰਦਰ ਸੁਹਾਇਆ, ਤਨ ਮਨ ਅਰਪ ਸ਼ਿੰਗਾਰ ਬਣਾਏ, ਹਰ ਪ੍ਰਭ ਸਾਚੇ ਭਾਇਆ, ਜੋ ਪ੍ਰਭ ਕਹੈ ਸੋਈ ਪਰ ਕੀ ਜੈ, ਨਾਨਕ ਅੰਕ ਸਮਾਇਆ, ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵੀ ਆਹਣੇ ਆਇਆ, ਵੀ ਆਹਣੇ ਆਇਆ, ਗੁਰਮੁਖ ਹਰ ਪਾਇਆ, ਸਾ ਤਨ ਕੰਤ ਪਿਆਰੀ, ਸੰਤ ਜਨਾ ਮਿਲ ਮੰਗਲ ਗਾਏ, ਹਰ ਜੀਉ ਆਪ ਸਵਾਰੀ, ਸੁਰ ਨਰ ਗਣ ਗੰਧਰ ਮਿਲਿਆਏ, ਅਪੂਰਬ ਜੰਜ ਬਣਾਈ, ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਈ, ਰਾਗ ਸੂਹੀ ਸ਼ੰਤ ਮਹਿਲਾ ਚੌਥਾ ਘਰ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਵੋ ਸੰਤ ਜਨੋ ਗੁਣ ਗਾਵੈ ਗੋਬਿੰਦ ਕੇਰੇ ਰਾਮ, ਗੁਰਮੁਖ ਮਿਲ ਰਹੀ ਹੈ ਕਰ ਵਾਜੈ ਸ਼ਬਦ ਘਨੇਰੇ ਰਾਮ, ਸ਼ਬਦ ਘਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ, ਐਨਸ ਜਪੀ ਸਦਾ ਸਲਾਹੀ, ਸਾ ਸ਼ਬਦ ਲਿਵ ਲਾਈ, ਅਨ ਦਿਨ ਸਹਿਜ ਰਹਿ ਰੰਗ ਰਾਤਾ, ਰਾਮ ਨਾਮ ਰਿਦ ਪੂਜਾ, ਨਾਨਕ ਗੁਰਮੁਖੇ ਪਛਾਣੈ ਅਵਰ ਨਾ ਜਾਣੈ ਦੂਜਾ, ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ, ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ, ਪ੍ਰਭ ਮੇਰਾ ਸਵਾਮੀ ਅੰਤਰ ਜਾਮੀ, ਘਟ ਘਟ ਰਵਿਆ ਸੋਈ, ਗੁਰਮਤਿ ਸੱਚ ਪਾਈਐ ਸਹਿ ਸਮਾਈਐ ਤਿਸ ਬਨੇ ਅਵਰ ਨ ਕੋਈ, ਸਹਿਜੇ ਗੁਣ ਗਾਵਾਂ ਜੇ ਪ੍ਰਭ ਭਾਵਾਂ ਆਪੇ ਲਏ ਮਿਲਾਏ, ਨਾਨਕ ਸੋ ਪ੍ਰਭ ਸ਼ਬਦੇ ਜਾਪੈ ਐਨਸ ਨਾਮ ਧਿਆਏ, ਇਹ ਜੱਗੋ ਦੁਤਾਰ ਮਨ ਮੁਖ ਪਾਰ ਨ ਪਾਈ, ਰਾਮ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ, ਰਾਮ ਅੰਤਰ ਚਤੁਰਾਈ ਥਾਏ ਨਾ ਪਾਈ, ਬਿਰਥਾ

ਸੋਹੀ ਮਹਿਲਾ ਚੌਥਾ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ ਹਉ ਮਨ ਤਨ ਦੇਵਾਂ ਸਤਿਗੁਰੈ ਮੈਂ ਮੇਲੇ ਪ੍ਰਭ ਗੁਣਤਾਸੇ ਧਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸ਼ਾਬਾਸੇ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹ ਕਰਿਆ ਵੋ ਚਿਰੀ ਵਿਛੁਨਿਆ ਮਿਲ ਸ਼ਬਦ ਗੁਰੂ ਪ੍ਰਭਨਾਹ ਹਉ ਤੁਜ ਬਾਜੂ ਖਰੀ ਉਡੀਣੀਆ ਜਿਉ ਜਲ ਬਿਨ ਮੀਨ ਮਰਾਹ ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹ ਮਨ ਦਾ ਦਿਸ਼ ਚਲ ਚਲ ਪਰਮਿਆ ਮਨਮੁਖ ਪਰਮ ਭੁਲਾਇਆ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤਾ ਧਨ ਧਰ ਦੱਬਿਆ ਫਿਰ ਬਿਖ ਪਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੈ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁਧ ਬੁਧ ਵਿਸਰ ਗਈ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਮੇਰੇ ਹਿਰਦੈ ਸੁਧ ਬੁਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਧਾਰਿਆ ਵਡਭਾਗੀ ਪ੍ਰਪਾ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰੂ ਕੀ ਪਾਵਨ ਬਾਣੀ ਦੇ ਨਾਲ ਆਪ ਸੰਗਤ ਜੀ ਨੇ ਸਾਂਝ ਬਣਾਈ ਹੈ। ਸੋ ਹੁਣ ਸਾਧ ਸੰਗਤ ਦੀ ਸਮਾਂ ਹੈ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ। ਆਓ ਬੜੇ ਪਿਆਰ ਨਾਲ ਭਾਈ ਦਿਲਬਾਗ ਸਿੰਘ ਜੀ ਹੁਣਾਂ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚੀ ਤੇਰੀ ਖੰਡ ਸੱਚੀ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨਈ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧੇ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੁਖ।

ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ

ਰਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗ ਹੈ ਪ੍ਰਾਣੀ ਵਿਸਮਾਤ ਸੰਯੋਗ ਵਿਸਮਾਤ ਵਿਯੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਵਤ ਵਿਸਮਾਤ ਸਲਾਹ

0: ਨਾਨਕ ਬੋਜਨ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਾਕਾਰ, ਕੁਦਰਤ ਵੇਦ ਪੁਰਾਣ ਕਦੇ ਬਾਂ ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ।

0: ਪਹਿਲਾ ਭੈ ਵਿੱਚ ਪਵਣ ਵਹਿ ਸਦਵਾਉ ਭੈ ਵਿੱਚ ਚੱਲੈ ਲਖ ਦਰਿਆਉ ਭੈ ਵਿੱਚ ਅਗਨ ਕੱਢੇ ਵਿਕਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰਿਆ ਸਿਰ ਪਾਰ ਭੈ ਵਿੱਚ ਰਾਜਾ ਤਰੁਣ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਅੰਤ ਕੋ ਕਰੋੜੀ ਚਲਤਨਾਥ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਅਡਾਣ ਆਕਾਸ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲੇ ਆਪੋ ਲਿਖਿਆ ਸਿਰਲੀ ਨਾਨਕ ਨਿਰਭਉ ਨਿਰੰਕਾਰ ਸਚੀ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ।

0: ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੋਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚਿਲ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਟ ਪਾਏ ਵੇਖਿਆ ਲੋਕ ਹੱਸੈ ਕਰ ਜਾਈ

ਕੀ ਹੈ ਸਗਲ ਜਹਾਨ, ਸੇਵਕ ਸੇਵਾ ਕਰਮ ਚੜਾਓ, ਭਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਈ ਪਾਰ, ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਨੰਗਾਹਾਂ ਪੰਖੀ ਪਾਉਂਦੀਆਂ ਲੈਣ।

ਪਹਿਲਾ ਮੁਸਲਮਾਨਾ ਸਿਵ ਸਰੀਅਤ ਪੜ ਪੜ ਕਰੇ ਵਿਚਾਰ ਮੰਦੇ ਸੇ ਜੇ ਪਾਵੇ ਚ ਬੰਦੀ ਵੇਖਣ ਕੋ ਦੇਦਾ ਹਿੰਦੂ ਸਲਾ ਈਸਲਾ ਅੰਦਰ ਸਿਨਰੂਪ ਅਪਾਰ ਤੀਰਥ ਨਾਵਾ ਅਰਚਾ ਪੂਜਾ ਕਰਵਾਸ ਬੇਕਾਰ ਜੋਗੀ ਸੁਨ ਤੇ ਆਵਨ ਜੇ ਤੇਲਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿਗਿਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੂਖ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ ਇੱਕ ਹੁੰਦਾ ਖਾਏ ਚਲਿਆ ਤਾ ਉਹ ਤਿੰਨਾ ਪਿਕਾਈ ਕਾਰ ਜਲ ਤਲ ਜੀਆਂ ਪੂਰੀਆਂ ਲੋਹਾ ਕਾਰਾਂ ਆਕਾਰ ਉਹ ਜੇ ਆਖੈ ਸੋ ਤੂੰ ਹੈ ਜਾਣੈ ਤਿੰਨਾ ਪੀ ਤੇਰੀ ਸਾਰ ਨਾਨਕ ਭਗਤਾ ਪੁਖ ਸਲਾਣ ਸੱਚ।

0: ਵਾਹਿਗੁਰੂ।
1: ਸਲੋਕ ਮਹਲਾ ਪਹਿਲਾ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੁਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਨ।

0: ਤੇਰੇ ਜੋ ਉਤਪਜਾ ਖਾਣੀ ਸੇਤ ਜਾ ਸੁਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੋ ਪਾਇ ਕੈ ਸੰਭਾਲੇ ਸਵਨਾ ਜਿਨ ਕਰਤਾ ਕਰਣਾ ਕੀ ਹੈ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਾ ਤਿਸ ਤਿਸ ਦੇਵਾਨ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿ ਜੁਗ ਵਿਵਾਨ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ ਲੱਖ ਸੁਰਤੀ ਲੱਗ ਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੈ ਕਰਨਾ ਕੀ ਆ ਲਿਖਿਆ ਆਉਣ ਜਾਣ ਨਾਨਕ।

ਪੌੜੀ ਸੱਚਾ ਸਾਹਿਬ ਏਕ ਤੂੰ ਜਿਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚ ਤੇ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ।

ਨਾਈ ਪਾਈ, ਮੂਰਖ ਅੰਧੇ ਪਦ ਗਵਾਈ, ਵਿਣ ਨਾਵੇ ਕਿ ਥਾਈ ਨਾ ਪਾਈ, ਰਹੇ ਬਿਵਾਣੀ ਬੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰੂ ਭੇਟੇ ਸੋ ਸੁਖ ਪਾਈ, ਹਰ ਕਾ ਨਾਮ ਮਨ ਵਸਾਈ।

ਥੋੜੀ ਦੁਰਕਰਮ ਜਿੰਨਾ ਕੁ ਦੁੱਧ ਪਾਇਆ ਤਿੰਨੀ ਖਸਮ ਤੇ ਆਇਆ ਇੰਨਾ ਜਨਤਾ ਕਹਿ ਬਸ ਕਿਛ ਨਾਹੀ ਦੁੱਧ ਵੇਖੀ ਜਗ ਤੂੰ ਪਾਇਆ ਇੱਕ ਨਾਨੋ ਤੂੰ ਮੇਲ ਲੈ ਕੱਪ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੇ ਦਿਆ ਬਿਛਾਇਆ ਸਹਿਜੇ ਹੀ ਸਮਾਇਆ।

0: ਸ਼ਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ, ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸਿਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਮਹਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਖੱਤਰੀ ਸਬਦੰ ਸੂਰ ਸਬਦੰ।

ਨਾਨਕ ਮੇਰ ਸਰੀਰ ਕਾ ਇਕ ਰਥ ਕਿਰਥ ਵਾਹੁ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੈ ਤਾਏ ਸਤਜੁਗ ਰਥ ਸੰਤੋਖਾ ਧਰਮ ਗੈ ਰਥ ਵਾਹੁ ਤਰੇਤੇ ਰਥ ਜਤੀ ਕਾ ਜੋਰ ਗੈ ਰਥ ਵਾਹੁ ਦੁਆਪਰ ਰਥ ਪੇ ਕਾ ਸਤ ਅਗੈ ਰਥ ਵਾਹੁ ਕਲ ਜੁਗ ਰਥ ਗਨ ਕਾ

ਮੈਸੂਰ, ਨਾ ਲਿਆ ਪ੍ਰਾਸ਼ਤ ਜਾਏ, ਨਾਨਕ ਤੂੰ ਮੁਖ ਅੰਤਰ ਪਾਏ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾ ਦੰਬਿਆ, ਪਾਰ ਜਦ ਗੋਪੀ ਲਾਇਆ ਬਿਦਰਾਬਨ ਮੈਂ ਰੰਗਿਆ, ਕਲ ਮੈਂ ਬੇਦ ਅਥਰਬ

ਸ਼ਾਸਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰ ਬੁਰਥਾ ਲੱਗੇ ਨੇ ਵਿਚਾਰਿਆ ਕਰ ਕਿਰਪਾ ਭਾਰੇ ਉਤਾਰਿਆ ਕਰ ਕਿਰਪਾ ਭਾਰੇ ਉਤਾਰਿਆ ਜਿੰਨੀ

ਖੇਤ ਫਲ ਫਿੱਕੇ ਫੁੱਲ ਬਕ ਬਕੇ ਘਮ ਨਾ ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਾਤੂ ਸਭ ਕੋ ਨਿਵੇ ਆਪ ਕੋ ਉੱਪਰ ਕੋ ਨਿਵੇ ਨਾ ਕੋਏ।

ਤਪਨ ਦੇ ਕਤ ਨਾ ਟੁੱਟੇ ਨਾ ਮਨ ਲੱਗੇ ਨਾ ਏ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾਲ ਜੁਗਲ ਚੱਲੇ ਪਾਏ ਚੌਕੜ ਮੂਲਣ ਆਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈ।

0: ਰੂਪ ਜੈ ਸਲਾਈ ਸਸੂਤ ਦਰਗੇ ਅੰਦਰ ਪਾਈਐ ਤਗਨਾ ਦਰਗੇ ਅੰਦਰ ਪਾਈਐ ਤਗਨਾ ਟੁੱਟ ਸਪੂਤ ਮਹਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੈ ਨੇ ਦਾੜੀ ਤਗਨਾ ਪੈਰੀ ਤਗਨਾ

ਮੱਥੇ ਟਿੱਕਾ ਤੇਣ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲਈ ਪੂਜੇ ਪੁਰਾਣ, ਅਭਾਖਿਆ ਕਿ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇਖ ਕੇ ਚੌਕਾ ਕੱਢੀ ਕਾਰ ਉੱਪਰ, ਆਏ ਬੈਠੇ ਕੁੜਿਆਰ, ਮੱਤ ਭਿੱਟੇ ਵੇ ਮੱਤ।

ਸੁੱਚਾ ਹੋਏ ਕਾ ਜੇ ਵਿਆਹ ਲੱਗਾ ਪੜਨ ਸਲੋਕ ਕੋ ਹੱਥੀ ਜਾਇ ਸੁਟਿਆ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿਤ ਪਾਪੀ ਸੋਤਨ ਗੱਡਿਆ ਥੁੱਕਾ ਪਾਈਆਂ ਤਿਤ ਜਿਤ

0: ਮਹਲਾ ਪਹਿਲਾ ਨਾਨਕ ਫਿੱਕੇ ਬੋਲੀਏ ਧਨਮਨ ਫਿੱਕਾ ਹੋਏ ਫਿੱਕੋ ਫਿੱਕੇ ਸਦੀਏ ਫਿੱਕੇ ਫਿੱਕੀ ਸੋਏ ਫਿੱਕੇ ਦਰਗਾਹ ਛੁੱਟੀਏ ਮੋ ਤੁੱਕਾ ਫਿੱਕਾ ਪਾਏ ਫਿੱਕਾ ਮੂਰਖਾ ਖੀਏ ਪਾਣੇ ਲੈ ਸਜਾਈ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ 68 ਤੀਰ

ਪੌੜੀ ਆਪੇ ਹੀ ਕਰਨਾ ਕੀ ਉਹ ਕਲੇ ਆਪੇ ਹੀ ਤਾਂ ਧਾਰੀਆ ਦੇਖੇ ਕੀਤਾ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਸਾਇ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਓੜੀ ਜਿਤ ਸੇਵੇ ਸੁਖ ਪਾਈਆ ਸੋ ਸਾਹਿਬ ਸੁਣਾ ਸੰਭਾਲੀਆ ਜਿਤ ਕੀਤਾ ਪਾਈਆ ਆਪਣਾ ਸਾ ਘਰ ਬੁਰੀ ਕਿਉਂ ਕਰ ਲਈਆ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਾ ਤੋ ਨਿਹਾਲੀਆ ਜੋ ਸਾਹਿਬ ਨਾਲ ਨਹਾਰੀਆ ਤੇ ਵੇਹਾ ਪਾਸਾ ਟਾਲੀਆ।

ਜਾਂ ਚਾਕਰ ਲੱਗਿਆ ਚਾਕਰੀ ਨਾ ਲੇਗਾ ਰਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ।

0: ਵਸਤੂ ਅੰਦਰ ਵਸਮਾਵੇ, ਦੂਜੀ ਹੋਵੇ ਪਾਸ। ਸਾਹਿਬ ਸਿੱਧੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ, ਕੂੜ ਕਮਾਣੇ ਕੂੜ ਹੋਵੇ। ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।
1: ਨਾਲ ਆਣੇ ਦੋਸਤੀ ਵਡਾਰੂ ਸੁਣਿਓ, ਆਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥਿਉ ਮਹੱਲਾ ਦੂਜਾ।
0: ਹੋਏ ਆਣਾ ਕਰੇ ਕੰਮ, ਹੋਏ ਆਣਾ ਕਰੇ ਕੰਮ, ਆਣ ਨਾ ਸਕੇ ਰਾਸ। ਜੇ

ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਏ ਇੱਕ ਝੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨੇ ਕੂਪਰ ਰਹਿਣ ਖੜੇ।

ਬੋਲਣਾ ਜੀ ਸਤਨਾਮ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੌ ਸਿਮਰੋਂ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਦੇ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ। ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ। ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ।

ਖੁੱਲੇ ਦਰਸ਼ਨ ਦਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੀ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਜੀ ਨੇ ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਦੇ ਨਿਤਨੇਮ ਸਹਿਜ ਪਾਠ ਆਸਾ ਕੀ ਵਾਰ ਦੇ ਕੀਰਤਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾ ਪਰਿਵਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਸਭਨਾ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਜੀ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ। ਸਤਿਗੁਰੂ ਜੀ ਭਾਈ ਸੁਨਵੀਰ ਸਿੰਘ ਸ਼ੁਕਰ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਜੋਦੜੀ ਆਪ ਜੀ ਨੇ ਕਿਰਪਾ ਕਰਨੀ ਮੇਰ ਕਰਨੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਖੁਆਰ ਹੋਏ ਸਾਂ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

जिस की वथ सोई प्रभ जाने, जिसनों दे सो पाए।

रखै लुकाई, सब किश तेरा तू अंतर जामी, तू सबना का प्रभ सुई।

पर्वत स्वामी।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰੂ ਦਰ ਦੀਆਂ ਹਾਜ਼ਰੀਆਂ ਭਰਦਿਆਂ ਜ਼ਿੰਦਗੀ ਦੀਆਂ ਇਹਨਾਂ ਘੜੀਆਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਉੱਦਮ ਕਰ ਰਹੇ ਹੋ। ਗੁਰੂ ਕਰਕੇ ਰਾਗੀ ਸਿੰਘ ਭਾਈ ਦਿਲਬਾਗ ਸਿੰਘ ਹੁਣਾਂ ਦੇ ਜਥੇ ਨੇ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਾਏ। ਉਪਰੰਤ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਤੇ ਅੱਜ ਦਾ ਜੋ ਪਾਵਨ ਉਪਦੇਸ਼ ਮੁੱਖ ਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਗਿਆ ਹੈ। ਤੋ ਆਓ ਸਾਧ ਸੰਗਤ, ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਪ੍ਰਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਵਿੱਚ ਸਰਵਣ ਕੀਤਾ ਹੈ, ਰਾਗ ਸੋਰਠ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ।

ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 607 ਅਤੇ 8 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪਾਵਨ ਬਚਨ ਵਿੱਚ ਜਿਹੜਾ ਸਿਰਲੇਖ ਦਰਜ ਕੀਤਾ ਹੈ ਉਹ ਹੈ ਸੋਰਠ ਰਾਗ। ਸੋਰਠ ਵਿੱਚ ਮਹਿਲਾ ਸਰੀਰ ਚੌਥਾ ਗੁਰੂ ਰਾਮਦਾਸ ਸਾਹਿਬ ਪੰਚ ਪਦਾ ਦਾ ਅਰਥ ਹੈ ਵੀ ਇਹਦੇ ਸ਼ਬਦ ਦੇ ਜਿਹੜੇ ਪਦੇ ਨੇ ਜਿਹੜੇ ਸਟੈਂਜੇ ਨੇ ਉਹ ਪੰਜ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅਕਾਲ ਪੁਰਖ ਦੇ ਅੱਗੇ ਇੱਕ ਜੋਦੜੀ ਕੀਤੀ ਹੈ, ਇੱਕ ਰਜੋਈ ਕੀਤੀ ਹੈ। ਰਹਾਉ ਵਾਲੀ ਪੰਕਤੀ ਵਿੱਚ ਮਹਾਰਾਜ ਫਰਮਾਉਂਦੇ ਨੇ ਮੇਰੇ ਗੋਬਿੰਦ। ਗੋਬਿੰਦ ਦਾ ਅਰਥ ਹੁੰਦਾ ਹੈ ਜਿਹੜਾ ਪਰਮੇਸ਼ਰ ਧਰਤੀ ਨੂੰ ਪਾਲਣ ਵਾਲਾ ਹੈ, ਧਰਤੀ ਦਾ ਆਸਰਾ ਹੈ, ਉਹਨੂੰ ਗੋਬਿੰਦ ਕਹਿੰਦੇ ਨੇ। ਵੈਸੇ ਜਿੱਥੋਂ ਇਹ ਸ਼ਬਦ ਆਏ ਨੇ ਉੱਥੇ ਉਹਨਾਂ ਨੇ ਗੋਬਿੰਦ ਕਿਸੇ ਖਾਸ ਭਗਵਾਨ ਦੇ ਲਈ ਸ਼ਬਦ ਵਰਤੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਰੱਬ ਦੇ ਨਾਂ ਆਏ ਨੇ ਉਹਦੇ ਕਿਰਤਮ ਨਾਂ ਨੇ, ਉਹਦੀ ਕਿਰਤ ਵੱਲ ਵੇਖ ਕੇ ਰੱਖੇ ਗਏ ਨੇ। ਜਿਵੇਂ ਸ਼ਬਦ ਆਪਾਂ ਪੜ੍ਹਦੇ ਦਾਤਾ, ਦਾਤਾ ਦਾ ਅਰਥ ਹੁੰਦਾ ਹੈ ਜਿਹੜਾ ਦਾਤਾਂ ਦੇਣ ਵਾਲਾ ਹੈ। ਇਸੇ ਤਰੀਕੇ ਨਾਲ ਆਪਾਂ ਸ਼ਬਦ ਪੜ੍ਹਦੇ ਹਾਂ ਰਹੀਮ, ਰਹੀਮ ਦਾ ਅਰਥ ਹੈ ਜਿਹੜਾ ਰਹਿਮ ਕਰਨ ਵਾਲਾ ਹੈ, ਤਰਸ ਕਰਨ ਵਾਲਾ ਹੈ, ਇਹ ਉਹਦਾ ਗੁਣ ਹੈ। ਜਿਵੇਂ ਇੱਕ ਬੰਦੇ ਦੇ ਵਿੱਚ ਬਹੁਤ ਸਾਰੀਆਂ ਕੁਆਲਿਟੀਆਂ ਹੋਣ ਤੇ ਬੰਦਾ ਉਹਦੀ ਕੁਆਲਿਟੀ ਨੂੰ ਬਿਆਨ ਕਰੇ ਵੀ ਉਹਦੇ ਵਿੱਚ ਆਹ ਵੀ ਗੁਣ ਹੈ, ਆਹ ਵੀ ਗੁਣ ਹੈ, ਆਹ ਵੀ ਗੁਣ ਹੈ, ਬੰਦਾ ਇੱਕੋ ਹੀ ਹੈ। ਇੱਦਾਂ ਹੀ ਕਿਸੇ ਬੰਦੇ ਵਿੱਚ ਇੱਕੋ ਹੀ ਕੁਆਲਿਟੀ ਹੋਵੇ ਤੇ ਆਪਾਂ ਕਹਿੰਦੇ ਆਹ ਇਹਦੇ ਵਿੱਚ ਔਗਣ ਨੇ ਤੇ ਆਹ ਇਹਦੇ ਵਿੱਚ ਕੁਆਲਿਟੀ ਹੈ, ਖੂਬੀ ਹੈ। ਸੋ ਜਿੰਨੇ ਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਰੱਬ ਦੇ ਆਏ ਨੇ ਕਿਰਤਮ ਨਾਂ ਨੇ। ਕਿਰਤਮ ਨਾਮ ਦਾ ਅਰਥ ਹੁੰਦਾ ਜਿਹੜੇ ਕਿਰਤ ਵੱਲ ਵੇਖ ਕੇ ਰੱਖੇ ਗਏ ਨੇ। ਜਿਵੇਂ ਕੋਈ ਕਿਰਤ ਕਰਦਾ ਹੈ, ਲੱਕੜ ਆ ਰਿਹਾ ਹੈ, ਉਹਨੂੰ ਆਪਾਂ ਤਰਖਾਣ ਕਹਿੰਦੇ ਹਾਂ। ਕੋਈ ਜ਼ਮੀਨ ਉੱਤੇ ਕੰਮ ਕਰਦਾ, ਉਹਨੂੰ ਆਪਾਂ ਕਿਸਾਨ ਕਹਿੰਦੇ ਹਾਂ, ਉਹਦੀ ਕਿਰਤ ਹੈ ਉਹ। ਬੰਦਾ ਇੱਕੋ ਹੀ ਹੈ, ਮਨੁੱਖ ਇੱਕੋ ਹੀ ਹੈ, ਇੱਕੋ ਆਬੋ ਹਵਾ ਵਿੱਚ ਉਹ ਸਾਹ ਲੈਂਦਾ ਹੈ। ਪਰ ਕਿਸੇ ਨੂੰ ਕਿਸਾਨ ਕਿਹਾ ਜਾਂਦਾ ਹੈ, ਕਿਸੇ ਨੂੰ ਲੁਹਾਰ ਕਿਹਾ ਜਾਂਦਾ ਹੈ, ਕਿਸੇ ਨੂੰ ਸੁਨਿਆਰ ਕਿਹਾ ਜਾਂਦਾ ਹੈ, ਉਹਦੀ ਕਿਰਤ ਦੇ ਨਾਂ ਨੇ ਸਾਰੇ। ਹੈ ਆਪਾਂ ਮਨੁੱਖ ਹੀ ਹਾਂ। ਇੱਦਾਂ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਇੱਕੋ ਹੀ ਹੈ, ਉਹ ਕੋਈ ਦੋ ਤਿੰਨ ਚਾਰ ਨਹੀਂ ਹਨ। ਬਾਕੀ ਜਿੰਨੇ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤੇ ਗਏ ਨੇ ਉਹਦੀ ਕਿਰਤ ਦੇ ਆਧਾਰ ਉੱਤੇ ਨੇ। ਰਾਮ ਹੈ, ਉਹ ਰਮਿਆ ਹੋਇਆ ਹੈ, ਹਰ ਇੱਕ ਥਾਂ ਉੱਤੇ ਹੈ। ਦਇਆਲ ਹੈ, ਦਇਆ ਕਰਨ ਵਾਲਾ ਹੈ। ਰਹੀਮ ਹੈ, ਅੱਲਾ ਹੈ, ਉਹ ਪਹਿਲਾਂ ਹੈ, ਉਹ ਵੱਡਾ ਹੈ, ਉਹ ਅਕਬਰ ਹੈ, ਉਹ ਕਬੀਰ ਹੈ। ਸੋ ਸਤਿਗੁਰ ਨੇ ਇੱਥੇ ਬਖਸ਼ਿਸ਼ ਕੀਤੀ, ਮੇਰੇ ਗੋਬਿੰਦ, ਹੇ ਮੇਰੇ ਗੋਬਿੰਦ, ਮੈਨੂੰ ਇੱਕ ਇੱਜ਼ਤ ਬਖਸ਼, ਇੱਕ ਵਡਿਆਈ ਬਖਸ਼। ਆਪਣੇ ਜਨ ਕੋ ਦੇ ਵਡਿਆਈ, ਜਨ ਦਾ ਅਰਥ ਹੁੰਦਾ ਸੇਵਕ। ਧੰਨ ਗੁਰੂ ਰਾਮਦਾਸ ਮਹਾਰਾਜ ਅਰਜ ਕਰਦੇ ਨੇ ਵੀ ਮੈਨੂੰ ਇੱਕ ਇੱਜ਼ਤ ਬਖਸ਼, ਇੱਕ ਵਡਿਆਈ ਬਖਸ਼, ਇਹ ਮੇਰੀ ਤੇਰੇ ਅੱਗੇ ਪ੍ਰਾਰਥਨਾ ਹੈ। ਤੇ ਉਹ ਵਡਿਆਈ ਕਿਹੜੀ ਹੈ? ਗੁਰਮਤ, ਗੁਰੂ ਦੀ ਮਤ ਜਿਹੜੀ ਹੈ ਉਹ ਮੈਨੂੰ ਆ ਜਾਵੇ, ਇਹ ਵਡਿਆਈ ਬਖਸ਼। ਇਹੋ ਹੀ ਮੇਰੀ ਜ਼ਿੰਦਗੀ ਵਿੱਚ ਇੱਜ਼ਤ ਦਾ ਕੰਮ ਕਰਦੀ ਹੈ। ਮਹਾਰਾਜ ਬਾਣੀ ਵਿੱਚ ਬੜਾ ਪਿਆਰਾ ਖਿਆਲ ਦਿੰਦੇ ਨੇ, ਉਹਨਾਂ ਨੇ ਆਖਿਆ ਤਿੰਨ ਮਤ, ਤਿੰਨ ਪਤ, ਤਿੰਨ ਧਨ ਪੱਲੇ, ਜਿਨ ਹਿਰਦੈ ਰਹਿਆ ਸਮਾਏ। ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਸਦਾ ਹੈ ਉਹੋ ਹੀ ਅਸਲੀ ਮਤ ਵਾਲਾ ਹੈ, ਉਹਦੀ ਮਤ ਹੀ ਸਾਰਥਕ ਹੈ, ਚੰਗੀ ਹੈ, ਉਜਲੀ ਹੈ। ਜਿਹਦੇ ਹਿਰਦੇ ਵਿੱਚ ਉਹ ਪਰਮੇਸ਼ਰ ਵੱਸਦਾ ਹੈ ਉਹੋ ਹੀ ਇੱਜ਼ਤ ਵਾਲਾ ਹੈ, ਤੇ ਜਿਹਦੇ ਹਿਰਦੇ ਵਿੱਚ ਰੱਬ ਵੱਸਦਾ ਹੈ ਉਹੋ ਹੀ ਧਨ ਵਾਲਾ ਹੈ। ਤਿੰਨ ਮਤ, ਮਤ ਦਾ ਅਰਥ ਕੀ ਹੁੰਦਾ? ਬੁੱਧੀ ਵਾਲੇ, ਸਿਆਣੇ। ਕੋਈ ਬੰਦਾ ਦੁਨੀਆ ਦੀ ਬਹੁਤ ਸਾਰੀ ਇਨਫੋਰਮੇਸ਼ਨ ਇਕੱਠੀ ਰੱਖਦਾ ਹੋਵੇ, ਜਾਣਕਾਰੀ ਇਕੱਠੀ ਕਰੀ ਫਿਰਦਾ ਹੋਵੇ, ਆਪਾਂ ਕਹਿੰਦੇ ਹਾਂ ਇਸ ਬੰਦੇ ਦੀ ਬੁੱਧੀ ਬੜੀ ਹੈ, ਇਹ ਬੜਾ ਤੇਜ਼ ਤਰਾਰ ਹੈ। ਤੇ ਮਹਾਰਾਜ ਨੇ ਆਖਿਆ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵੱਸਦਾ ਹੈ ਅਸਲ ਵਿੱਚ ਬੁੱਧੀ ਵਾਲੇ, ਅਸਲੀ ਮਤ ਵਾਲੇ ਉਹੀ ਹੁੰਦੇ ਨੇ। ਤਿੰਨ ਮਤ, ਤਿੰਨ ਪਤ, ਪਤ ਦਾ ਅਰਥ ਹੈ ਇੱਜ਼ਤ ਵਾਲੇ। ਅਸੀਂ ਕਿਸੇ ਬੰਦੇ ਦੇ ਰੁਤਬੇ, ਅਹੁਦੇ, ਉਹਦੀ ਜੀਵਨ ਸ਼ੈਲੀ ਨੂੰ ਵੇਖ ਕੇ ਗੱਲ ਕਹਿੰਦੇ ਹਾਂ ਵੀ ਇਹ ਬੰਦਾ ਇੱਜ਼ਤ ਵਾਲਾ ਹੈ, ਪਤ ਵਾਲਾ ਹੈ,
ਪਰ ਮਹਾਰਾਜ ਕਹਿੰਦੇ ਨਹੀਂ, ਜਿਹਦੇ ਹਿਰਦੇ ਵਿੱਚ ਰੱਬ ਵੱਸਦਾ ਹੈ ਅਸਲ ਵਿੱਚ ਉਹ ਪੱਤ ਵਾਲਾ ਹੈ, ਧਨ ਪੱਲੇ ਜਿਹਦੇ ਕੋਲ ਧਨ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਹਦੇ ਹਿਰਦੇ ਵਿੱਚ ਰੱਬ ਵੱਸਦਾ ਉਹ ਹੀ ਧਨਵਾਨ ਹੈ। ਆਪਾਂ ਬੜੇ ਐਸੇ ਬੇਅੰਤ ਬੋਲ ਬਾਣੀ ਦੇ ਵਿੱਚੋਂ ਸੁਣਦੇ ਸਮਝਦੇ ਹਾਂ। ਮਹਾਰਾਜ ਕਹਿੰਦੇ ਨੇ ਸੋ ਧਨਵੰਤ ਪਤਵੰਤ, ਉਹ ਧਨਵਾਨ ਹੈ, ਪਤਵੰਤ ਹੈ, ਉੱਚੀ ਕੁੱਲ ਵਾਲਾ ਹੈ, ਜੀਵਨ ਮੁਕਤ ਹੈ। ਉਹਨੇ ਜੀਵਨ ਵਿੱਚ ਜਿਉਂਦਿਆਂ ਜੀ ਮੁਕਤੀ ਪ੍ਰਾਪਤ ਕਰ ਲਈ। ਜਿਸ ਹਿਰਦੈ ਭਗਵੰਤ, ਜਿਹਦੇ ਹਿਰਦੇ ਵਿੱਚ ਭਗਵਾਨ ਭਗਵੰਤ ਵੱਸ ਗਿਆ ਹੈ, ਉਹ ਸਾਰਾ ਕੁਝ ਹੈ। ਤੇ ਦੂਜੇ ਪਾਸੇ ਸਤਿਗੁਰ ਨੇ ਇਹ ਵੀ ਆਖਿਆ ਵੀ ਕੋਈ ਬੰਦਾ ਬਹੁਤ ਗਿਆਨੀ ਹੋਵੇ, ਬੜਾ ਧਨੀ ਵੀ ਹੋਵੇ, ਉਹਦੇ ਕੋਲ ਸਾਰੇ ਪਦਾਰਥ ਹੋਣ, ਢੇਰ ਲੱਗੇ ਹੋਣ ਪਦਾਰਥਾਂ ਦੇ, ਉੱਚੀ ਕੁੱਲ ਵਾਲਾ ਵੀ ਹੋਵੇ, ਆਪਣੇ ਆਪ ਨੂੰ ਦੁਨੀਆਂ ਵਿੱਚ ਕਹਿੰਦਾ ਹੋਵੇ ਵੀ ਸਾਡਾ ਖਾਨਦਾਨ, ਸਾਡੀ ਕੁੱਲ ਬਹੁਤ ਉੱਚੀ ਹੈ। ਪਰ ਮਹਾਰਾਜ ਨੇ ਆਖਿਆ ਜੇ ਉਹਦੀ ਪ੍ਰੀਤ ਰੱਬ ਦੇ ਨਾਲ ਨਹੀਂ ਹੈ, ਜੇ ਉਹ ਗੁਰੂ ਦੇ ਨਾਲ ਪ੍ਰੇਮ ਨਹੀਂ ਰੱਖਦਾ, ਤੇ ਉਹ ਮੁਰਦਾ ਹੈ, ਮਰਿਆ ਹੋਇਆ ਹੈ। ਸਤਿਗੁਰ ਨੇ ਆਖਿਆ ਅਤ ਸੁੰਦਰ, ਕੋਈ ਬੰਦਾ ਆਪਣੇ ਆਪ ਨੂੰ ਅਤ ਦਾ ਸੁੰਦਰ ਸਮਝਦਾ ਹੋਵੇ, ਅਤ ਸੁੰਦਰ ਕੁਲੀਨ, ਕੁਲੀਨ ਆਪਾਂ ਉਹਨੂੰ ਕਹਿੰਦੇ ਜਿਹੜਾ ਉੱਚੀ ਕੁੱਲ ਵਾਲਾ ਘਾਉਂਦਾ ਹੋਵੇ, ਅਤ ਦਾ ਸੁੰਦਰ ਕੁਲੀਨ, ਉੱਚੀ ਕੁੱਲ ਵਾਲਾ, ਅਤ ਸੁੰਦਰ ਕੁਲੀਨ ਚਤੁਰ ਮੁੱਖ, ਮੁੱਖ ਤੋਂ ਬੜਾ ਚਤੁਰ ਹੈ ਤੇ ਗਿਆਨੀ ਹੈ। ਅਤ ਸੁੰਦਰ ਚਤੁਰ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਮਹਾਰਾਜ ਨੇ ਆਖਿਆ ਧਨਵਾਨ ਹੋਵੇ, ਧਨਵੰਤ ਵੀ ਹੋਵੇ। ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਹੇ ਨਾਨਕਾ, ਉਹਨੂੰ ਮੁਰਦਾ ਕਿਹਾ ਜਾਂਦਾ ਹੈ, ਉਹਨੂੰ ਮ੍ਰਿਤਕ ਕਿਹਾ ਜਾਂਦਾ ਹੈ, ਜੇ ਉਹਦੀ ਪ੍ਰੀਤ ਉਸ ਸੱਚੇ ਰੱਬ ਦੇ ਨਾਲ, ਅਕਾਲ ਪੁਰਖ ਦੇ ਨਾਲ ਨਹੀਂ ਹੈਗੀ। ਜਿਹਦੀ ਪ੍ਰੀਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੈ, ਸਹੀ ਮਾਨਿਆਂ ਵਿੱਚ ਇੱਜ਼ਤ ਵਾਲਾ ਉਹ ਹੈ, ਗਿਆਨੀ ਉਹ ਹੈ, ਧਿਆਨੀ ਉਹ ਹੈ, ਕੁਲੀਨ ਉੱਚੀ ਕੁੱਲ ਵਾਲਾ ਉਹ ਹੈ, ਤੇ ਜਿਹਦੀ ਪ੍ਰੀਤ ਵਾਹਿਗੁਰੂ ਨਾਲ ਨਹੀਂ। ਮਹਾਰਾਜ ਨੇ ਆਖਿਆ ਖਸਮ ਵਿਸਾਰੇ ਤੇ ਕਮਜ਼ਾਤ, ਜਿਹਨੇ ਉਸ ਖਸਮ ਨੂੰ, ਉਸ ਰੱਬ ਨੂੰ ਵਿਸਾਰ ਦਿੱਤਾ, ਉਹ ਕਮਜ਼ਾਤ ਹੈ। ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਮੇਰੇ ਗੋਬਿੰਦ, ਹੇ ਮੇਰੇ ਗੋਬਿੰਦ ਵਾਹਿਗੁਰੂ, ਆਪਣੇ ਜਨ ਕੋ ਦੇ ਵਡਿਆਈ, ਮੈਨੂੰ ਇਹ ਵਡਿਆਈ, ਇਹ ਇੱਜ਼ਤ, ਇਹ ਮਾਣ, ਇਹ ਪਤ ਬਖਸ਼। ਉਹ ਕਿਹੜਾ ਹੈ? ਆਖਿਆ ਗੁਰਮਤ, ਤੇਰੀ ਗੁਰੂ ਦੀ ਮਤ ਵਿੱਚੋਂ ਮੈਂ ਗਿਆਨ ਪ੍ਰਾਪਤ ਕਰਕੇ ਆਪਣੀ ਸੁਰਤ ਵਿੱਚ ਤੇਰੇ ਨਾਮ ਦਾ ਪ੍ਰਗਾਸ਼ ਕਰ ਲਾਂ, ਚਾਨਣ ਕਰ ਲਾਂ। ਗੁਰਮਤ ਰਾਮ ਨਾਮ ਪ੍ਰਗਾਸ਼ੋ, ਚਾਨਣ ਹੋ ਜਾਵੇ ਜੀਵਨ ਵਿੱਚ, ਸੋਝੀ ਆ ਜਾਵੇ। ਗੁਰਮਤ ਰਾਮ ਨਾਮ ਪ੍ਰਗਾਸ਼ੋ, ਸਦਾ ਰਹੂੰ ਸ਼ਰਨਾਈ, ਮੈਂ ਸਦਾ ਤੇਰੀ ਸ਼ਰਨ ਵਿੱਚ ਰਵਾਂ, ਇਹ ਮੈਨੂੰ ਤੂੰ ਮਤ ਬਖਸ਼, ਇਹ ਮੈਨੂੰ ਤੂੰ ਬੁੱਧੀ ਬਖਸ਼। ਪਹਿਲਾ ਬਚਨ ਹੈ। ਗੁਰਦੇਵ ਨੇ ਆਖਿਆ ਅਚਰ ਚਰੈ, ਅਚਰ ਦਾ ਅਰਥ ਹੁੰਦਾ ਹੈ ਜੀ ਜਿਹਨੂੰ ਜਿੱਤਿਆ ਨਾ ਜਾ ਸਕੇ, ਜਿਹਨੂੰ ਚਾਰਿਆ ਨਾ ਜਾ ਸਕੇ। ਆਪਾਂ ਇੱਕ ਸ਼ਬਦ ਵਰਤਦੇ ਹਾਂ ਵੀ ਮੈਨੂੰ ਕੌਣ ਚਾਰ ਲਵੇਗਾ, ਜਾਣੀ ਮੈਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ, ਮੈਨੂੰ ਕੋਈ ਆਪਣੇ ਕੰਟਰੋਲ ਜਾਂ ਵੱਸ ਵਿੱਚ ਨਹੀਂ ਕਰ ਸਕਦਾ। ਜਿਵੇਂ ਪਸ਼ੂਆਂ ਨੂੰ ਚਾਰੀਦਾ ਹੈ ਨਾ, ਪਸ਼ੂਆਂ ਨੂੰ ਚਾਰਨ ਵਾਲਾ ਬੰਦਾ, ਤੇ ਉਹ ਪਸ਼ੂ ਉਹਦੇ ਆਰਡਰ ਦੇ ਵਿੱਚ ਨੇ, ਉਹ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਖੋਲਦਾ ਹੈ, ਛੱਡਦਾ ਹੈ, ਚਾਰਦਾ ਹੈ, ਜਿੱਥੇ ਉਹ ਕਹਿੰਦਾ ਹੈ ਉੱਥੇ ਉਹ ਪਸ਼ੂ ਚਰਦੇ ਨੇ, ਤੇ ਜੇ ਕਿਤੇ ਇੱਧਰ ਉੱਧਰ ਹੁੰਦੇ ਨੇ ਤੇ ਉਹ ਡੰਡੇ ਦੇ ਨਾਲ ਪਸ਼ੂ ਨੂੰ ਮੋੜਦਾ ਵੀ ਹੈ। ਹੁਣ ਇੱਥੋਂ ਇੱਕ ਸ਼ਬਦ ਬਣਿਆ ਚਾਰਨਾ, ਇੱਕ ਬੰਦਾ ਜਿਹੜਾ ਹੈ ਉਹ ਭੇਡਾਂ ਦੇ ਵਾਗ ਨੂੰ ਚਾਰ ਰਿਹਾ ਹੈ, 50-100 ਭੇਡ ਇਕੱਠੀ ਹੋਈ, ਇੱਕੋ ਹੀ ਬੰਦਾ ਮਗਰ ਮਗਰ ਤੁਰਿਆ ਫਿਰਦਾ, 10-20-30 ਡੰਗਰ ਇਕੱਠੇ ਹੋਏ ਤੇ ਗੁੱਜਰ ਆਲੇ ਦੁਆਲੇ ਘੇਰਾ ਪਾ ਕੇ ਉਹਨਾਂ ਨੂੰ ਚਾਰਦੇ ਨੇ। ਇਹਦਾ ਅਰਥ ਹੈ ਚਾਰਨ ਦਾ ਭਾਵ ਹੁੰਦਾ ਹੈ ਕਿਸੇ ਨੂੰ ਕਾਬੂ ਕਰ ਲੈਣਾ, ਕਿਸੇ ਨੂੰ ਜਿੱਤ ਲੈਣਾ। ਸਤਿਗੁਰੂ ਮਹਾਰਾਜ ਨੇ ਇੱਥੇ ਸ਼ਬਦ ਵਰਤਿਆ ਅਚਰ, ਅਚਰ ਦਾ ਅਰਥ ਹੁੰਦਾ ਹੈ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ। ਕਿਉਂਕਿ ਪੰਜਾਬੀ ਦੇ ਵਿੱਚ ਨਾ ਜਦੋਂ
ਅੰਗੇਤਰ ਤੇ ਪਿਛੇਤਰ ਦੋ ਸ਼ਬਦ ਪੜ੍ਹੇ ਜਾਂਦੇ ਨੇ। ਸੋ ਉਹਦੇ ਨਾਲ ਸ਼ਬਦ ਦਾ ਮੀਨਿੰਗ ਬਦਲ ਜਾਂਦਾ। ਜਿਵੇਂ ਆਪਾਂ ਕਹਿੰਦੇ ਮ੍ਰਿਤ, ਮ੍ਰਿਤ ਦਾ ਅਰਥ ਕੀ ਹੁੰਦਾ ਹੈ? ਮੌਤ। ਤੇ ਇਹਦੇ ਅੱਗੇ ਅੜਾ ਲਾ ਦਈਏ ਅੰਮ੍ਰਿਤ ਬਣ ਗਿਆ, ਇਹਦਾ ਅਰਥ ਹੈ ਮੌਤ ਤੋਂ ਕੋਈ ਚੀਜ਼ ਰਹਿਤ ਹੋ ਗਈ। ਆਪਾਂ ਸ਼ਬਦ ਪੜ੍ਹਿਆ ਮਰ, ਮਰਨਾ, ਤੇ ਜੇ ਅੱਗੇ ਅੜਾ ਲਾ ਦਿਓ ਤੇ ਅਮਰ ਹੋ ਗਿਆ, ਜਿਹੜਾ ਮਰਦਾ ਨਹੀਂ ਹੈ। ਇੱਦਾਂ ਹੀ ਮਹਾਰਾਜ ਨੇ ਇੱਥੇ ਲਿਖਿਆ ਅਚਰ ਚਰੈ, ਆਖਿਆ ਜਿਹੜਾ ਮਨ ਨਾ ਜਿੱਤਿਆ ਜਾਣ ਵਾਲਾ ਹੈ ਨਾ, ਜੇ ਕੋਈ ਉਹਨੂੰ ਜਿੱਤ ਲਵੇ, ਉਹਨੂੰ ਕਾਬੂ ਵਿੱਚ ਕਰ ਲਵੇ, ਉਹਨੂੰ ਫਿਰ ਕਿਹਾ ਜਾਂਦਾ ਇਹ ਅਚਾਰ ਹੈ। ਇਹ ਜਿੱਤਿਆ ਜਾਣ ਵਾਲਾ ਨਹੀਂ ਸੀ, ਪਰ ਇਹਨੂੰ ਚਾਰ ਲਿਆ ਗਿਆ, ਇਹਨੂੰ ਜਿੱਤ ਲਿਆ ਗਿਆ। ਅਚਰ ਚਰੈ, ਚਰੈ ਦਾ ਮਤਲਬ ਜਿੱਤ ਲਿਆ। ਜਿਹੜਾ ਮਨ ਨਹੀਂ ਜਿੱਤਿਆ ਜਾਂਦਾ ਸੀ, ਉਹਨੂੰ ਮੈਂ ਆਪਣੇ ਕਾਬੂ ਵਿੱਚ ਕਰ ਲਿਆ, ਉਹਨੂੰ ਕੰਟਰੋਲ ਵਿੱਚ ਕਰ ਲਿਆ। ਜਿਹੜੇ ਮੇਰੇ ਵਿਚਾਰ, ਜਿਨ੍ਹਾਂ ਦੇ ਉੱਤੇ ਮੇਰੀ ਅਸਵਾਰੀ ਕੋਈ ਨਹੀਂ ਸੀ। ਬਾਬੇ ਨੇ ਆਖਿਆ ਆਪਣੇ ਵਿਚਾਰ ਅਸਵਾਰੀ ਕੀਜੈ। ਆਪਣੇ ਵਿਚਾਰਾਂ ਦੇ ਸਵਾਰ ਹੋਣਾ ਬੜਾ ਜ਼ਰੂਰੀ ਹੈ। ਸਵਾਰ ਹੁਣ ਜਿਵੇਂ ਘੋੜਾ ਹੈ, ਜੇ ਤੇ ਉਹਦੇ ਉੱਤੇ ਕੋਈ ਸਵਾਰ ਹੈ ਤੇ ਉਹਨੂੰ ਕਾਬੂ ਕਰੇਗਾ। ਘੋੜੇ ਦੇ ਉੱਤੇ ਕੋਈ ਸਵਾਰ ਹੈ ਤੇ ਘੋੜਾ ਉਹਦੇ ਕਾਬੂ ਵਿੱਚ ਹੈ, ਤੇ ਜੇ ਘੋੜੇ ਦੇ ਉੱਤੇ ਕੋਈ ਸਵਾਰ ਨਹੀਂ ਹੈ ਤੇ ਘੋੜਾ ਕਾਬੂ ਵਿੱਚ ਨਹੀਂ ਹੈ, ਉਹ ਜਿੱਧਰ ਮਰਜ਼ੀ ਪਾ ਸਕਦਾ। ਮਹਾਰਾਜ ਨੇ ਆਖਿਆ ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੇ ਪੱਗ ਧਰ ਲੀਜੈ। ਆਖਿਆ ਸਹਿਜ ਟਿਕਾਅ ਵਿੱਚ, ਜਿਵੇਂ ਘੋੜੇ ਤੇ ਚੜ੍ਹ ਲੱਗਿਆ ਉਹਦੇ ਪੈਰਾਂ ਦੇ ਵਿੱਚ ਬੰਦਾ ਪੈਰ ਧਰਦਾ ਹੈ, ਜਿਹੜੀ ਉਹਦੇ ਜਿੱਥੋਂ ਚੜ੍ਹਿਆ ਜਾਂਦਾ ਹੈ ਘੋੜੇ ਦੇ ਉੱਤੇ, ਉਹਨੂੰ ਕਾਬੂ ਕਰ ਲੈਂਦਾ ਹੈ। ਆਖਿਆ ਇੱਦਾਂ ਹੀ ਤੂੰ ਆਪਣੇ ਵਿਚਾਰਾਂ ਦੇ ਉੱਤੇ ਸਵਾਰੀ ਕਰਨੀ ਹੈ, ਆਪਣੇ ਵਿਚਾਰਾਂ ਨੂੰ ਵੌਚ ਕਰਨਾ ਹੈ, ਇਹਨੂੰ ਕਾਬੂ ਕਰਨਾ ਹੈ। ਇਹ ਬੜਾ ਜ਼ਰੂਰੀ ਗੱਲ ਹੈ। ਤੇ ਮਹਾਰਾਜ ਨੇ ਆਖਿਆ ਅਚਰ ਚਰੈ, ਜਿਹੜੇ ਬੰਦੇ ਨੇ ਅਜਿੱਤ ਨੂੰ ਜਿੱਤ ਲਿਆ। ਦੁਨੀਆਂ ਨਹੀਂ ਜਿੱਤੀ ਜਾ ਸਕਦੀ, ਸੰਸਾਰ ਨਹੀਂ ਜਿੱਤਿਆ ਜਾ ਸਕਦਾ, ਪਰ ਬੰਦਾ ਆਪਣੇ ਮਨ ਦੇ ਖਿਆਲਾਂ ਨੂੰ ਜਿੱਤ ਸਕਦਾ ਹੈ ਗੁਰੂ ਦੀ ਮੱਤ ਲੈ ਕੇ। ਜੇ ਕੋਈ ਇਹ ਬੰਦਾ ਆਖੇ ਨਾ ਮੈਂ ਸੰਸਾਰ ਜਿੱਤ ਲਵਾਂਗਾ ਤੇ ਫਿਰ ਸੁਖੀ ਹੋਵਾਂਗਾ, ਨਹੀਂ, ਇਹ ਗਲਤ ਗੱਲ ਹੋਵੇਗੀ। ਤੁਸੀਂ ਆਪਣੇ ਵਿਚਾਰਾਂ ਨੂੰ ਜਿੱਤੋ ਤੇ ਸੁਖੀ ਹੋ ਜਾਓਗੇ, ਸੰਸਾਰ ਨੂੰ ਕਿਹਨੂੰ ਕਿਹਨੂੰ ਜਿੱਤੋਗੇ? ਬੰਦਾ ਜਿੱਤਣਾ ਤੇ ਚਾਹੁੰਦਾ ਹੈ, ਆਪਣੇ ਪਰਿਵਾਰ ਨੂੰ ਜਿੱਤਣਾ ਚਾਹੁੰਦਾ ਹੈ, ਧੀਆਂ ਪੁੱਤਰਾਂ ਨੂੰ ਜਿੱਤਣਾ ਚਾਹੁੰਦਾ ਹੈ, ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਜਿੱਤਣਾ ਚਾਹੁੰਦਾ ਹੈ। ਕਿਹੜੀ ਪਾਵਰ ਦੇ ਦੁਆਰਾ? ਪੈਸੇ ਦੀ ਪਾਵਰ ਦੁਆਰਾ ਜਿੱਤਣਾ ਚਾਹੁੰਦਾ ਹੈ, ਵੱਡੇ ਹੋਣ ਦੀ ਧੌਂਸ ਜਮਾ ਕੇ ਜਿੱਤਣਾ ਚਾਹੁੰਦਾ ਹੈ, ਕਈ ਤਰੀਕਿਆਂ ਨਾਲ। ਪਰ ਇਹ ਚੀਜ਼ਾਂ ਬੰਦੇ ਨੂੰ ਤਸੱਲੀ ਨਹੀਂ ਦੇ ਸਕਦੀਆਂ। ਤੇ ਜੇ ਬੰਦੇ ਨੇ ਆਪਣੇ ਉਸ ਇਮੋਸ਼ਨ ਉੱਤੇ ਹੀ ਕਾਬੂ ਪਾ ਲਿਆ, ਉਸ ਵਿਚਾਰ ਉੱਤੇ ਹੀ ਕਾਬੂ ਪਾ ਲਿਆ, ਉਹਨੂੰ ਕਿਸੇ ਨੂੰ ਜਿੱਤਣ ਦੀ ਲੋੜ ਨਹੀਂ ਹੈ। ਜਿੱਤਣਾ ਕਿਉਂ ਹੁੰਦਾ ਬੰਦੇ ਨੇ, ਆਪਾਂ ਥੋੜ੍ਹਾ ਜਿਹਾ ਨੂੰ ਸਮਝ ਲਈਏ। ਰਾਜੇ ਕਿਉਂ ਜਿੱਤਦੇ ਨੇ? ਜਗ੍ਹਾ ਨੂੰ, ਥਾਂ ਨੂੰ, ਤਾਂ ਕਿ ਉਹ ਬਾਦਸ਼ਾਹਤ ਕਰ ਸਕਣ ਤੇ ਸਾਰੀ ਜ਼ਿੰਦਗੀ ਉਲਝੇ ਰਹਿੰਦੇ ਨੇ। ਤੇ ਜਿਹਦੇ ਅੰਦਰੋਂ ਬਾਦਸ਼ਾਹਤ ਦਾ ਚਾਅ ਹੀ ਮਰ ਜਾਵੇ, ਉਹਨੂੰ ਕਿਸੇ ਦੇ ਅੱਗੇ ਤਰਲੇ ਲੈਣ ਦੀ ਲੋੜ ਨਹੀਂ ਪਵੇਗੀ। ਹੁਣ ਮੈਂ ਜਿੱਤਣਾ ਚਾਹੁੰਦਾ, ਲੋਕ ਮੇਰਾ ਸਨਮਾਨ ਕਰਨ, ਇੱਜ਼ਤ ਕਰਨ, ਇਸ ਥੋਟ ਨੂੰ ਲੈ ਕੇ ਮੈਂ ਚੱਲਦਾ ਹਾਂ। ਤੇ ਮੈਨੂੰ ਇਹ ਦੱਸਿਆ ਗਿਆ ਹੈ ਵੀ ਇੱਜ਼ਤ ਬਹੁਤ ਵੱਡੀ ਚੀਜ਼ ਹੁੰਦੀ ਹੈ, ਤੇ ਮੈਂ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇੱਜ਼ਤ ਬਹੁਤ ਵੱਡੀ ਚੀਜ਼ ਹੈ, ਪਰ ਮੈਨੂੰ ਸ਼ਬਦ ਇੱਜ਼ਤ ਵਰਤਿਆ ਗਿਆ ਪਰ ਰਾਏ ਗਲਤ ਤੋਰਿਆ ਗਿਆ। ਜਿਵੇਂ ਕੋਈ ਕਵੇ ਸਕੂਲ ਬਹੁਤ ਵੱਡੀ ਚੀਜ਼ ਹੈ, ਪਰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਸਕੂਲ ਹੈ ਕਿਹੜਾ, ਸਕੂਲ ਤਾਂ ਕਈ ਨੇ, ਵੀ ਕਿਹੜਾ ਸਕੂਲ ਬਹੁਤ ਵੱਡੀ ਚੀਜ਼ ਹੈ। ਹੁਣ ਮੈਨੂੰ ਇਹ ਤੇ ਕਿਹਾ ਗਿਆ ਵੀ ਇੱਜ਼ਤ ਵੱਡੀ ਵੱਡੀ ਚੀਜ਼ ਹੁੰਦੀ ਹੈ, ਬੰਦਾ ਕਹਿੰਦਾ ਠੀਕ ਹੈ, ਫਿਰ ਇਹਨੂੰ ਪਾਉਣ ਲਈ ਕੀ ਕਰਨਾ ਪਵੇਗਾ? ਕਹਿੰਦਾ ਇਹਨੂੰ ਪਾਉਣ ਲਈ ਤੁਹਾਨੂੰ ਧਨ, ਦੌਲਤ, ਸੰਪਤੀ ਇਹ ਦੇਣੀ ਪਵੇਗੀ ਕਿਸੇ ਨੂੰ, ਇਹਨੂੰ ਪਾਉਣ ਲਈ ਤੁਹਾਨੂੰ ਤਾਕਤ ਹਾਸਲ ਕਰਨੀ ਪਵੇਗੀ, ਬਾਲ ਹਾਸਲ ਕਰਨਾ ਪਵੇਗਾ, ਇਹਨੂੰ ਪਾਉਣ ਦੇ ਲਈ ਤੁਹਾਨੂੰ ਉੱਚੀ ਕੁੱਲ ਵਾਲਾ ਹੋਣਾ ਪਵੇਗਾ, ਫਿਰ ਬੰਦਾ ਉਸ ਪਾਸੇ ਭੱਜਦਾ ਹੈ। ਇਹਨੂੰ ਪਾਉਣ ਲਈ ਲੋਕਾਂ ਉੱਤੇ ਤੁਹਾਡੀ ਧੌਂਸ ਚਾਹੀਦੀ ਹੈ, ਫਿਰ ਤੁਹਾਨੂੰ ਇਹ ਮਿਲਦੀ ਹੈ। ਪਰ ਹੁਣ ਜਿਹਦੇ ਅੰਦਰ ਦਾ ਖਿਆਲ ਹੀ ਮੁੱਕ ਗਿਆ, ਜਿਹਨੇ ਆਪਣੀ ਉਸ ਵਾਸ਼ਨਾ ਨੂੰ ਕਾਬੂ ਹੀ ਕਰ ਲਿਆ ਵੀ ਨਹੀਂ ਭਾਈ ਮੈਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਹੈ, ਮੇਰੀ ਇਹ ਦੌੜ ਹੀ ਸਮਾਪਤ ਹੋ ਗਈ ਹੈ ਵੀ ਮੈਂ ਲੋਕ ਮੇਰੀ ਇੱਜ਼ਤ ਕਰਨ, ਵੀ ਉਹਨਾਂ ਨੂੰ ਰਜਾਉਣ ਲਈ, ਉਹਨਾਂ ਨੂੰ ਖੁਸ਼ ਕਰਨ ਲਈ ਮੈਂ ਆਪ ਵੀ ਗਲਤ ਹੋਵਾਂ, ਮੇਰੀ ਇਹ ਦੌੜ ਹੀ ਮੁੱਕ ਗਈ। ਹੁਣ ਇਹ ਦੌੜ ਮੁੱਕੇਗੀ ਕਿਵੇਂ? ਜਦੋਂ ਮਨ ਦੇ ਖਿਆਲਾਂ ਉੱਤੇ ਆਪਣੀ ਸਵਾਰੀ ਹੋਵੇਗੀ। ਅਜੇ ਸਾਡੇ ਮਨ ਦੇ ਖਿਆਲਾਂ ਉੱਤੇ ਸਵਾਰੀ ਕਿਸੇ ਦੂਜੇ ਦੀ ਹੈ,
ਉਹ ਸਾਨੂੰ ਦੱਸ ਰਿਹਾ ਹੈ, ਸਾਡਾ ਮਨ ਉਦਾਂ ਭੱਜ ਰਿਹਾ ਹੈ। ਤਾਂ ਹੀ ਤੇ ਮਹਾਰਾਜ ਨੂੰ ਬਾਣੀ ਵਿੱਚ ਇਹ ਗੱਲ ਕਹਿਣੀ ਪਈ ਵੀ ਮਨ ਜੀਤੈ ਜਗ ਜੀਤ। ਵੀ ਜਿਹਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਨਾ, ਜਿਹਨੇ ਆਪਣੇ ਮਨ ਨੂੰ ਜਿੱਤ ਲਿਆ, ਸਮਝੋ ਉਹਨੇ ਸੰਸਾਰ ਹੀ ਜਿੱਤ ਲਿਆ। ਉਦਾਂ ਸੰਸਾਰ ਜਿੱਤਿਆ ਨਹੀਂ ਜਾ ਸਕਦਾ। ਤੁਸੀਂ ਕਿਹੜੀ ਕਿਹੜੀ ਚੀਜ਼ ਜਿੱਤੋਗੇ, ਕਿਹੜੀ ਚੀਜ਼ ਦੀ ਪ੍ਰਾਪਤੀ ਹੋ ਜਾਵੇ ਤੇ ਤੁਸੀਂ ਕਹੋਗੇ ਲਓ ਜੀ ਸੰਸਾਰ ਜਿੱਤਿਆ ਗਿਆ। ਹੈ ਕੋਈ ਦੁਨੀਆਂ ਉੱਤੇ ਐਸੀ ਚੀਜ਼? ਕੋਈ ਐਸੀ ਚੀਜ਼ ਨਹੀਂ ਬਣੀ। ਇੱਕੋ ਚੀਜ਼ ਹੈ, ਉਹ ਬੰਦੇ ਦਾ ਮਨ ਹੈ। ਜਿੱਦਣ ਮਨ ਨੂੰ ਜਿੱਤ ਲਿਆ, ਮਨ ਨੂੰ ਕਾਬੂ ਵਿੱਚ ਕਰ ਲਿਆ, ਮਨ ਨੂੰ ਕੰਟਰੋਲ ਵਿੱਚ ਕਰ ਲਿਆ, ਉਦਣ ਸਮਝੋ ਤੁਸੀਂ ਸੱਚੀ ਸੰਸਾਰ ਨੂੰ ਜਿੱਤ ਲਿਆ ਹੈ। ਸੱਚੀ ਸੰਸਾਰ ਉੱਤੇ ਤੁਸੀਂ ਕਾਬੂ ਪਾ ਲਿਆ। ਹੁਣ ਸੰਸਾਰ ਦੀਆਂ ਚੀਜ਼ਾਂ ਤੁਹਾਨੂੰ ਪਾਉਂਦੀਆਂ ਨਹੀਂ, ਹੁਣ ਸੰਸਾਰ ਦੀਆਂ ਉਹ ਵਾਸ਼ਨਾਵਾਂ ਤੁਹਾਨੂੰ ਤੁਹਾਡੇ ਲਈ ਮੈਟਰ ਹੀ ਨਹੀਂ ਕਰਦੀਆਂ। ਬੰਦਾ ਮਤਲਬ ਮੁਹੰਮਦ ਸ਼ਾਹ ਰੰਗੀਲਾ ਹੋਇਆ, ਇੱਕ ਦਿੱਲੀ ਦਾ ਬਾਦਸ਼ਾਹ, ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਤੋਂ ਬਾਅਦ ਦਿੱਲੀ ਦੇ ਤਖ਼ਤ ਉੱਤੇ ਬੈਠਾ। ਬੜੀ ਸ਼ਰਾਬ ਪੀਂਦਾ ਸੀ ਉਹ, ਮੱਟਾਂ ਦੇ ਮੱਟ ਸ਼ਰਾਬ ਦੇ ਉਹ ਪੀ ਗਿਆ, ਮੁੱਕ ਗਿਆ। ਉਹਨੂੰ ਰੰਗੀਲਾ ਤਾਂ ਹੀ ਕਹਿੰਦੇ ਸੀ ਕਿਉਂਕਿ ਉਹ ਰੰਗ ਰਲੀਆਂ ਰੰਗੀਲੀ ਜ਼ਿੰਦਗੀ ਨੂੰ ਜਿਉਂਦਾ ਸੀ, ਇਸ ਕਰਕੇ ਉਹਦਾ ਨਾਂ ਹੀ ਪੈ ਗਿਆ ਮੁਹੰਮਦ ਸ਼ਾਹ ਰੰਗੀਲਾ। ਮੱਟਾਂ ਦੇ ਮੱਟ ਸ਼ਰਾਬ ਦੇ ਪੀ ਗਿਆ ਉਹ। ਮਾਨੋ ਕਿਸੇ ਬੰਦੇ ਨੇ ਸ਼ਰਤ ਲਾਈ ਹੋਵੇ ਵੀ ਦੁਨੀਆਂ ਦੀ ਸਾਰਾ ਇਹ ਸ਼ਰਾਬ ਨੂੰ ਮੈਂ ਮੁਕਾ ਜਾਣਾ, ਪਰ ਸ਼ਰਾਬ ਨਹੀਂ ਮੁੱਕੀ, ਪੀਣ ਵਾਲੇ ਮੁੱਕ ਗਏ। ਉਹ ਨਹੀਂ ਮੁੱਕੀ, ਉਹ ਜਾਨ ਵਿੱਚ ਅੱਜ ਵੀ ਉਦਾਂ ਹੀ ਹੈ, ਉਹਦਾ ਵਰਤਾਰਾ ਅੱਜ ਵੀ ਉਦਾਂ ਹੀ ਹੈ, ਪੀਣ ਵਾਲੇ ਮੁੱਕ ਗਏ। ਤੇ ਜਿਹਨੇ ਕਾਬੂ ਕਰ ਲਿਆ ਆਪਣੇ ਆਪ ਨੂੰ, ਜਿਹਨੇ ਕੰਟਰੋਲ ਕਰ ਲਿਆ ਇਸ ਚੀਜ਼ ਨੂੰ, ਇਸ ਥੋਟ ਨੂੰ ਕੰਟਰੋਲ ਕਰ ਲਿਆ, ਉਹਨੇ ਸਮਝੋ ਦੁਨੀਆਂ ਭਰ ਉੱਤੇ ਜਿੱਤ ਹਾਸਲ ਕਰ ਲਈ। ਸਤਿਗੁਰ ਨੇ ਆਖਿਆ ਅਚਰ ਚਰ ਹੈ, ਜਿਹੜਾ ਨਾ ਜਿੱਤਿਆ ਜਾਣ ਵਾਲਾ ਮਨ ਹੈ, ਜਿਹਨੇ ਉਸ ਮਨ ਨੂੰ ਜਿੱਤ ਲਿਆ ਅਚਰ ਚਰ ਹੈ, ਤਾਂ ਸਿੱਧ ਹੋਈ, ਸਮਝੋ ਉਹ ਬੰਦਾ ਸਿੱਧ ਹੋ ਗਿਆ, ਸਿੱਧ ਹੋ ਗਿਆ। ਸਿੱਧਾਂ ਕੋਲ ਆਮ ਕਹਿੰਦੇ ਸੀ ਤਾਕਤਾਂ ਹੁੰਦੀਆਂ ਸੀ, ਕਰਾਮਾਤਾਂ ਹੁੰਦੀਆਂ ਸੀ, ਤੇ ਮਹਾਰਾਜ ਕਹਿੰਦੇ ਨੇ ਜਿਹਨੇ ਨਾ ਜਿੱਤੇ ਜਾਣ ਵਾਲੇ ਮਨ ਨੂੰ ਜਿੱਤ ਲਿਆ ਉਹ ਸਿੱਧ ਹੀ ਹੈ ਨਾ। ਸਿੱਧ ਕਿਵੇਂ ਹੈ? ਵੀ ਦੁਨੀਆਂ ਦੀਆਂ ਚੀਜ਼ਾਂ ਉਹਨੂੰ ਅਟਰੈਕਟ ਨਹੀਂ ਕਰ ਪਾਉਂਦੀਆਂ, ਲਭਾਉਂਦੀਆਂ ਨਹੀਂ। ਜਿਹੜੀਆਂ ਸਿੱਧੀਆਂ ਕਰਾਮਾਤਾਂ ਦੁਨੀਆਂ ਵਿੱਚ ਅਵੇਲੇਬਲ ਨੇ ਇਸ ਵਕਤ, ਜਿਹਨਾਂ ਮਗਰ ਸਾਰਾ ਸੰਸਾਰ ਹੀ ਭੱਜਾ ਫਿਰਦਾ ਹੈ, ਸੰਸਾਰ ਹੀ ਖਿੱਚਿਆ ਫਿਰਦਾ ਹੈ, ਉਹਦੇ ਉੱਤੇ ਇਸ ਸਿੱਧੀ ਦਾ ਅਸਰ ਕੋਈ ਨਹੀਂ ਪੈਂਦਾ, ਉਹ ਵੱਡਾ ਸਿੱਧ ਬਣ ਗਿਆ। ਅਚਰ ਚਰੈ ਤਾਂ ਸਿੱਧ ਹੋਈ, ਮਹਾਰਾਜ ਨੇ ਕਿਹਾ ਸਿੱਧਾ ਹੋ ਜਾਵੇਗਾ, ਜੀਵਨ ਸਿੱਧਾ ਹੋ ਜਾਵੇਗਾ। ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ। ਸਰ ਦਾ ਅਰਥ ਹੁੰਦਾ ਹੈ ਤੀਰ। ਮਹਾਰਾਜ ਨੇ ਆਖਿਆ ਜੀਵਨ ਸੰਗਰਾਮ ਦੇ ਵਿੱਚ ਉਹਨੂੰ ਕਾਮਯਾਬੀ ਮਿਲ ਗਈ, ਉਹਨੂੰ ਅਕਲ ਹਾਸਲ ਹੋ ਗਈ, ਤੇ ਅਕਾਲ ਪੁਰਖ ਗੁਰੂ ਦੇ ਸ਼ਬਦ ਦੇ ਪ੍ਰੇਮ ਦੇ ਤੀਰ ਉਹਦੇ ਹਿਰਦੇ ਵਿੱਚ ਵੱਜੇ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਤੇ ਜਿਹੜੇ ਭਰਮ ਵਿੱਚ ਪਈ ਹੋਈ ਦੁਨੀਆਂ ਸੀ, ਜਿਹੜੀ ਭਟਕਣਾ ਵਿੱਚ ਦੁਨੀਆਂ ਪਈ ਸੀ, ਉਹਦੀ ਉਹ ਭਟਕਣਾ ਹੀ ਖਤਮ ਹੋ ਗਈ, ਸਮਾਪਤ ਹੋ ਗਈ। ਮਤਲਬ ਇੱਦਾਂ ਕਹਿ ਲਓ ਵੀ ਜਿਹੜੀ ਰੈਟ ਰੇਸ ਵਿੱਚ ਦੁਨੀਆਂ ਪਈ ਹੋਈ ਹੈ, ਉਹ ਭਟਕਣਾ ਖਤਮ ਹੋ ਗਈ ਹੁਣ, ਕਿਉਂਕਿ ਭਰਮ ਕੱਟਿਆ ਗਿਆ ਨਾ, ਇਲਿਊਜ਼ਨ ਜਿਹੜਾ ਸੀ ਉਹ ਦੂਰ ਹੋ ਗਿਆ। ਤੇ ਜਿੰਨਾ ਚਿਰ ਇਹ ਇਲਿਊਜ਼ਨ, ਇਹ ਭਰਮ ਦੂਰ ਨਹੀਂ ਹੋਵੇਗਾ ਗੁਰੂ ਦੇ ਸ਼ਬਦ ਦੁਆਰਾ, ਉਹਨਾਂ ਚਿਰ ਤੱਕ ਇਹ ਜਿਹੜੀ ਚੂਹਾ ਦੌੜ ਹੈ ਇਹ ਚੱਲਦੀ ਰਹੇਗੀ, ਬੰਦਾ ਭੱਜਾ ਹੀ ਫਿਰੇਗਾ। ਹੁਣ ਬੰਦਾ ਮੁਸ਼ਕਲ ਬੰਦੇ ਦੀ ਇਹੋ ਹੀ ਹੈ ਵੀ ਮਹਾਰਾਜ ਨੇ ਆਖਿਆ ਦੇਖਾ ਦੇਖੀ ਸਭ ਕਰੈ ਮਨਮੁਖ ਬੋਝ ਨਾ ਪਾਏ। ਰੈਟ ਰੇਸ ਕੀ ਹੈ? ਵੀ ਜਿਹੜਾ ਕੰਮ ਦੁਨੀਆਂ ਕਰ ਰਹੀ ਹੈ, ਮੈਂ ਵੀ ਉਸੇ ਲੀਹ ਦੇ ਉੱਤੇ ਚੱਲਿਆ ਜਾਂਦਾ, ਮੈਂ ਵੀ ਉਹਦੇ ਮਗਰ। ਮੈਂ ਵੇਖ ਰਿਹਾ ਹਾਂ ਵੀ ਦੁਨੀਆਂ ਨੇ ਆਹ ਕੰਮ ਕੀਤਾ ਤੇ ਸਿੱਟੇ ਕੀ ਭੁਗਤ ਰਹੀ ਹੈ, ਪਰ ਮੈਂ ਫਿਰ ਵੀ ਕੋਈ ਸਿੱਖਦਾ ਨਹੀਂ, ਫਿਰ ਵੀ ਉਸੇ ਲੀਹ ਦੇ ਉੱਤੇ ਮੈਂ ਭੱਜਾ ਤੁਰਿਆ ਜਾ ਰਿਹਾ। ਉਹਨੂੰ ਕਹਿੰਦੇ ਨੇ ਚੂਹਿਆਂ ਦੀ ਦੌੜ ਚੱਲ ਰਹੀ ਹੈ ਸੰਸਾਰ ਦੇ ਵਿੱਚ, ਚੂਹਿਆਂ ਦੀ ਦੌੜ। ਪ੍ਰੇਮ ਕੇ ਸਰ ਲਾਗੇ, ਪਰ ਜਦੋਂ ਗੁਰੂ ਦੇ ਪ੍ਰੇਮ ਦੇ ਤੀਰ ਮੇਰੇ ਹਿਰਦੇ ਵਿੱਚ ਆ ਕੇ ਲੱਗੇ, ਤੇ ਮੇਰੀ ਜ਼ਿੰਦਗੀ ਵਿੱਚੋਂ ਇਹ ਜਿਹੜਾ ਭਰਮ ਸੀ ਇਹ ਸਮਾਪਤ ਹੋ ਗਿਆ। ਹੁਣ ਭਰਮ ਕੋਈ ਨਹੀਂ ਰਿਹਾ, ਵਹਿਮ ਕੋਈ ਨਹੀਂ ਰਿਹਾ, ਜ਼ਿੰਦਗੀ ਦੀ ਜਿਹੜੀ ਰਿਐਲਿਟੀ ਸੀ ਉਹਨੂੰ ਮੈਂ ਫੇਸ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਭਜਦਾ ਸੀ, ਹੁਣ ਸਾਹਮਣੇ ਆ ਗਈ ਗੱਲ। ਅਗਲਾ ਬੋਲ ਹੈ ਜੀ, ਗੁਰਦੇਵ ਨੇ ਆਖਿਆ ਇਹ ਸੰਸਾਰ ਸੁਭਾਵਨ ਜਾਣਾ, ਮਨ ਮੂਰਖ ਚੇਤ ਅਜਾਣਾ। ਪਹਿਲਾਂ ਮੈਂ ਇੱਦਾਂ ਮੰਨ ਕੇ ਚੱਲਦਾ ਸੀ ਵੀ ਜਿਵੇਂ ਸੰਸਾਰ ਉੱਤੇ ਸਦਾ ਹੀ ਰਹਿਣਾ,
ਇਸ ਦੁਨੀਆਂ ਉੱਤੇ ਸਦਾ ਹੀ ਰਹਿਣਾ। ਵੇਖੋ ਇੱਕ ਬੇਨਤੀ ਮੈਂ ਕਰਾਂ, ਅਸੀਂ ਕਿਰਤ ਕਰਦੇ ਹਾਂ, ਕੰਮ ਕਰਦੇ ਹਾਂ, ਮਾਇਆ ਕਮਾਉਂਦੇ ਹਾਂ, ਠੀਕ ਹੈ ਇਹ ਗੱਲ ਚਾਹੀਦੀ ਵੀ ਹੈ, ਪਰ ਗਲਤ ਗੱਲ ਉਦੋਂ ਹੋ ਜਾਂਦੀ ਹੈ ਜਦੋਂ ਮਾਇਆ ਸਾਨੂੰ ਕਮਾਉਣ ਲੱਗ ਪੈਂਦੀ ਹੈ। ਪਦਾਰਥ ਕਮਾਉਣਾ ਵੱਖਰੀ ਗੱਲ ਹੈ, ਪਰ ਜਦੋਂ ਪਦਾਰਥ ਸਾਨੂੰ ਭੋਗਣ ਲੱਗ ਪਵੇ ਤੇ ਫਿਰ ਗੱਲ ਗਲਤ ਹੋ ਜਾਂਦੀ, ਉਲਟ ਹੋ ਜਾਂਦੀ ਹੈ। ਅਸੀਂ ਖੂਬ ਮਿਹਨਤ ਕਰੀਏ, ਦੁਨੀਆਂ ਦੀ ਸਮਾਜ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਹਿੱਸਾ ਪਾਇਆ ਹੋਵੇ, ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਬਿਜ਼ਨਸ ਕਰਨ ਵਾਲੇ ਬੰਨੇ ਲਾਇਆ, ਗੁਰੂ ਸਾਹਿਬ ਨੇ ਸਿੱਖਾਂ ਨੂੰ ਵਪਾਰ ਕਰਨ ਵਾਲੇ ਬੰਨੇ ਲਾਇਆ, ਵੱਡਾ ਅੰਮ੍ਰਿਤਸਰ ਉਹਨਾਂ ਨੇ ਵਪਾਰਕ ਸ਼ਹਿਰ ਵਸਾਇਆ, ਪਰ ਗੁਰੂ ਸਾਹਿਬ ਨੇ ਇਹ ਵੀ ਸਮਝਾਇਆ ਵੀ ਸੰਸਾਰ ਦੀ ਰਿਐਲਿਟੀ ਤੋਂ ਇੱਥੋਂ ਵੀ ਜਾਣੂ ਰਹੀ ਵੀ ਇਹ ਦੁਨੀਆਂ ਆਉਣ ਜਾਣ ਦਾ ਇੱਕ ਮੇਲਾ ਏ, ਐਵੇਂ ਕਿਤੇ ਉਲਝ ਵੀ ਨਾ ਜਾਈ, ਐਵੇਂ ਕਿਤੇ ਇਸ ਕਸੂਤੀ ਦੌੜ ਵਿੱਚ ਵੀ ਨਾ ਪੈ ਜਾਈ ਵੀ ਜਿੱਥੇ ਤੈਨੂੰ ਇਹ ਲੱਗਣ ਲੱਗ ਪਵੇ ਵੀ ਜੇ ਆਹ ਪ੍ਰਾਪਤੀ ਹੋਵੇਗੀ ਫਿਰ ਕੰਮ ਮੁੱਕੇਗਾ, ਫਿਰ ਮੁੱਕੇਗਾ, ਫਿਰ ਮੁੱਕੇਗਾ। ਇੱਦਾਂ ਕਰਦਿਆਂ ਕਰਦਿਆਂ ਬੰਦੇ ਦੀ ਜ਼ਿੰਦਗੀ ਇੱਥੋਂ ਚਲੀ ਜਾਂਦੀ ਹੈ, ਪਰ ਉਹ ਚੀਜ਼ਾਂ ਕਦੀ ਵੀ ਮੁੱਕਦੀਆਂ ਨਹੀਂ ਹਨ। ਮਨ ਮੂਰਖ ਬਣਿਆ ਰਹਿੰਦਾ ਨਾ, ਭਰਮ ਵਿੱਚ ਰਹਿੰਦਾ। ਸਤਿਗੁਰ ਨੇ ਆਖਿਆ ਇਹ ਸੰਸਾਰ ਸਭ ਆਵਣ ਜਾਣਾ, ਵੀ ਇਹ ਇਸ ਰਿਐਲਿਟੀ ਨੂੰ ਚੇਤਾ ਰੱਖੀ ਵੀ ਦੁਨੀਆਂ ਉੱਤੇ ਰਹਿਣਾ ਸਦਾ ਨਹੀਂ, ਇੱਥੋਂ ਚਲੇ ਜਾਣਾ। ਮਨ ਮੂਰਖ, ਹੇ ਮੇਰੇ ਮਨ ਮੂਰਖ ਨਾ ਬਣੀ, ਚੇਤ ਅਜਾਣਾ, ਉਸ ਵਾਹਿਗੁਰੂ ਨੂੰ ਚੇਤਾ ਕਰ, ਅਣਜਾਣ ਨਾ ਬਣੀ ਉਧਰਲੇ ਬੰਨਿਓ, ਜੇ ਸੁਖੀ ਹੋਣਾ ਚਾਹੁੰਦਾ ਹੈ। ਹਰ ਜੀਓ ਕਿਰਪਾ ਕਰੋ ਗੁਰ ਮੇਲੋ, ਤਾਂ ਹਰ ਨਾਮ ਸਮਾਣਾ। ਤੇ ਇਹ ਕਿਹਾ ਕਰ ਵੀ ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਉੱਤੇ ਇੱਕ ਕਿਰਪਾ ਇਹ ਕਰ, ਮੈਂ ਤੇਰੇ ਨਾਮ ਵਿੱਚ ਸਮਾਇਆ ਰਵਾਂ, ਤੇਰੀ ਵਿਚਾਰ ਵਿੱਚ ਸਮਾਇਆ ਰਵਾਂ। ਵਿਚਾਰ, ਆਪਾਂ ਦੁਨਿਆਵੀ ਤੌਰ ਉੱਤੇ ਧਨ ਕਮਾ ਲਿਆ, ਕੋਠੀਆਂ ਕਾਰਾਂ ਸਭ ਕੁਝ ਕਮਾ ਲਿਆ, ਪਰ ਰੱਬੀ ਨਾਮ ਨੂੰ ਵੀ ਕਮਾਉਣਾ ਹੈ, ਗੁਰੂ ਦੇ ਉਪਦੇਸ਼ ਨੂੰ ਵੀ ਕਮਾਉਣਾ ਹੈ, ਜਿਹੜਾ ਮੂਲ ਰੂਪ ਵਿੱਚ ਸਾਡੀ ਸਹਾਇਤਾ ਕਰੇਗਾ, ਸਾਡੇ ਮਨ ਨੂੰ ਤਰਵਾਸ ਦੇਵੇਗਾ। ਅਗਲਾ ਬੋਲ ਹੈ, ਜਿਸ ਕੀ ਵੱਥ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ। ਵੱਥ ਦਾ ਅਰਥ ਹੁੰਦਾ ਜੀ ਵਸਤੂ। ਵੇਖੋ ਗੁਰੂ ਸਾਹਿਬ ਦੇ ਕੋਲ, ਅਕਾਲ ਪੁਰਖ ਦੇ ਕੋਲ ਵਸਤੂਆਂ ਨੇ। ਵਸਤੂ ਦਾ ਅਰਥ ਆਪਾਂ ਕੀ ਕਹਿੰਦੇ, ਕੋਈ ਸ਼ੈ ਜਿਹਨੂੰ ਆਪਾਂ ਕਹਿੰਦੇ, ਕੋਈ ਵਸਤੂ ਹੋ ਗਈ। ਪਰ ਇੱਥੇ ਕਿਹੜੀ ਵੱਥ ਹੈ, ਇੱਕ ਗੁਰੂ ਕੋਲ ਵੱਥ ਹੋਰ ਵੀ ਹੈ। ਅਸੀਂ ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਰੱਬ ਦੇ ਅੱਗੇ ਇਹ ਜਾਚਨਾ ਕਰਦੇ ਹਾਂ ਵੀ ਰੱਬ ਜੀ ਮੈਨੂੰ ਆਹ ਵਸਤੂ ਦੇ ਦੇ, ਆਹ ਵਸਤੂ ਦੇ ਦੇ, ਆਹ ਵਸਤੂ ਦੇ ਦੇ। ਅਤੇ ਸਾਰੀ ਜ਼ਿੰਦਗੀ ਬੰਦੇ ਦੀ ਇਹ ਜਿਹੜੀ ਦੌੜ ਹੈ, ਇਹ ਕਦੀ ਮੁੱਕਦੀ ਨਹੀਂ, ਇਹ ਸਮਾਪਤ ਨਹੀਂ ਹੁੰਦੀ। ਮਤਲਬ ਇਹ ਉਹ ਦੌੜ ਹੈ ਜਿਹਦੇ ਵਿੱਚ ਬੰਦਾ ਭੱਜਦਾ ਭੱਜਦਾ ਡਿੱਗ ਕੇ ਆਪਣੇ ਆਪ ਨੂੰ ਖਤਮ ਕਰ ਲੈਂਦਾ। ਪਰ ਵਸਤੂਆਂ ਮੰਗਣ ਦੀ ਜਿਹੜੀ ਹੋੜ ਹੈ, ਜਿਹੜੀ ਦੌੜ ਹੈ, ਉਹ ਕਦੀ ਵੀ ਬੰਦੇ ਦੀ ਮੁੱਕਦੀ ਨਹੀਂ ਹੈ। ਅੱਛਾ, ਕੋਈ ਐਸੀ ਵਸਤੂ ਹੋਵੇ ਜਿਹੜੀ ਮੰਗੀ ਜਾਵੇ ਅਤੇ ਦੌੜ ਹੀ ਖਤਮ ਹੋ ਜਾਵੇ, ਕੋਈ ਐਸੀ ਵਸਤੂ ਵੀ ਹੈ? ਸਤਿਗੁਰ ਨੇ ਆਖਿਆ ਉਹ ਹੈ ਗੁਰੂ ਦਾ ਗਿਆਨ, ਗੁਰੂ ਵੱਲੋਂ ਦਿੱਤੀ ਹੋਈ ਮਤ ਬੁੱਧ, ਉਹਨੂੰ ਆਪਾਂ ਨਾਮ ਦੀ ਵਸਤੂ ਕਹਿੰਦੇ ਹਾਂ। ਅਤੇ ਇਹ ਮਿਲਦੀ ਕਿਸੇ ਵਿਰਲੇ ਨੂੰ ਹੈ, ਜਿਹਦੇ ਕੋਲ ਨਾਮ ਦੀ ਵਸਤੂ ਆ ਜਾਂਦੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਤ੍ਰਿਪਤੀ ਵੀ ਆਉਂਦੀ ਹੈ, ਸਬਰ ਵੀ ਆਉਂਦਾ ਹੈ, ਗ੍ਰੈਟੀਟਿਊਡ ਆਉਂਦਾ ਹੈ, ਸੈਟਿਸਫੈਕਸ਼ਨ ਆਉਂਦੀ ਹੈ, ਕੰਟੈਂਟ ਆਉਂਦਾ ਹੈ। ਅਤੇ ਜੇ ਬੰਦਾ ਅਜੇ ਤੱਕ ਕੇਵਲ ਦੁਨੀਆਂ ਦੀਆਂ ਵਸਤੂਆਂ ਹੀ ਮੰਗੀ ਜਾ ਰਿਹਾ, ਇਹਦਾ ਮਤਲਬ ਇਹ ਹੈ, ਠੀਕ ਹੈ ਕੁਝ ਹੱਦ ਤੱਕ ਆਪਾਂ ਕਹਿੰਦੇ ਹਾਂ ਕਿਸੇ ਦਾ ਲਿਹਾਜ਼ ਇਸ ਗੱਲੋਂ ਹੋ ਸਕਦਾ ਹੈ, ਕੋਈ ਅਜੇ ਬੱਚਾ ਹੈ, ਮੰਨ ਲਓ ਇੱਕ ਬੱਚਾ ਹੈ, ਉਹ ਆਈਸਕ੍ਰੀਮ ਦੀ ਜ਼ਿੱਦ ਕਰ ਰਿਹਾ, ਮਾਂ ਨੇ ਨਹੀਂ ਲੈ ਕੇ ਦਿੱਤੀ, ਲਿਟਣ ਲੱਗ ਪਿਆ, ਰੋਣ ਲੱਗ ਪਿਆ। ਪਰ ਜੇ ਇੱਕ ਬਜ਼ੁਰਗ ਵੀ ਆਈਸਕ੍ਰੀਮ ਦੀ ਜ਼ਿੱਦ ਕਰਕੇ ਰੋਂਦਾ ਹੈ, ਲਿਟਦਾ ਹੈ, ਤਾਂ ਫਿਰ ਸੋਚਣਾ ਪਵੇਗਾ ਵੀ ਇਹਦਾ ਕੋਈ ਮਾਨਸਿਕ ਵਿਕਾਸ ਨਹੀਂ ਹੋ ਸਕਿਆ, ਇਹਦਾ ਤਲ ਵੀ ਬੱਚੇ ਵਾਲਾ ਹੀ ਹੈ, ਜਿੱਥੇ ਬੱਚਾ ਖਲੋਤਾ ਸੀ ਉੱਥੇ ਇਹ ਵੀ ਖਲੋਤਾ ਹੈ। ਹੁਣ ਫਰਕ ਇਹ ਹੈ ਵੀ ਬੱਚੇ ਦੀ ਜ਼ਿੱਦ ਆਈਸਕ੍ਰੀਮ ਤੱਕ ਹੋ ਸਕਦੀ ਹੈ, ਅਸੀਂ ਬਹੁਤ ਵੱਡੀ ਉਮਰ ਵਿੱਚ ਵੀ ਚਲੇ ਜਾਈਏ ਤੇ ਸਾਡੀ ਘਰਾਂ ਕੋਠੀਆਂ ਕਾਰਾਂ ਵਿੱਚ ਹੋ ਸਕਦੀ ਹੈ, ਬਸ ਇਹੋ ਹੀ ਜ਼ਿੱਦ ਤੇ ਜ਼ਿੱਦ ਹੈ ਨਾ। ਜਿੱਦਾਂ ਬੱਚਾ ਲਿਟਣ ਲੱਗ ਪਵੇ ਬੰਦਾ ਵੀ ਲਿਟਣ ਲੱਗ ਪਵੇ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਵੀ ਕਿਸੇ ਕਿਤੇ ਜਾ ਕੇ, ਕਿਸੇ ਪੁਆਇੰਟ ਉੱਤੇ ਜਾ ਕੇ ਬੰਦਾ ਅਸਲੀਅਤ ਨੂੰ ਜਾਣ ਕੇ ਸਮਝ ਲਵੇ, ਨਹੀਂ ਭਾਈ ਇਹ ਚੀਜ਼ਾਂ ਨਹੀਂ, ਵੀ ਮੈਂ ਅਸਲੀ ਵਸਤੂ ਵਾਲੇ ਬੰਨੇ ਆਵਾਂ, ਇੱਕ ਅਸਲੀ ਵਸਤੂ ਉਹ ਕਿੱਥੇ ਹੈ, ਉਹ ਪਈ ਵੀ ਮੇਰੇ ਅੰਦਰ ਹੀ ਹੈ, ਵੀ ਮੇਰੇ ਅੰਦਰ ਹੀ ਹੈ। ਬਾਬਾ ਕਬੀਰ ਸਾਹਿਬ ਦਾ ਇੱਕ
ਆਪਾਂ ਵਾਕ ਪੜ੍ਹਦੇ ਹਾਂ, ਉਹ ਕਹਿੰਦੇ ਨੇ ਇੱਕ ਬਸਤ ਅਗੋਚਰ ਲਹੀ ਹੈ, ਇੱਕ ਵਸਤੂ ਜਿਹੜੀ ਅਗੋਚਰ ਹੈ, ਸਿੱਧੀ ਪਹੁੰਚ ਤੋਂ ਪਰੇ ਹੈ। ਤੁਸੀਂ ਬਾਕੀ ਵਸਤੂਆਂ ਤੱਕ ਪਹੁੰਚ ਜਾਂਦੇ ਹੋ ਹੱਥਾਂ ਦੇ ਨਾਲ, ਪੈਰਾਂ ਨਾਲ, ਅੱਖਾਂ ਨਾਲ, ਪਰ ਇੱਕ ਵਸਤੂ ਹੈ ਜਿਹੜੀ ਅਗੋਚਰ ਹੈ, ਜਿਹੜੀ ਹੱਥਾਂ ਪੈਰਾਂ ਦੀ ਪਹੁੰਚ ਤੋਂ ਪਰੇ ਹੈ, ਪਈ ਅੰਦਰ ਹੈ, ਇੱਕ ਵਸਤ ਅਗੋਚਰ ਲਹੀ ਹੈ। ਫਿਰ ਆਖਿਆ ਵਸਤ ਅਗੋਚਰ ਪਾਈ, ਮੈਂ ਉਸ ਅਗੋਚਰ ਵਸਤੂ ਨੂੰ ਪਾ ਲਿਆ। ਮਹਾਰਾਜ ਕਿਵੇਂ ਪਾਇਆ? ਆਖਿਆ ਘੱਟ ਦੀਪਕ ਰਿਹਾ ਸਮਾਈ, ਜਦੋਂ ਮੇਰੇ ਅੰਦਰ ਗਿਆਨ ਦਾ ਦੀਵਾ ਬਲਿਆ ਨਾ, ਸਮਝ ਦਾ ਦੀਵਾ ਬਲਿਆ, ਤੇ ਉਹ ਜਿਹੜੀ ਅਗੋਚਰ ਵਸਤੂ ਸੀ ਉਹਦੀ ਪ੍ਰਾਪਤੀ ਅੰਦਰੋਂ ਹੋਈ ਮੈਨੂੰ, ਅੰਦਰੋਂ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਉਹ ਵਸਤੂ ਬਾਹਰੋਂ ਨਹੀਂ ਲੱਭਦੀ, ਉਹ ਦੁਨੀਆਂ ਦੀਆਂ ਹੱਟੀਆਂ, ਦੁਨੀਆਂ ਦੇ ਬਾਜ਼ਾਰਾਂ ਉੱਤੋਂ ਨਹੀਂ ਲੱਭਦੀ, ਉੱਥੋਂ ਦੇ ਉਹ ਵਸਤੂਆਂ ਲੱਭਦੀਆਂ ਨੇ ਜਿਨ੍ਹਾਂ ਦੀ ਪਹੁੰਚ ਸਾਡੇ ਹੱਥਾਂ, ਜਿਨ੍ਹਾਂ ਨੂੰ ਛੂਹਿਆ ਜਾ ਸਕਦਾ, ਅੱਖਾਂ ਨਾਲ ਵੇਖਿਆ ਜਾ ਸਕਦਾ ਹੈ, ਪੈਰਾਂ ਰਾਹੀਂ ਚੱਲ ਕੇ ਉੱਥੇ ਪਹੁੰਚਿਆ ਜਾ ਸਕਦਾ ਹੈ। ਪਰ ਇੱਕ ਉਹ ਵਸਤੂ ਹੈ ਜਿਹੜੀ ਗੁਰੂ ਦੇ ਗਿਆਨ ਦਾ ਦੀਪਕ ਜਦੋਂ ਅੰਦਰ ਬਲਦਾ ਹੈ ਨਾ, ਤੇ ਉਹ ਵਸਤੂ, ਉਹ ਜਾਦੂਈ ਵਸਤੂ ਸਾਨੂੰ ਅੰਦਰੋਂ ਲੱਭਦੀ ਹੈ, ਜਿਹੜੀ ਬੰਦੇ ਨੂੰ ਕੰਟੈਂਟ ਦਿੰਦੀ ਹੈ, ਜਿਹੜੀ ਸੱਚੀ ਬੰਦੇ ਨੂੰ ਸਕੂਨ ਦਿੰਦੀ ਹੈ। ਤੇ ਮਹਾਰਾਜ ਨੇ ਆਖਿਆ ਇੱਕ ਵਸਤ ਅਗੋਚਰ ਲਹੀ ਹੈ, ਵਸਤ ਅਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ, ਜਦੋਂ ਘੱਟ ਘੱਟ ਦਾ ਮਨ ਆਉਂਦਾ ਹਿਰਦਾ, ਜਦੋਂ ਇਸ ਹਿਰਦੇ ਵਿੱਚ ਦੀਪਕ ਜਗ ਪਿਆ, ਘੱਟ ਦੀਪਕ ਰਿਹਾ ਸਮਾਈ। ਆਖਿਆ ਇੱਕ ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਹੁਣ ਮੈਂ ਉਸ ਵਸਤ ਗੋਚਰ ਦੇ ਨਾਲ ਮੇਰਾ ਮਨ ਮੰਨ ਗਿਆ। ਪਰ ਹੁਣ ਦੁਨੀਆਂ ਕਹਿੰਦੀ ਹੈ ਵੀ ਇਹਦੀ ਦੌੜ ਕਿਉਂ ਖਤਮ ਹੋ ਗਈ? ਉਹ ਕਹਿੰਦੇ ਨੇ ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੈ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਹੁਣ ਉਹ ਜਿਹੜੀ ਵਸਤ ਗੋਚਰ ਮੈਂ ਪਾਈ ਹੈ ਨਾ, ਮੇਰਾ ਉਹਦੇ ਨਾਲ ਮਨ ਮੰਨ ਗਿਆ ਹੈ, ਪਰ ਲੋਕ ਮੇਰੇ ਵਿਹਾਰ ਵੱਲ ਵੇਖ ਕੇ ਹੁਣ ਖੁਸ਼ ਨਹੀਂ ਹਨ, ਵਿਹਾਰ ਬਦਲ ਗਿਆ, ਹੁਣ ਲੋਕਾਂ ਵਾਲੀ ਦੌੜ ਖਤਮ ਹੋ ਗਈ ਮੇਰੀ। ਤੋ ਸਤਿਗੁਰੂ ਮਹਾਰਾਜ ਨੇ ਇੱਥੇ ਆਖਿਆ ਜਿਸ ਕੀ ਵੱਥ, ਜਿਹਦੀ ਉਹ ਵੱਥ ਹੈ, ਵਸਤੂ ਹੈ, ਉਹ ਵਾਲੀ ਵਸਤੂ ਸੋਈ ਪ੍ਰਭ ਜਾਣੈ, ਉਹ ਪ੍ਰਭੂ ਉਹਨੂੰ ਜਾਣਦਾ ਹੈ, ਜਿਸ ਨੂੰ ਦੇ ਸੋ ਪਾਏ। ਆਖਿਆ ਜਿਸ ਨੂੰ ਉਹ ਦਿੰਦਾ ਹੈ ਉਹ ਉਸ ਵਸਤੂ ਦੀ ਪ੍ਰਾਪਤੀ ਕਰਦਾ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤੇ ਤਿਸ ਦੇਈ। ਆਖਿਆ ਇੱਕ ਦਾਤ ਦਾਤੇ ਦੇ ਹੱਥ ਵਿੱਚ ਹੋਰ ਵੀ ਹੈ, ਜਿਹਨੂੰ ਪਾਉਂਦੀ ਹੈ ਭਾਈ ਲੈ ਲਓ, ਜਾਂ ਜਿਹੜਾ ਦਾਤੇ ਨੂੰ ਪਾ ਗਿਆ ਉਹਨੂੰ ਉਹ ਦੇ ਦਿੰਦਾ। ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਸ ਕੀ ਵੱਥ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ ਵਸਤ ਅਨੂਪ। ਉਹ ਵਸਤੂ ਜਿਹੜੀ ਹੈ ਨਾ ਉਹ ਬੜੀ ਅਨੂਪ ਹੈ, ਬੜੀ ਸੁੰਦਰ ਹੈ, ਜਿਹਦੇ ਵਰਗੀ ਕੋਈ ਹੋਰ ਨਹੀਂ। ਵਸਤ ਅਨੂਪ ਅਤ ਅਗੰਮ ਅਗੋਚਰ, ਗੁਰ ਪੂਰਾ ਅਲੱਖ ਲਿਖਾਏ, ਨਾ ਲਿਖੀ ਜਾਣ ਵਾਲੀ ਉਸ ਵਸਤੂ ਨਾਲ ਜਾਣ ਪਛਾਣ ਗੁਰੂ ਸਾਡੀ ਕਰਾਉਂਦਾ ਹੈ। ਉਹ ਦਾਤ ਦੇ ਨਾਲ ਅਸੀਂ ਸਿਰਫ ਦਾਤ ਬਾਹਰੀ ਤੌਰ ਤੇ ਪਦਾਰਥਾਂ ਨੂੰ ਨਾ ਸਮਝੀਏ, ਗੁਰੂ ਕੋਲ ਇੱਕ ਦਾਤ ਬਹੁਤ ਵੱਡੀ ਹੈ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ ਬਣਦੀ, ਅਸੀਂ ਬਣਾ ਹੀ ਨਹੀਂ ਪਾਉਂਦੇ, ਅਸੀਂ ਉਰਾਂ ਉਰਾਂ ਰਹਿ ਜਾਂਦੇ। ਜਿਵੇਂ ਨਾ ਕੋਈ ਬੱਚਾ ਮੇਲੇ ਵਿੱਚ ਜਾਵੇ ਤੇ ਪਹਿਲੀ ਦੁਕਾਨ ਹੀ ਵੇਖਿਆ ਜੇ, ਉੱਥੇ ਹੀ ਐਕਸਾਈਟਡ ਹੋ ਕੇ ਤੇ ਸਮਾਨ ਸਾਰਾ ਪੈਸਾ ਉੱਥੇ ਉਜਾੜ ਲਵੇ, ਤੇ ਸਿਆਣਾ ਬੰਦਾ ਹੱਥ ਮਾਰ ਕੇ ਉਹਨੂੰ ਕਹਿ ਪੁੱਤ ਅਜੇ ਤੇ ਪਹਿਲੀ ਦੁਕਾਨ ਹੈ, ਅਜੇ ਅੱਗੇ ਅੱਗੇ ਵੇਖੀ ਕੀ ਹੈ, ਐਕਸਾਈਟਮੈਂਟ ਹੁੰਦੀ ਹੈ ਨਾ ਬੱਚੇ ਦੀ। ਅਸੀਂ ਕਿਸੇ ਥਾਂ ਉੱਤੇ ਜਾਈਏ, ਕੋਈ ਨਵੀਂ ਜਗ੍ਹਾ ਉੱਤੇ ਜਾਈਏ, ਤੇ ਬੰਦਾ ਪਹਿਲੀ ਵਾਰ ਕਿਸੇ ਚੀਜ਼ ਨੂੰ ਵੇਖੇ ਤੇ ਉੱਧਰ ਨੂੰ ਦੌੜੇ, ਉਹ ਕਹਿੰਦੇ ਸਬਰ ਰੱਖ, ਅਜੇ ਤੇ ਅਜੇ ਬਹੁਤ ਕੁਝ ਹੈ, ਸ਼ਾਮਾਂ ਤਾਈਂ ਆਪਾਂ ਘੁੰਮਣਾ ਹੀ ਹੈ ਨਾ, ਵੇਖਣਾ ਹੀ ਹੈ ਨਾ। ਹੁਣ ਦੁਨੀਆਂ ਦੇ ਪਦਾਰਥ ਤੇ ਅਜੇ ਪਹਿਲੀ ਖੇਡ ਨੇ, ਪਹਿਲੀ ਜਿਹੜੀ ਸਾਡੀ ਅੱਖਾਂ ਨੂੰ ਚੁੰਧਿਆਉਂਦੀਆਂ ਨੇ, ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਬੰਦਾ ਉੱਥੇ ਐਕਸਾਈਟਡ ਹੋ ਰਿਹਾ। ਆਖਿਆ ਇਸ ਤੋਂ ਅਗਲੀ ਵੀ ਇੱਕ ਦਾਤ ਹੈਗੀ ਹੈ ਜਿੱਥੋਂ ਤੱਕ ਤੂੰ ਜਾਂਦਾ ਨਹੀਂ ਹੈ। ਬੰਦਾ ਘਰੋਂ ਪਿਕਨਿਕ ਤੇ ਗਿਆ ਹੋਵੇ ਤੇ ਇੱਕ ਜਗ੍ਹਾ ਸਿਲੈਕਟ ਕਰਕੇ ਗਿਆ ਹੋਵੇ ਵੀ ਆਹ ਵੇਖਣੀ ਹੈ, ਪਰ ਉੱਥੋਂ ਤੱਕ ਜਾਵੇ ਹੀ ਨਾ, ਹੋਰ ਹੀ ਰਾਹ 'ਚ ਹੀ ਮੁੜ ਆਵੇ, ਕੁਝ ਹੋਰ ਆਲਾ ਦੁਆਲਾ ਵੇਖ ਕੇ ਠੀਕ ਹੈ, ਨਹੀਂ। ਸਾਡਾ ਜਿਹੜਾ ਅਖੀਰਲੀ ਮੰਜ਼ਿਲ ਹੈ ਉਹ ਸਿੱਖ ਦੀ ਹੋਈ ਹੈ। ਮਹਾਰਾਜ ਨੇ ਕਿਹਾ ਵਸਤ ਅਨੂਪ ਆਤ ਅਗੰਮ ਅਗੋਚਰ, ਗੁਰਪੂਰਾ ਅਲੱਖ ਲਿਖਾਏ। ਅੱਛਾ ਫਿਰ ਇਹਦਾ ਸਵਾਦ ਕਿੱਦਾਂ ਦਾ ਹੈ? ਆਖਿਆ ਜਿਹਨੇ ਚਾਖੀ ਸੋਈ ਜਾਣਾ। ਤੁਸੀਂ ਕਿਸੇ ਨੂੰ ਗੱਡੀ ਬਾਰੇ ਪੁੱਛੋ ਵੀ ਭਾਈ ਸਾਹਿਬ ਇਹ ਗੱਡੀ ਕਿੱਦਾਂ ਦੀ ਚੱਲਦੀ ਹੈ, ਬੰਦਾ ਆਖੇਗਾ ਲੈ ਆ ਲੈ ਚਲਾ ਕੇ ਵੇਖ ਲਾ, ਇਹ ਇੱਦਾਂ ਦੀ ਚੱਲਦੀ। ਤੁਸੀਂ ਉਹਨੂੰ ਬਿਆਨ ਕਰ ਸਕਦੇ ਹੋ, ਜੇ ਕੋਈ ਚਲਾ ਕੇ ਨਹੀਂ ਵੀ ਵੇਖੇਗਾ ਨਾ, ਤੁਸੀਂ ਉਹਨੂੰ ਬਿਆਨ ਕਰ ਸਕਦੇ ਵੀ ਇੰਨੇ ਦੀ ਹੈ, ਇੱਥੋਂ ਮਿਲੀ ਹੈ, ਇੰਨੇ ਤੱਕ ਇਹਦਾ ਮੀਟਰ ਜਾਂਦਾ ਹੈ,
ਇੰਨੀ ਇਹ ਭੱਜਦੀ ਹੈ, ਇੱਦਾਂ ਜੇ ਰੋਡ ਦੇ ਵਿੱਚ ਖੱਡੇ ਵੀ ਹੋਣ ਤਾਂ ਇਹਦੇ ਵਿੱਚ ਬੈਠਿਆਂ ਮਹਿਸੂਸ ਨਹੀਂ ਹੁੰਦਾ, ਤੁਸੀਂ ਕਹੋਗੇ ਮੇਰੇ ਵਾਲੀ ਵੀ ਇੱਦਾਂ ਹੀ ਹੈ, ਉਹ ਆਖੇਗਾ ਹਾਂ ਇਹ ਵੀ ਉੱਦਾਂ ਹੀ ਹੈ, ਥੋੜ੍ਹੀ ਜਿਹੀ ਮਹਿੰਗੀ ਹੈ, ਇਹ 'ਚ ਥੋੜ੍ਹਾ ਜਿਹਾ ਹੋਰ ਇਹਨਾਂ ਨੇ ਫੀਚਰ ਲਾ ਦਿੱਤੇ, ਆਪਾਂ 10 ਪਾਵਾਂਗੇ। ਪਰ ਬਾਬੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਇਹ ਤਾਂ ਪਦਾਰਥਾਂ ਤੱਕ ਖੇਡ ਹੈ, ਜਿਹੜੀ ਗੁਰੂ ਕੋਲ ਵਸਤਾ ਹੈ ਉਹਨੂੰ ਉਸ ਜੀਵਨ ਕਿਰਦਾਰ ਨੂੰ ਬਿਆਨਿਆ ਨਹੀਂ ਜਾ ਸਕਦਾ, ਉਹ ਤੇ ਚੱਖਣੀ ਪੈਂਦੀ ਹੈ। ਜਿਵੇਂ ਕਿਸੇ ਗੂੰਗੇ ਨੇ ਮਠਿਆਈ ਖਾਧੀ ਹੋਵੇ ਤੇ ਉਹਨੂੰ ਕੋਈ ਪੁੱਛੇ ਵੀ ਇਹਦਾ ਸਵਾਦ ਕਿੱਦਾਂ ਦਾ ਹੈ ਤੇ ਕੀ ਦੱਸੇਗਾ, ਨਾਮ ਦੀ ਵਸਤੂ। ਜਿਹਨੇ ਚਾਖੀ ਸੋਈ ਜਾਣਾ ਗੂੰਗੇ ਕੀ ਮਠਿਆਈ, ਬਾਬੇ ਨੇ ਆਖਿਆ ਇਹੋ ਜਿਹਾ ਜੀਵਨ ਹੁੰਦਾ ਇਹਨੂੰ ਪਾ ਕੇ, ਰਤਨ ਲੁਕਾਇਆ ਲੁਕੈ ਨਾ ਹੀ ਜੇ ਕੋ ਰੱਖੈ ਲੁਕਾਈ। ਹਨੇਰੇ ਦੇ ਵਿੱਚ ਰਤਨ ਰੱਖੋ ਕੋਈ ਲੁਕੋ ਕੇ, ਤੇ ਉਹਨੇ ਆਪਣੇ ਚਾਨਣ ਤੋਂ ਆਪਣੇ ਆਪ ਹੀ ਪ੍ਰਗਟ ਹੋ ਜਾਣਾ। ਜਿਨ੍ਹਾਂ ਨੂੰ ਇਹ ਵਸਤੂ ਮਿਲਦੀ ਹੈ ਉਹਨਾਂ ਦੀ ਜੀਵਨ ਸ਼ੈਲੀ ਆਪਣੇ ਆਪ ਹੀ ਪ੍ਰਗਟ ਹੋ ਜਾਂਦੀ, ਆਪਾਂ ਨੂੰ ਪਤਾ ਲੱਗ ਜਾਂਦਾ ਰਤਨ ਲੁਕਾਇਆ ਲੁਕੈ ਨਾ। ਜਿਹੜੀ ਸੁਗੰਧੀ ਹੁੰਦੀ ਹੈ ਉਹ ਕਦੀ ਵੀ ਲੁਕਦੀ ਨਹੀਂ ਹੈ, ਆ ਜਾਂਦੀ ਹੈ। ਮਾੜੀ ਹੋਵੇ ਤਾਂ ਵੀ ਆ ਜਾਣੀ ਹੈ ਤੇ ਚੰਗੀ ਹੋਵੇ ਤਾਂ ਵੀ ਆ ਜਾਣੀ ਹੈ। ਰਤਨ ਲੁਕਾਇਆ ਲੁਕੈ ਨਾ ਹੀ ਜੇ ਕੋ ਰੱਖੈ ਲੁਕਾਈ। ਅਖੀਰ ਤੇ ਮਹਾਰਾਜ ਕਹਿੰਦੇ ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਹੇ ਵਾਹਿਗੁਰੂ ਸਾਰੀ ਸਿਰਜਣਾ ਤੇਰੀ ਹੈ, ਤੂੰ ਅੰਤਰ ਜਾਮੀ ਹੈ, ਤੂੰ ਸਭਨਾ ਕਾ ਪ੍ਰਭ ਸੋਈ, ਤੂੰ ਸਾਰਿਆਂ ਦੀ ਸੁਣਨ ਵਾਲਾ ਹੈ, ਜਿਸਨੂੰ ਦਾਤ ਕਰੇ ਸੁਪਾਏ, ਜਿਹਨੂੰ ਤੂੰ ਦਾਤ ਦਿੰਦਾ ਹੈ, ਕਿਹੜੀ ਵਸਤ ਅਨੂਪਾਤ ਗਮ ਗੋਚਰ, ਉਹ ਵਾਲੀ ਦਾਤ, ਹੋਰ ਕੋਈ ਦਾਤ ਦੀ ਗੱਲ ਨਹੀਂ ਇੱਥੇ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਕਿਹੜੀ ਦਾਤ ਮੰਗਣਗੇ, ਕੀ ਆਖਣਗੇ ਗੁਰੂ ਰਾਮਦਾਸ ਸਾਹਿਬ, ਉਹ ਤੇ ਰੱਬੀ ਨਾਮ ਦੀ ਦਾਤ ਹੀ ਮੰਗਦੇ ਨੇ, ਹੋਰ ਨਹੀਂ ਕੁਝ ਮੰਗਦੇ। ਜਿਸਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਵਰਨਾ ਕੋਈ, ਹੇ ਨਾਨਕ ਉਸ ਦਾਤ ਵਰਗੀ ਹੋਰ ਦੁਨੀਆਂ ਤੇ ਕੋਈ ਦਾਤ ਨਹੀਂ ਹੈ। ਸੋ ਗੁਰੂ ਕਿਰਪਾ ਕਰੇ ਜਿੱਥੇ ਅਸੀਂ ਬਾਹਰੀ ਪਦਾਰਥ ਦੁਨੀਆਂ ਦੀਆਂ ਦਾਤਾਂ ਦਾ ਜਿਹੜਾ ਜ਼ਿਕਰ ਕਰਦੇ ਹਾਂ ਮੰਗ ਮੰਗ ਕੇ ਥੱਕਦੇ ਨਹੀਂ। ਤੇ ਬਾਬੇ ਨੇ ਆਖਿਆ ਆਓ ਨਾਮ ਦੀ ਦਾਤ, ਗੁਰੂ ਦੇ ਸ਼ਬਦ ਦੀ ਦਾਤ ਜਿਹੜੀ ਹੈ ਉਹ ਵੀ ਸਾਡੀ ਜੇ ਝੋਲੀ ਵਿੱਚ ਆਵੇ ਤੇ ਅਸਲੀ ਸੁੱਖ ਤੁਹਾਨੂੰ ਤਾਂ ਮਿਲੇਗਾ। ਭਾਈ ਗੁਰਦਾਸ ਸਾਹਿਬ ਨੇ ਆਖਿਆ ਸੀ ਗੁਰਮੁਖ ਸੁੱਖ ਫਲ ਦਾਤ ਸ਼ਬਦ ਸੰਭਾਲੀਏ। ਸੋ ਸ਼ਬਦ ਦੀ ਸੰਭਾਲ ਕਰੀਏ। ਆਓ ਅਗਲੇਰੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੁਣਾਂ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪਰਮ ਸਨਮਾਨ ਜੋ ਗੁਰੂ ਪਿਆਰੀ ਸਤਿ ਸੰਗਤ ਜੀਓ, ਦੱਸ ਰਹੇ ਪਾਸੋਂ ਕੀਰਤਨ ਦੀਆਂ ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਗੁਰਬਾਣੀ ਦੇ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣ ਹਰ ਹੈ, ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਬਖਸ਼ਣ ਹਰ ਹਨ। ਅਸੀਸ ਬਖਸ਼ੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਕਰਦੇ ਰਹੀਏ, ਆਪ ਜੀ ਦੀ ਸੇਵਾ ਕਰਦੇ ਰਹੀਏ। ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਨ ਸਿੰਘ ਜੀ ਚੀਮਾ ਆਪ ਜੀ ਨੂੰ ਗੁਰਮਤ ਵਿਚਾਰ ਗੁਰੂ ਕੇ ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਪਾਸੋਂ ਗੁਰੂ ਕੀ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਬੁਲਾਓ ਫਤਿਹ ਬਖਸ਼ੋ ਅਸੀਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अकाथ यगोचर।

ਵਾਹਿਗੁਰੂ ਜੀ ਗੌੜੀ ਕਬੀਰ ਜੀ। ਜੋ ਜਨ ਲੇ ਖਸਮ ਕਾ ਨਾਉ,

ਸੋ ਨਿਰਮਲ ਨਿਰਮਲ ਹਰ ਗੁਣ ਗਾਵੇ, ਸੋ ਭਾਈ ਮੇਰੇ ਮਨ ਭਾਵੈ, ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਭਾਵੈ। ਰਹਾਉ ਜਿਹ ਘਟ ਰਾਮ ਰਹਿਆ ਭਰਪੂਰ, ਤਿਨ ਕੀ ਪੱਗ ਪੰਕਜ ਹਮ ਤੂਰ।

रमै कबीर, जात जुलाहा मत का तीर, सहज सहज गुण रमै कबीर, जुगो जुग अटल चवर शतर तख्त दे मालक, हाजरा हजूर जारा हजूर शब्द गुरु, बाणी के बोहे थमरत के दाते, दसां पातशाहियां दी जोत, साहिब सच्चे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवानां दीआं हाजरियां भर रहे अति सत्कारयोग सन्मानयोग सतसंगी जनों, सतगुरां दी बड़ी अपार बख्शिश रहमत होई है आप सब गुरदेव की पावन बाणी दे कीर्तन मेरे तों पहलां गुरु घर के रागी सिंह भाई दिलबाग सिंह जी लुधियाणे वालियां दे जथे पासों सरवण कर रहे सी। तो आओ साध संगत, समा है गुरबाणी विचार दा। विचारां नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, फतेह दी सांझ पाईए। इक्के वारी कहण ते आखणा जी, वाहिगुरू जी का खालसा, वाहिगुरू जी की फतेह। राग गौड़ी विच कबीर साहब दा ये पावन शब्द गुरु ग्रंथ साहब जी दे अंक 328 दे उत्ते सुभायमान है। भगत कबीर साहब ने इस पावन शब्द विच अपने मन दा एक ख्याल प्रगट कीता है कि मेरे मन नूं कौन पाउंदा है। मन नूं जिहड़ी चीज पाउण दा सवाल है, मन दा जिहड़ा इंटरस्ट है, वो हर एक बंदे दा अपना ते अपनी सोच दे मुताबिक हुंदा। एक बच्चा है, उहदी सोच दा दायरा कुछ वखरा है। महाराज ने जदों उस उम्र दा भी बाणी में जिक्र कीता है ते गुरदेव ने आख्या, बच्चे दा प्यार मां दे दुध दे नाल है, खेड दे नाल है। उहदा जे मन केवल पदार्थक चीजां विच रुचि रखदा है, खेड विच रुचि रखदा, पर जे एक वडेरी उम्र दे बंदे दा मन वी जिहड़ा है वह केवल पदार्थक जां दुनिया दीआं खेडां विच ही रुचि रखदा होवे, फिर आपां इह कह सकदे हां वी बंदा शरीर करके बेशक वड्डी आरजा वाला हो गया, पर इहदी जिहड़ी सुरत है अजे वी इको अवस्था विच स्टक हो चुकी है। उत्थों तक ही इह सोचदा है, उत्थों तक ही इहदा दायरा है। मन जिहड़ा है बनाउणा पैंदा है, मन कदी वी रब वल्लों बण के नहीं आउंदा। दो बच्चियां दा जन्म हो जावे, एक दा पंजाबी कम्युनिटी विच हो जावे, एक दा गोरियां दे घरे हो जावे, दोवें बच्चे आपस विच बदल जाओ ते दोवां दा मन बदल जाएगा, दुआ का सुभाव बदल जाएगा, दुआ के मुल्क बदल जाओ, उन्हां दी खुराक बदल जाएगी। बच्चा तो उही है। सतगुरु सच्चे पातशाह ने बाणी दे विच जदों मन नूं बनाउण दी गल आखी है ते महाराज कहिंदे इहदी ते घाड़त घड़नी पैंदी है। एक बोल है सतगुरु दा, उत्थे महाराज कहिंदे गुर कै शब्द बनावो ए मन। मन नूं बनाउणा पैणा किवें? गुरु दे शब्द द्वारा, उपदेश द्वारा। हुण मन जिहड़ा है बणदा किवें है? परिवार विच्चों बणदा है, आले दुआले विच्चों बणदा है, स्कूल विच्चों बणदा है। जो जो इनफॉर्मेशन अंदरों कट्ठी करी जा रहा है उहदे अकॉर्डिंग बंदे दा मन बण जांदा है। सतगुरु सच्चे पातशाह कहिंदे ने तू अपने मन नूं साधना भी है जिहड़ा बन चुका है,
ਉਹਨੂੰ ਸਵਾਰਨਾ ਵੀ ਹੈ। ਤੇ ਇਸ ਮਨ ਦੀ ਖੋਜ ਕਰਕੇ ਇਹਦੇ ਅੰਦਰ ਦੀਆਂ ਉਹਨਾਂ ਚੀਜ਼ਾਂ ਨੂੰ ਐਲੀਮੀਨੇਟ ਕਰਨਾ ਹੈ, ਖਤਮ ਕਰਨਾ ਹੈ ਜਿਹੜੀਆਂ ਇਖਲਾਕੀ ਤੌਰ ਉੱਤੇ ਠੀਕ ਨਹੀਂ ਹੁੰਦੀਆਂ। ਜਿਵੇਂ ਕੋਈ ਬੰਦਾ ਬਿਲਡਿੰਗ ਲੈ ਲਵੇ, ਘਰ ਲੈ ਲਵੇ, ਹੁਣ ਆਪਣੇ ਮੁਤਾਬਕ ਉਹਨੂੰ ਉਹ ਰੈਨੋਵੇਟ ਕਰਦਾ, ਆਪਣੀ ਸਹੂਲਤ ਦੇ ਮੁਤਾਬਕ ਉਹਨੂੰ ਬਦਲਦਾ ਹੈ। ਛੱਤ ਇੱਕੋ ਹੁੰਦੀ ਹੈ, ਬੰਦੇ ਨੇ ਛੱਤ ਬਦਲ ਦਿੱਤੀ, ਕਮਰਿਆਂ ਨੂੰ ਉਹਨੇ ਆਪਣੇ ਤਰੀਕੇ ਨਾਲ ਵਰਤਣਾ ਹੈ, ਉਹਨੂੰ ਬਦਲਿਆ ਜਾਂਦਾ ਨਾ, ਉੱਦਾਂ ਤਾਂ ਨਹੀਂ ਨਾ ਬੰਦਾ ਰੱਖਦਾ, ਇਹ ਤੁਹਾਡੀ ਚੁਆਇਸ ਹੁੰਦੀ ਹੈ। ਤੁਸੀਂ ਆਪਣੀ ਮਰਜ਼ੀ ਨਾਲ ਇੱਕ ਕਮਰੇ ਨੂੰ ਬੈੱਡਰੂਮ ਬਣਾ ਲਿਆ, ਚੂਜ਼ ਕਰ ਲਿਆ, ਆਪਣੀ ਮਰਜ਼ੀ ਨਾਲ ਵਾਸ਼ਰੂਮ ਬਣਾ ਲਿਆ, ਰਸੋਈ, ਕਿਚਨ, ਸਾਰਾ ਕੁਝ ਬੰਦੇ ਨੇ ਰੈਨੋਵੇਟ ਕਰ ਲਿਆ, ਹੈ ਉਹ ਕਿਸੇ ਦਾ ਸੀ। ਇੱਦਾਂ ਹੀ ਜਿਹੜੇ ਮੇਰੇ ਖਿਆਲ ਨੇ, ਇੱਕ ਮੇਰਾ ਘਰ ਹੈ, ਵੇਖੋ ਇਹਨੂੰ ਵੀ ਬਾਣੀ ਨੇ ਘਰ ਰੱਖਣਾ, ਘਰ ਸੁੱਖ ਵਸਿਆ, ਇਹ ਵੀ ਘਰ ਹੀ ਹੈ ਨਾ। ਹੁਣ ਕਈ ਵਾਰਾਂ ਤੇ ਘਰਾਂ ਨੂੰ ਡਿਮੋਲਿਸ਼ ਕਰਨਾ ਪੈਂਦਾ, ਢਾਉਣਾ ਪੈਂਦਾ ਤੇ ਦੁਬਾਰਾ ਬਣਾਉਣਾ ਪੈਂਦਾ। ਹੁਣ ਤੁਸੀਂ ਕੋਈ ਘਰ ਹੀ ਐਸਾ ਲੈ ਲਿਆ ਤੇ ਤੁਹਾਨੂੰ ਪਤਾ ਹੈ ਵੀ ਉਹਦੀ ਛੱਤ ਡਿੱਗਣ ਵਾਲੀ ਹੈ, ਉਹਦੀਆਂ ਕੰਧਾਂ ਜਿਹੜੀਆਂ ਨੇ, ਤੁਹਾਡੇ ਨਾਲ ਧੋਖਾ ਹੋ ਗਿਆ ਤੇ ਤੁਹਾਡੇ ਛੋਟੇ ਛੋਟੇ ਬੱਚੇ ਨੇ, ਤੁਸੀਂ ਕਰਜ਼ਾ ਚੁੱਕ ਕੇ ਵੀ ਆਖਿਆ ਕੋਈ ਗੱਲ ਨਹੀਂ ਫਿਰ ਲਾ ਲਵਾਂਗੇ, ਹੋਰ ਕੀ, ਇਹਨੂੰ ਬਦਲਣਾ ਹੀ ਪੈਣਾ, ਹੁਣ ਛੱਤ ਨੂੰ ਬਦਲਣਾ ਹੀ ਪੈਣਾ ਹੈ। ਬੰਦਾ ਉਹਨੂੰ ਬਦਲਦਾ ਹੈ ਆਪਣੀ ਸੇਫਟੀ ਲਈ, ਕਈ ਵਾਰ ਮੁਕੰਮਲ ਰੂਪ ਵਿੱਚ ਬਦਲਣਾ ਪੈਂਦਾ ਹੈ, ਕਈ ਵਾਰ ਬੰਦਾ ਮਾੜੀ ਮੋਟੀ ਉਹਨੂੰ ਰੈਨੋਵੇਸ਼ਨ ਕਰਨ ਦੀ ਲੋੜ ਪੈਂਦੀ ਹੈ, ਕੰਮ ਚੱਲਦਾ ਹੋ ਜਾਂਦਾ। ਮਨ ਦਾ ਸੰਸਾਰ, ਮਨ ਦਾ ਘਰ, ਬੰਦੇ ਦਾ ਇੱਦਾਂ ਅੰਦਰ ਵੀ ਇੱਦਾਂ ਹੀ ਹੈ, ਇਹਨੂੰ ਬਦਲਣਾ ਵੀ ਪੈ ਸਕਦਾ ਤੇ ਇਹਨੂੰ ਮੁਕੰਮਲ ਰੂਪ ਵਿੱਚ ਢਾ ਕੇ ਗੁਰੂ ਦੇ ਅਕੋਰਡਿੰਗ ਵੀ ਬਣਾਉਣਾ ਪੈ ਸਕਦਾ। ਹੁਣ ਰੈਨੋਵੇਸ਼ਨ ਕਰਨੀ ਕਿੰਨੇ ਹੈ, ਉਹ ਬਦਲਾਅ ਲਿਆਉਣਾ ਕਿੰਨੇ ਅੰਦਰ, ਉਹ ਹੈ ਗੁਰੂ ਦੇ ਸ਼ਬਦ ਦੁਆਰਾ ਅਸੀਂ ਆਪਣੇ ਮਨ ਨੂੰ ਜਦੋਂ ਬਦਲਾਂਗੇ ਤੇ ਫਿਰ ਗੁਰਦੇਵ ਕਹਿੰਦੇ ਨੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦਰੜਾਇਆ। ਮੰਤਰ ਦਾ ਅਰਥ ਜੀ ਸਲਾਹ, ਜਿਵੇਂ ਤੁਸੀਂ ਰੈਨੋਵੇਸ਼ਨ ਕਰਨ ਲੱਗਿਆ ਕਿਸੇ ਦੀ ਸਲਾਹ ਲਈ ਵੀ ਜੇ ਆਹ ਥੰਮੀਆਂ ਕੱਢ ਦਈਏ ਤੇ ਛੱਤ ਡਿੱਗਤ ਨਾ ਪਊਗੀ, ਜੇ ਇਹਨਾਂ ਨੂੰ ਰੱਖ ਲਿਆ ਜਾਵੇ ਤੇ ਕੋਈ ਨੁਕਸਾਨ ਤੇ ਨਹੀਂ ਹੈ। ਕੋਈ ਆਇਆ ਉਹਨੇ ਪੂਰਾ ਅੰਦਾਜ਼ਾ ਲਾ ਕੇ ਤੁਹਾਨੂੰ ਦੱਸ ਦਿੱਤਾ ਵੀ ਨਹੀਂ ਇਹਨਾਂ ਨੂੰ ਹਟਾ ਦਿਓ, ਕੋਈ ਗੱਲ ਨਹੀਂ, ਤੁਸੀਂ ਆਖਿਆ ਵਿਹੜਾ ਖੁੱਲ੍ਹਾ ਹੋ ਜਾਵੇਗਾ, ਜੇ ਆਹ ਚੀਜ਼ ਕੱਢ ਦਈਏ ਕਮਰਾ ਖੁੱਲ੍ਹਾ ਹੋ ਜਾਵੇਗਾ। ਜਿਹੜਾ ਐਕਸਪੀਰੀਅੰਸ ਰੱਖਣ ਵਾਲਾ ਸੀ ਨਾ, ਜਿਹਨੂੰ ਉਸ ਚੀਜ਼ ਦੀ ਇਨਫੋਰਮੇਸ਼ਨ ਸੀ, ਜਾਣਕਾਰੀ ਸੀ, ਨੌਲੇਜ ਸੀ, ਉਹਨੇ ਤੁਹਾਨੂੰ ਦੱਸਿਆ ਤੇ ਤੁਸੀਂ ਕਮਰਾ ਵੀ ਖੁੱਲ੍ਹਾ ਕਰ ਲਿਆ, ਘਰ ਨੂੰ ਵੀ ਸੋਹਣਾ ਬਣਾ ਲਿਆ, ਉਹਨੂੰ ਰੂਪ ਵੀ ਸੋਹਣਾ ਦੇ ਦਿੱਤਾ। ਹੁਣ ਇੱਥੇ ਜਿਹੜੀ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੋਣੀ ਹੈ, ਉਹ ਹੋਣੀ ਹੈ ਗੁਰੂ ਦੇ ਪਾਸੋਂ, ਜਿਹੜਾ ਗਿਆਨ ਮਿਲਣਾ ਹੈ ਉਹ ਗੁਰੂ ਦੇ ਕੋਲੋਂ ਮਿਲਣਾ, ਇੰਪਲੀਮੈਂਟ ਸਾਨੂੰ ਆਪ ਕਰਨਾ ਪੈਣਾ, ਫਿਰ ਇਹ ਮਨ ਸੋਹਣਾ ਹੋ ਸਕਦਾ, ਫਿਰ ਇਹ ਘਰ ਸੁਖੀ ਹੋ ਸਕਦਾ। ਗੁਰਦੇਵ ਮਹਾਰਾਜ ਨੇ ਇੱਥੇ ਬਖਸ਼ਿਸ਼ ਅੱਜ ਕੀਤੀ, ਆਖਿਆ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹ ਜਿਹੜਾ ਨਿਰਮਲ ਹੈ ਨਾ, ਨਿਰਮਲ ਦਾ ਅਰਥ ਹੁੰਦਾ ਜਿਹੜਾ ਮੈਲ ਤੋਂ ਰਹਿਤ ਹੈ, ਦੋ ਸ਼ਬਦ ਨੇ, ਇੱਕ ਮਲ ਇੱਕ ਨਿਰਮਲ, ਨਿਰਮਲ ਮਲ ਨਿਰ, ਇਹਦਾ ਅਰਥ ਬਣ ਜਾਂਦਾ ਜਿਹੜਾ ਮੈਲ ਤੋਂ ਰਹਿਤ ਹੋ ਗਿਆ, ਨਿਰਲੇਪ ਹੋ ਗਿਆ, ਜਿਹੜਾ ਮੈਲ ਤੋਂ ਵੱਖਰਾ ਹੋ ਗਿਆ। ਭਗਤ ਕਬੀਰ ਸਾਹਿਬ ਕਹਿੰਦੇ ਨੇ ਸੋ ਨਿਰਮਲ, ਨਿਰਮਲ ਕੌਣ ਹੁੰਦਾ ਹੈ, ਪਵਿੱਤਰ ਕੌਣ ਹੁੰਦਾ ਹੈ, ਪਹਿਲਾਂ ਇਹ ਸਮਝਣਾ ਪਵੇਗਾ ਮੈਲਾ ਕੌਣ ਹੁੰਦਾ ਹੈ, ਮੈਲਾ ਕਿਹਨੂੰ ਕਿਹਾ ਜਾਂਦਾ। ਹੁਣ ਸਾਡੀ ਜਦੋਂ ਆਪਾਂ ਵਿਚਾਰਾਂਗੇ, ਸਾਡੀ ਨਿਗਾਹ 'ਚ ਮੈਲਾ ਕੌਣ ਹੋਵੇਗਾ, ਵੀ ਜਿਹਦੇ ਕੱਪੜੇ ਕਲੀਨ ਨਹੀਂ, ਸਾਫ ਨਹੀਂ, ਜਿਹਨੇ ਇਸ਼ਨਾਨ ਪਾਣੀ ਨਹੀਂ ਕੀਤਾ, ਆਪਾਂ ਆਖਾਂਗੇ ਬੰਦਾ ਕੌਣ ਹੈ, ਮੈਲਾ ਹੈ। ਪਰ ਕੀ ਇਸ ਮੈਲ ਨਾਲ ਰੱਬ ਨੂੰ ਕੋਈ ਫਰਕ ਪੈਂਦਾ, ਰੱਬ ਦੀ ਕੁਦਰਤ ਵਿੱਚ ਤੇ ਕਿੰਨੀ ਮੈਲ ਤੁਰੀ ਫਿਰਦੀ ਹੈ, ਚਿੱਕੜ ਹੈ, ਗਾਰਬੇਜ ਹੈ, ਗੰਦਗੀ ਹੈ, ਤੇ ਇਸੇ ਕੁਦਰਤ ਵਿੱਚ ਹੀ ਹੈ ਨਾ, ਉਹ ਰੱਬ ਕਿੱਥੇ ਵਸਿਆ ਹੈ ਕੁਦਰਤ ਵਿੱਚ, ਉਹਦੇ ਲਈ ਇਹ ਮੈਲ ਉਹਦੇ ਨੱਕ ਤੱਕ ਪਹੁੰਚਦੀ ਨਹੀਂ, ਉਹਦਾ ਉਹਦੇ ਉੱਤੇ ਅਸਰ ਹੀ ਕੋਈ ਨਹੀਂ ਹੁੰਦਾ। ਤੇ ਜੇ ਕੋਈ ਬੰਦਾ ਨਹੀਂ ਵੀ ਨਹਾਉਂਦਾ, ਠੀਕ ਹੈ, ਉਹਨੂੰ ਆਪਣੀ ਤੌਰ 'ਤੇ ਆਪਾਂ ਕਹਿ ਸਕਦੇ ਵੀ ਇਹ ਬੰਦਾ ਲੇਜ਼ੀ ਹੈ, ਆਲਸੀ ਹੈ, ਵੀ ਜਿਹੜਾ ਆਪਣੇ ਸਰੀਰ ਦਾ ਖਿਆਲ ਨਹੀਂ ਰੱਖ ਸਕਦਾ, ਉਹ ਅੱਗੇ ਹੋਰ ਦੁਨੀਆ ਲਈ, ਸਮਾਜ ਲਈ, ਘਰ ਲਈ, ਪਰਿਵਾਰ ਲਈ ਕੀ ਕਰੇਗਾ। ਤਾਂ ਨਹਾਉਣਾ ਬੜਾ ਜ਼ਰੂਰੀ ਹੈ,
ਸਰੀਰ ਨੂੰ ਸਾਫ਼ ਸਫਾਈ ਰੱਖਣੀ ਬੜੀ ਜ਼ਰੂਰੀ ਹੈ। ਪਰ ਹੁਣ ਕਿਸੇ ਦਾ ਧੰਦਾ ਕੰਮਕਾਰ ਹੀ ਉੱਦਾਂ ਦਾ ਹੈ, ਉਹ ਵੀ ਬੰਦਾ ਲਿਬੜਿਆ ਹੈ, ਉਹਨੂੰ ਵੀ ਮੈਲ ਲੱਗਦੀ ਹੈ, ਉਹ ਆਪਣੀ ਜੌਬ 'ਤੇ ਜਾਂਦਾ, ਆਣ ਕੇ ਆਪਦਾ ਇਸ਼ਨਾਨ ਪਾਣੀ ਕਰ ਲੈਂਦਾ, ਸਾਫ਼ ਹੋ ਜਾਂਦਾ। ਪਰ ਇੱਕ ਮੈਲ ਹੈ ਜਿਹਦਾ ਜ਼ਿਕਰ ਸਤਿਗੁਰ ਦੀ ਬਾਣੀ ਨੇ ਕੀਤਾ ਹੈ, ਉਹ ਮੈਲ ਸਰੀਰਾਂ ਦੀ ਮੈਲ ਨਹੀਂ ਹੈਗੀ, ਸਰੀਰਕ ਮੈਲ ਨਹੀਂ ਹੈ ਉਹ। ਸੁਣੋ ਕਿਹੜੀ ਮੈਲ ਹੈ, ਕਿਉਂਕਿ ਪਹਿਲਾਂ ਪਤਾ ਹੋਣਾ ਚਾਹੀਦਾ ਮੈਲ ਹੈ ਕਿਹੜੀ ਹੈ, ਸਫਾਈ ਕਰਨੀ ਕਿਹੜੀ ਚੀਜ਼ ਦੀ ਹੈ, ਬੰਦਾ ਤਾਂ ਨਹੀਂ ਧੋਈ ਜਾ ਰਿਹਾ। ਬਾਬੇ ਨੇ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ ਨਾ, ਆਖਿਆ ਮਨ ਮੈਲੇ ਸਭ ਕੁਛ ਮੈਲਾ। ਜੇ ਮਨ ਵਿੱਚ ਮੈਲ ਹੈ ਤੇ ਸਾਰਾ ਕੁਝ ਹੀ ਮੈਲਾ ਹੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਤਨ ਨੂੰ ਧੋਤਿਆਂ ਕਦੀ ਵੀ ਮਨ ਹੱਛਾ ਸਾਫ਼ ਪਵਿੱਤਰ ਨਹੀਂ ਹੁੰਦਾ। ਵੇਖੋ ਜੀ, ਇਹ ਬਾਣੀ ਦਾ ਫੈਸਲਾ ਹੈ। ਆਪਾਂ ਇਤਿਹਾਸਕ ਤੌਰ 'ਤੇ ਜੋ ਮਰਜ਼ੀ ਤੁਸੀਂ ਸੁਣਦੇ ਰਹੋ, ਪਰ ਬਾਣੀ ਨੇ ਇਹ ਗੱਲ ਆਖੀ ਹੈ ਵੀ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਤਨ ਨੂੰ ਧੋ ਲਓ, ਮਨ ਹੱਛਾ ਨਾ ਹੋਏ। ਮਨ ਕਦੀ ਵੀ ਹੱਛਾ ਨਹੀਂ ਹੁੰਦਾ। ਮੈਲ ਲੱਗੀ ਕਿਹੜੀ ਹੈ? ਸ਼੍ਰੀ ਰਾਗ ਵਿੱਚ ਗੁਰੂ ਅਮਰਦਾਸ ਸਾਹਿਬ ਦਾ ਇੱਕ ਵਾਕ ਹੈ, ਉਹਨਾਂ ਨੇ ਇਸ ਮੈਲ ਦਾ ਜ਼ਿਕਰ ਕੀਤਾ ਹੈ। ਪਹਿਲਾਂ ਪਛਾਣ ਲਈਏ ਮੈਲ ਹੈ ਕਿਹੜੀ। ਪਹਿਲਾਂ ਰੋਗ ਦਾ ਪਤਾ ਹੋਣਾ ਚਾਹੀਦਾ ਹੈ ਨਾ, ਵੀ ਰੋਗ ਹੈ ਕਿਹੜਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਗ ਹੋਮੈ ਮੈਲ, ਜਗਤ ਨੂੰ ਕਿਹੜੀ ਮੈਲ ਲੱਗੀ ਹੈ? ਹੋਮੈ ਮੈਂ ਮੇਰੀ ਦੀ, ਜਗ ਹੋਮੈ ਮੈਲ ਦੁੱਖ ਪਾਇਆ। ਸੰਸਾਰ ਵਿੱਚ ਜਿੰਨੇ ਲੋਕ ਦੁੱਖ ਭੋਗ ਰਹੇ ਨੇ, ਗੁਰੂ ਅਮਰਦਾਸ ਕਹਿੰਦੇ ਆਪਣੀ ਹਉਮੈ ਕਰਕੇ ਭੋਗ ਰਹੇ ਨੇ, ਆਪਣੀ ਈਗੋ ਕਰਕੇ, ਆਪਣੇ ਹੰਕਾਰ ਕਰਕੇ ਇਹ ਬੰਦੇ ਦੁੱਖ ਭੋਗ ਰਹੇ ਨੇ। ਵੇਖੋ, ਇਹ ਗੁਰੂ ਅਮਰਦਾਸ ਦਾ ਬੜਾ ਪਿਆਰਾ ਫੈਸਲਾ ਹੈ। ਤਾਂ ਤੇ ਜ਼ਿੰਦਗੀ 'ਚ ਜਦੋਂ ਸਾਨੂੰ ਕੋਈ ਇਹ ਆਖੇ ਨਾ, ਜਾਂ ਆਪਾਂ ਆਪਣੇ ਵੱਲ ਵੇਖੀਏ, ਜਾਂ ਸਾਨੂੰ ਕੋਈ ਆਖੇ ਜੀ ਮੈਂ ਬਹੁਤ ਦੁਖੀ ਹਾਂ, ਤੇ ਇੱਕ ਸਵਾਲ ਉਹਨੂੰ ਕਰਿਓ ਵੀ ਕਿਤੇ ਆਪਣੀ ਹਉਮੈ ਕਰਕੇ ਤੇ ਨਹੀਂ ਦੁਖੀ ਤੂੰ, ਤੇ ਆਪਣੇ ਆਪ ਨੂੰ ਵੀ ਕਰਿਓ ਵੀ ਜੇ ਮੈਂ ਦੁਖੀ ਹਾਂ ਤੇ ਕਿਤੇ ਮੈਂ ਆਪਣੀ ਹਉਮੈ ਕਰਕੇ ਤੇ ਨਹੀਂ ਦੁਖੀ। ਕਿਉਂਕਿ ਬਾਣੀ ਨੇ ਕਹਿ ਦਿੱਤਾ ਵੀ ਜਗਤ ਨੂੰ ਜਿੰਨੀ ਮੈਲ ਲੱਗੀ ਹੈ ਸਾਰੀ ਕਾਹਦੀ ਹੈ? ਹਉਮੈ ਦੀ। ਜਿੰਨਾ ਦੁੱਖ ਲੱਗਾ ਇਹ ਸੰਸਾਰ ਨੂੰ ਸਾਰਾ ਕਾਹਦਾ ਹੈ? ਹਉਮੈ ਦਾ। ਜੇ ਇਸ ਮਨੁੱਖ ਦੇ ਅੰਦਰੋਂ ਹਉਮੈ ਨਿਕਲ ਜਾਂਦੀ ਹੈ, ਉਹਦੇ ਦੁੱਖ ਵੀ ਨਾਲ ਦੀ ਨਾਲ ਸਮਾਪਤ ਹੋ ਜਾਂਦੇ ਨੇ। ਬੜਾ ਪਿਆਰਾ ਵਾਕ ਹੈ, ਬੜੀ ਸੋਹਣੀ ਗੱਲ ਬਾਬੇ ਨੇ ਸਾਨੂੰ ਸਮਝਾਈ ਹੈ। ਅੱਛਾ, ਤੁਸੀਂ ਹਉਮੈ ਕੱਢ ਕੇ ਤੇ ਵੇਖੋ, ਤੁਹਾਨੂੰ ਦੁੱਖ ਰਹਿਣਾ ਕੋਈ ਨਹੀਂ। ਜ਼ਿੰਦਗੀ ਵਿੱਚੋਂ ਹੁਣ ਘਰਾਂ ਪਰਿਵਾਰਾਂ 'ਚ ਕੀ ਹੁੰਦਾ? ਹਉਮੈ ਡੋਬਦੀ ਹੈ, ਹੋਰ ਕੋਈ ਪ੍ਰੋਬਲਮ ਨਹੀਂ ਹੁੰਦਾ। ਜੇ ਬੰਦਾ ਆਪਣੀ ਹਉਮੈ ਦਾ ਤਿਆਗ ਕਰ ਦੇਵੇ ਤੇ ਘਰ ਸੁਖੀ ਹੋ ਸਕਦਾ। ਹਉਮੈ ਦੀ ਪ੍ਰਵਿਰਤੀ ਦੀ ਨਿਸ਼ਾਨੀ ਪਤਾ ਕੀ ਹੁੰਦੀ ਹੈ? ਬੰਦਾ ਆਪਣੀ ਗੱਲ 'ਤੇ ਅੜ ਜਾਂਦਾ, ਗਲਤ ਹੋਣ ਦੇ ਬਾਵਜੂਦ ਵੀ ਬੰਦਾ ਅੜਿਆ ਰਹਿੰਦਾ, ਕਿਉਂਕਿ ਉਹਦੀ ਹਉਮੈ ਉਹਨੂੰ ਇਹ ਹਲੂਣਾ ਦਿੰਦੀ ਰਹਿੰਦੀ ਹੈ, ਉਹ ਜੇ ਤੂੰ ਹਟ ਗਿਆ ਇਸ ਕੰਮ ਤੋਂ ਪਿੱਛੇ ਤੂੰ ਤੇ ਛੋਟਾ ਹੋ ਜਾਣਾ। ਹਉਮੈ ਇੱਦਾਂ ਅੰਦਰੋਂ ਬੰਦੇ ਨੂੰ ਕੀ ਦਿੰਦੀ ਰਹਿੰਦੀ ਹੈ? ਅੱਛਾ, ਆਪਾਂ ਨਾ ਸਾਰੇ ਆਪੋ ਆਪਣਾ ਚਿੰਤਨ ਕਰੀਏ। ਵੇਖੋ, ਗੁਰਦੁਆਰੇ ਆਉਣ ਦਾ ਕੰਮ ਇਹੋ ਹੀ ਹੁੰਦਾ ਜੀ, ਵੀ ਜਿੱਥੇ ਜਿੱਥੇ ਵੀ ਮੈਂ ਜ਼ਿੰਦਗੀ ਵਿੱਚ ਅੜਿਆ, ਇੱਕ ਅੰਦਰੋਂ ਆਵਾਜ਼ ਆਈ ਸੀ ਵੀ ਹੈਗਾ ਤੇ ਤੂੰ ਗਲਤ ਹੈ, ਪਰ ਹੁਣ ਪਿੱਛੇ ਨਾ ਹਟੀ, ਫਿਰ ਤੇਰੀ ਕੀ ਰਹਿਣੀ ਹੈ? ਜੇ ਉਸ ਦਿਨ ਪਿੱਛੇ ਹਟ ਜਾਂਦੇ, ਆਪਣੀ ਹਉਮੈ ਦੀ ਨਾ ਸੁਣਦੇ, ਤੇ ਦੁੱਖ ਵੀ ਨਾਲ ਦੀ ਨਾਲ ਹੀ ਸਮਾਪਤ ਹੋ ਜਾਂਦਾ। ਹਉਮੈ ਦੀਰਘ ਰੋਗ ਹੈ, ਬਾਬੇ ਨੇ ਕਿਹਾ ਵੱਡਾ ਰੋਗ ਹੈ। ਦਾਰੂ ਵੀ ਹੈ ਇਹਦਾ, ਉਹ ਗੁਰੂ ਦਾ ਸ਼ਬਦ ਹੈ, ਦਾਰੂ ਪੀ ਇਸ ਮਾਏ। ਦਾਰੂ ਦਾ ਅਰਥ ਹੈ ਦਵਾਈ, ਮੈਡੀਸਨ, ਟ੍ਰੀਟਮੈਂਟ। ਦਾਰੂ ਪੀ ਇਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇਸ ਕਰਕੇ ਮੈਲ ਹਉਮੈ ਦੀ ਹੈ, ਤੇ ਬੰਦਾ ਧੋਂਦਾ ਕੀ ਫਿਰਦਾ ਹੈ? ਸਰੀਰ ਧੋਂਦਾ ਫਿਰਦਾ ਹੈ, ਉਪਾਅ ਕੋਈ ਹੋਰ ਲੱਭਦਾ ਫਿਰਦਾ ਹੈ।
ਜੇ ਤੂੰ ਆਪਣੇ ਜੀਵਨ ਵਿੱਚੋਂ ਹਉਮੈ ਕੱਢ ਦਵੇਂ ਤੇ ਮਹਾਰਾਜ ਕਹਿੰਦੇ ਦੁੱਖ ਨਾਲ ਦੀ ਨਾਲ ਹੀ ਸਮਾਪਤ ਹੋ ਜਾਣਗੇ, ਫਿਰ ਕੋਈ ਦੁੱਖ ਨਹੀਂ ਰਹੇਗਾ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ, ਆ ਮਲ ਲੱਗੀ ਜੇ, ਮਲ ਲਾਗੀ ਦੂਜੈ ਪਾਏ। ਹੁਣ ਹਉਮੈ ਵਿੱਚ ਹੁੰਦਾ ਕੀ ਹੈ, ਬੰਦਾ ਆਪਣੇ ਆਪ ਨੂੰ ਹੀ ਸਮਝਣ ਲੱਗ ਪੈਂਦਾ ਵੀ ਮੈਂ ਹੀ ਹਾਂ, ਉਹਨੂੰ ਰੱਬ ਭੁੱਲ ਜਾਂਦਾ। ਤੇ ਜਿਹਦੀ ਹਉਮੈ ਸਮਾਪਤ ਹੁੰਦੀ ਉਹ ਕਹਿੰਦਾ ਨਹੀਂ ਰੱਬ ਹੀ ਹੈ ਸਭ ਕੁਝ, ਕਰਨ ਕਾਰਨ ਪ੍ਰਭ ਏਕ ਹੈ। ਤੇ ਜਦੋਂ ਹਉਮੈ ਵਿੱਚ ਹੈ ਉਦੋਂ ਕਹਿੰਦਾ ਨਹੀਂ ਨਹੀਂ ਮੈਂ ਵੀ ਤਾਂ ਹੈਗਾ ਨਾ ਕੁਝ ਕਰਨ ਵਾਲਾ, ਮੈਂ ਥੋੜਾ ਕੀਤਾ ਕਿਤੇ। ਤੇ ਜਦੋਂ ਹਉਮੈ ਮੁੱਕਦੀ ਹੈ ਫਿਰ ਬੰਦਾ ਕਹਿੰਦਾ ਕਰਨ ਕਾਰਨ ਪ੍ਰਭ ਏਕ ਹੈ, ਹੋਰ ਕੋਈ ਹੈਗਾ, ਦੂਸਰ ਨਾਹਿਨ ਕੋਏ, ਦੂਜਾ ਕੋਈ ਹੈ ਹੀ ਨਹੀਂ, ਕਰਨ ਵਾਲਾ ਹੀ ਵਾਹਿਗੁਰੂ ਹੈ, ਪਰਮੇਸ਼ਰ ਹੈ। ਇਸ ਕਰਕੇ ਕਰਤਾ ਹੋਣ ਦਾ ਜਿਹੜਾ ਭਰਮ ਹੈ ਉਹ ਬੰਦੇ ਦੇ ਅੰਦਰ ਦੁੱਖ ਪੈਦਾ ਕਰਦਾ। ਬੰਦਾ ਕਹਿੰਦਾ ਜੇ ਮੈਂ ਨਾ ਹੁੰਦਾ ਫਿਰ ਆਹ ਨਹੀਂ ਸੀ ਹੋ ਸਕਦਾ। ਕੋਈ ਗੱਲ ਨਹੀਂ, ਇੱਕ ਦਿਨ ਉਸ ਐਸਾ ਵੀ ਆਉਣਾ ਜਿੱਦਣ ਤੂੰ ਨਹੀਂ ਆਉਣਾ ਤੇ ਸਾਰਾ ਕੁਝ ਹੋਣਾ, ਆ ਜਾਣਾ ਦਿਨ ਜੇ ਤੈਨੂੰ ਇਹ ਲੱਗਦਾ ਵੀ ਜੇ ਮੈਂ ਨਾ ਹੁੰਦਾ ਤੇ ਆਹ ਤੇ ਹੋ ਹੀ ਨਹੀਂ ਸੀ ਸਕਦਾ ਨਾ, ਇੱਦਾਂ ਨਹੀਂ। ਜਦੋਂ ਤੂੰ ਨਹੀਂ ਸੀ ਨਾ ਹੈਗਾ ਉਦੋਂ ਵੀ ਸੰਸਾਰ ਚੱਲਦਾ ਸੀ, ਜਦੋਂ ਤੂੰ ਤੂੰ ਵਿੱਚ ਆਇਆ ਸੰਸਾਰ ਦੇ ਤੂੰ ਵਿੱਚ ਆਇਆ, ਤੂੰ ਨਹੀਂ ਹੋਏਗਾ ਤੇ ਸੰਸਾਰ ਤਾਂ ਵੀ ਚੱਲੇਗਾ, ਦੁਨੀਆ ਸਭ ਕੁਝ ਇੱਦਾਂ ਹੀ ਚੱਲਦਾ ਰਹਿਣਾ। ਬਸ ਤੈਨੂੰ ਇੱਕ ਭਰਮ ਪੈ ਗਿਆ, ਹਉਮੈ ਨੇ ਤੈਨੂੰ ਆਣ ਕੇ ਘੇਰ ਲਿਆ, ਤੈਨੂੰ ਮੈਲ ਲੱਗ ਗਈ। ਹੁਣ ਮੈਲ ਬੰਦੇ ਨੇ ਇਹ ਦੂਰ ਕਰਨੀ ਹੈ ਤੇ ਨਹਾਉਂਦਾ ਫਿਰਦਾ ਹੈ ਤੀਰਥਾਂ ਦੇ ਉੱਤੇ। ਹਉਮੈ ਦੀ ਮੈਲ ਦੁਨੀਆ ਦੇ ਕਿਸੇ ਤੀਰਥ ਦੀ ਇੰਨੀ ਕਪੈਸਿਟੀ ਨਹੀਂ ਹੈ, ਕਿਸੇ ਦਰਿਆ ਸਮੁੰਦਰ ਸਰੋਵਰ ਦੀ ਐਸੀ ਕਪੈਸਿਟੀ ਨਹੀਂ ਹੈ ਕਿ ਬੰਦੇ ਦੇ ਅੰਦਰ ਦੀ ਹਉਮੈ ਨੂੰ ਵੀ ਉਹ ਦੂਰ ਕਰ ਦੇਵੇ। ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰੂ ਅਮਰਦਾਸ, ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਪਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ। ਹੁਣ ਹਉਮੈ ਦੀ ਮੈਲ ਕਿਵੇਂ ਉਤਰੇਗੀ, ਸਵਾਲ ਇਹ ਹੈ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੌ ਤੀਰਥ ਨਹਾਏ। ਸਤਿਗੁਰ ਨੇ ਕਿਹਾ ਸੌ ਤੀਰਥ ਉੱਤੇ ਜਾ ਕੇ ਇਸ਼ਨਾਨ ਕਰ ਲਾ, ਹਉਮੈ ਦੀ ਮੈਲ ਫਿਰ ਵੀ ਲੈਣੀ ਨਹੀਂ ਹੈ, ਉੱਤਰ ਹੀ ਨਹੀਂ ਸਕਦੀ, ਤੀਰਥ ਦੇ ਵੱਸ ਦੀ ਗੱਲ ਹੀ ਨਹੀਂ ਹੈਗੀ। ਮਹਾਰਾਜ ਫਿਰ ਕਿਵੇਂ ਲੱਥੇਗੀ, ਆਖਿਆ ਇੱਥੇ ਤੇ ਲੋਕ ਕਈ ਕਰਮ ਕਰਦੇ ਨੇ ਵੀ ਮੈਲ ਲੈ ਜਾਵੇ ਲੈ ਜਾਵੇ। ਬਾਬਾ ਜੀ ਕਹਿੰਦੇ ਦੂਣੀ ਹੋਰ ਲਵਾਉਂਦੇ ਨੇ, ਬਹੁ ਬਿੱਧ, ਬਿੱਧ ਮਤਲਬ ਤਰੀਕੇ ਵਰਤਦੇ ਨੇ, ਬੜੇ ਤਰੀਕੇ ਵਰਤਦੇ ਨੇ। ਬਹੁ ਬਿੱਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ, ਹੋਰ ਦੂਣੀ ਮੈਲ ਚੜ੍ਹਦੀ ਜਾਂਦੀ, ਲਹਿੰਦੀ ਨਹੀਂ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੁੱਲ ਥੀ ਨਾਤਿਆਂ ਦੋਏ ਪਾ ਚੜੀਅਸ। ਹੋਰ ਮਹਾਰਾਜ ਕੁਝ ਪੜ੍ਹ ਲਈਏ ਤੇ ਫਿਰ ਉਤਰ ਜਾਵੇਗੀ, ਕੋਈ ਗਿਆਨੀ ਬਣ ਜਾਈਏ ਫਿਰ ਉਤਰੇਗੀ ਮੈਲ, ਆਂਦੇ ਨਹੀਂ ਗਿਆਨੀਆਂ ਦੀ ਵੀ ਨਹੀਂ ਉਤਰੀ। ਪੜ੍ਹਿਆ ਮੈਲ ਨਾ ਉਤਰੈ, ਕੁਝ ਪੜ੍ਹਨ ਨਾਲ ਥੋੜਾ ਮੈਲ ਲੈ ਜਾਂਦੀ ਹੈ ਵੀ ਜੇ ਕਿਸੇ ਨੇ ਚਾਰ ਅੱਖਰ ਪੜ੍ਹ ਲਏ ਕਿ ਸਾਰੇ ਪਾਠੀਆਂ ਦੀ ਗ੍ਰੰਥੀਆਂ ਦੀ ਕਥਾਵਾਚਕਾਂ ਦੀ ਰਾਗੀਆਂ ਦੀ ਢਾਡੀਆਂ ਦੀ ਪ੍ਰਚਾਰਕਾਂ ਦੀ ਮੈਲ ਉਤਰ ਗਈ, ਪੜ੍ਹਿਆ ਮੈਲ ਤੇ ਉੱਥੇ ਹੀ ਹੈ, ਜੇ ਉਤਰਦੀ ਹੁੰਦੀ ਤੇ ਫਿਰ ਉਤਰ ਜਾਂਦੀ, ਇੱਦਾਂ ਨਹੀਂ ਉਤਰਦੀ, ਇਕੱਲਾ ਪੜ੍ਹਿਆ ਉਤਰ ਜਾਵੇਗੀ। ਬਾਬੇ ਨੇ ਕਿਹਾ ਨਹੀਂ, ਪੜ੍ਹਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ, ਜਾ ਕੇ ਕਿਸੇ ਗਿਆਨੀ ਨੂੰ ਪੁੱਛ ਲਓ। ਗਿਆਨੀ ਦਾ ਮਤਲਬ ਕੀ ਹੁੰਦਾ,
ਜਿਹੜਾ ਸਮਝ ਰੱਖਣ ਵਾਲਾ ਹੈ, ਗਿਆਨ ਰੱਖਣ ਵਾਲਾ ਹੈ, ਉਹਨੂੰ ਪੁੱਛੋ ਵੀ ਭਾਈ ਪੜ੍ਹਿਆ ਮੈਲ ਉੱਤਰ ਜਾਵੇਗੀ? ਬਾਬੇ ਨੇ ਕਿਹਾ ਨਹੀਂ। ਗੁਰਦੇਵ ਨੇ ਹੁਣ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਵੀ ਕਿੰਨੇ ਬੰਦੇ ਕਰਮ ਕਮਾਉਂਦੇ ਨੇ ਹਉਮੈ ਦੀ ਮੈਲ ਲਾਉਣ ਲੱਗਿਆ, ਕੋਈ ਪੜ੍ਹ ਰਿਹਾ ਹੈ, ਤਾਂ ਹੀ ਤੇ ਕਬੀਰ ਸਾਹਿਬ ਨੂੰ ਕਹਿਣਾ ਪਿਆ ਵੀ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ, ਸਾਥ ਪੜ੍ਹ ਪੜ੍ਹ ਬੇੜੀ ਪਾਈ ਹੈ ਗੁਰੂ ਨਾਨਕ ਸਾਹਿਬ ਨੂੰ। ਤੇ ਦੂਜੇ ਪਾਸੇ ਕਬੀਰ ਸਾਹਿਬ ਨੇ ਆਖਿਆ ਸੀ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ। ਪੜ੍ਹਿਆ ਮੈਲ ਨਾ ਉਤਰੈ, ਧਾਰਮਿਕ ਗ੍ਰੰਥਾਂ ਦੇ ਪੜ੍ਹਨ ਪਾਠ ਕੀਤਿਆਂ ਵੀ ਮੈਲ ਨਹੀਂ ਉਤਰਦੀ। ਪੁੱਛੋ ਗਿਆਨੀਆਂ ਜਾਏ, ਮਹਾਰਾਜ ਕਿਵੇਂ ਉਤਰਦੀ ਹੈ? ਆਖਿਆ ਮਨ ਮੇਰੇ ਗੁਰ ਸ਼ਰਨ ਆਵੇ। ਹੇ ਮੇਰੇ ਮਨ, ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੂੰ, ਜਿੰਨਾ ਚਿਰ ਮਨ ਸ਼ਰਨ ਵਿੱਚ ਨਹੀਂ ਹੈ ਉਹਨਾਂ ਚਿਰ ਸੰਭਾਵਨਾ ਹੀ ਨਹੀਂ ਮੈਲ ਉਤਰਨ ਦੀ। ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਵੇ, ਤਾਂ ਨਿਰਮਲ ਹੋਵੇਗਾ। ਮਨਮੁਖ ਹਰ ਹਰ ਕਰ ਥੱਕੇ, ਤੇ ਜਿਹੜੇ ਮਨ ਪਿੱਛੇ ਚੱਲ ਰਹੇ ਸੀ ਉਹ ਹਰੀ ਹਰੀ ਕਰਕੇ ਥੱਕ ਗਏ। ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਮਨਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਧੋਏ। ਇਹ ਮੈਲ ਲੱਥੀ ਨਹੀਂ, ਪਵਿੱਤਰ ਨਹੀਂ ਹੋਇਓ। ਮਨ ਮੈਲੇ ਭਗਤ ਨਾ ਹੋਵਈ, ਇਹ ਚੇਤਾ ਰੱਖੀ। ਮਨ ਮੈਲਾ ਹੋਵੇ ਤੇ ਰੱਬ ਦੀ ਇਬਾਦਤ ਵੀ ਨਹੀਂ ਹੁੰਦੀ, ਇਹ ਤੈਨੂੰ ਭੁਲੇਖਾ ਹੀ ਹੈ, ਇਹ ਵੀ ਭਗਤੀ ਨਹੀਂ ਹੈ।

ਆਏ ਮਨਮੁਖ ਮੈਲ ਚ ਹੀ ਮਰ ਜਾਂਦੇ ਨੇ, ਆਪਣੀ ਇੱਜ਼ਤ ਗਵਾ ਲੈਂਦੇ ਨੇ। ਤੇ ਬਾਬੇ ਨੇ ਆਖਿਆ ਗੁਰ ਪ੍ਰਸਾਦੀ ਮਨ ਵਸੈ, ਗੁਰੂ ਦੀ ਕਿਰਪਾ ਨਾਲ ਜਦੋਂ ਗੁਰੂ ਦਾ ਸ਼ਬਦ ਮਨ ਵਿੱਚ ਵੱਸਦਾ ਹੈ, ਮਲ ਹੋਮੈ ਜਾਏ ਸਮਾਏ, ਜਿਉਂ ਅੰਧਿਆਰੇ ਦੀਪਕ ਬਾਲੀਐ ਤਿਉਂ ਗੁਰ ਗਿਆਨ ਅਗਿਆਨ ਤਜਾਏ। ਜਿਵੇਂ ਹਨੇਰੇ ਵਿੱਚ ਦੀਵਾ ਬਾਲਣ ਦੇ ਨਾਲ ਹਨੇਰਾ ਭੱਜ ਜਾਂਦਾ ਏ, ਇੱਦਾਂ ਜਦੋਂ ਅੰਦਰ ਦੀ ਅਗਿਆਨਤਾ ਬੇਸਮਝੀ ਖਤਮ ਹੁੰਦੀ ਹੈ, ਫਿਰ ਬੰਦਾ ਅੰਦਰੋਂ ਨਿਰਮਲ ਹੁੰਦਾ ਹੈ। ਬਾਬੇ ਨੇ ਆਖਿਆ ਜਿਉਂ ਨਿਰਮਲ ਬਾਹਰੋਂ ਨਿਰਮਲ, ਦੋ ਬਚਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਰੱਖੇ। ਆਖਿਆ ਵੀ ਜਿਹੜੇ ਅੰਦਰੋਂ ਮੈਲੇ ਉਹ ਬਾਹਰੋਂ ਵੀ ਮੈਲੇ, ਜਿਉਂ ਮੈਲੇ ਬਾਹਰੋਂ ਨਿਰਮਲ। ਇੱਕ ਉਹ ਨੇ ਜਿਹੜੇ ਅੰਦਰੋਂ ਮੈਲੇ ਨੇ ਤੇ ਬਾਹਰੋਂ ਪਵਿੱਤਰ ਨੇ, ਤੇ ਜਿਹੜੇ ਅੰਦਰੋਂ ਨਿਰਮਲ ਹੋ ਗਏ ਉੱਥੇ ਬਾਬੇ ਨੇ ਆਖਿਆ ਫਿਰ ਉਹ ਬਾਹਰੋਂ ਵੀ ਕੀ ਨੇ, ਪਵਿੱਤਰ ਹੀ ਨੇ। ਸੋ ਭਗਤ ਕਬੀਰ ਸਾਹਿਬ ਨੇ ਅੱਜ ਆਖਿਆ ਸੋ ਨਿਰਮਲ, ਨਿਰਮਲ ਉਹਨੂੰ ਕਹਿੰਦੇ ਨੇ। ਨਿਰਮਲ ਹਰ ਗੁਣ ਗਾਵੈ, ਜਿਹੜਾ ਹਰੀ ਦੇ ਗੁਣ ਗਾਉਂਦਾ ਉਹ ਕੌਣ ਹੁੰਦਾ ਏ, ਨਿਰਮਲ ਹੋ ਜਾਂਦਾ। ਸੁਖਮਨੀ ਸਾਹਿਬ ਦਾ ਤੁਸੀਂ ਪਤਾ ਪੜ੍ਹਦੇ ਹੋ, ਉੱਥੇ ਮਹਾਰਾਜ ਨੇ ਆਖਿਆ ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ। ਅਗਲੀ ਪੰਕਤੀ ਕੀ ਹੈ, ਨਿਰਮਲ ਹੋਏ ਤੁਮਾਰੋ ਚੀਤ। ਜੇ ਅੰਦਰ ਦੇ ਚਿੱਤ ਨੂੰ ਨਿਰਮਲ ਕਰਨਾ ਪੈਣਾ ਹੈ ਤੇ ਭਗਤੀ ਕਰਨੀ ਪੈਣੀ ਹੈ, ਤੇ ਭਗਤੀ ਕੀ ਹੈ, ਵਿਣ ਗੁਣ ਕੀਤੇ ਭਗਤ ਨਾ ਹੋਏ। ਤਾਂ ਤੇ ਸਤਿਗੁਰ ਨੇ ਅੱਜ ਆਖਿਆ ਭਾਈ ਜਿਹੜਾ ਇੱਦਾਂ ਨਿਰਮਲ ਹੁੰਦਾ ਹੈ ਨਾ, ਉਹ ਮੇਰੇ ਮਨ ਨੂੰ ਭਾਉਂਦਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਕੇਵਲ ਹੋਰ ਬਾਹਰ ਦੀ ਸੁਚਮਤਾ ਤੇ ਬਾਹਰੋਂ ਨਿਰਮਲ ਹੁੰਦਾ ਫਿਰਦਾ ਹੈ। ਹੁਣ ਮੁਸਲਮਾਨ ਜਿਹੜਾ ਹੈ ਨਾ ਜੀ, ਉਹ ਚਿੱਟੇ ਰੰਗ ਦਾ ਵਸਤਰ ਪਾਉਂਦਾ ਜਦੋਂ ਨਮਾਜ਼ ਪੜ੍ਹਨੀ ਹੈ, ਉਹਨੂੰ ਆਮ ਕਹਿੰਦੇ ਨੇ ਜਾਮਾ, ਜਿਹੜਾ ਬਾਹਰ ਦਾ ਵਸਤਰ ਹੈ। ਤੇ ਕੋਈ ਮੁਸਲਮਾਨ ਨਮਾਜ਼ੀ ਨਮਾਜ਼ ਪੜ੍ਹਨ ਤੁਰਿਆ ਜਾਂਦਾ ਸੀ ਤੇ ਖੂਨ ਦੇ ਛਿੱਟੇ ਉਹਦੇ ਉਸ ਚਿੱਟੇ ਵਸਤਰ ਉੱਤੇ ਪੈ ਗਏ। ਉਹਨੇ ਆਖਿਆ ਇਹ ਜਾਮਾ ਪਲੀਤ ਹੋ ਗਿਆ, ਹੁਣ ਇਹ ਵਸਤਰ ਜਿਹੜੇ ਨੇ ਇਹਨੂੰ ਪਾ ਕੇ ਇਬਾਦਤ ਨਹੀਂ ਕਰਨੀ। ਤੇ ਬਾਬੇ ਨੇ ਸਵਾਲ ਕੀਤਾ, ਆਖਿਆ ਭਾਈ ਖੂਨ ਦੇ ਛਿੱਟੇ ਪੈ ਕੇ ਸਰੀਰ ਦਾ ਕੱਪੜਾ ਪਲੀਤ ਹੋ ਗਿਆ ਤੇ ਤੂੰ ਕਹਿੰਦਾ ਰੱਬ ਦੀ ਇਬਾਦਤ ਨਹੀਂ ਕਰਨੀ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ ਜੇ ਰੱਤ ਲੱਗਾ ਕੱਪੜੇ ਜਾਮਾ ਹੋਏ ਪਲੀਤ, ਤੂੰ ਕਹਿੰਦਾ ਪਲੀਤਿਆ ਗਿਆ ਏ। ਜੋ ਰੱਤ ਪੀਵੇਂ ਮਾਨਸਾਂ ਤਿੰਨ ਕੋ ਨਿਰਮਲ ਚੀਤ, ਜਿਹੜਾ ਰੱਤ ਤੂੰ ਬੰਦਿਆਂ ਦਾ ਪੀਣਾ ਤੇਰਾ ਚਿੱਤ ਕਿੱਥੇ ਪਵਿੱਤਰ ਹੈ, ਏਦਾਂ ਨਮਾਜ਼ ਥੋੜਾ ਪ੍ਰਵਾਨ ਹੋਣੀ। ਤੈਨੂੰ ਇਹ ਲੱਗਦਾ ਏ ਵੀ ਸਰੀਰ ਦੇ ਜਾਮੇ ਉੱਤੇ ਲਹੂ ਦੇ ਚਾਰ ਛਿੱਟੇ ਪੈ ਗਏ ਤੇ ਮੇਰੀ ਨਮਾਜ਼ ਪ੍ਰਵਾਨ ਨਹੀਂ ਹੋਣੀ। ਆਖਿਆ ਜੇ ਤੇਰੇ ਅੰਦਰ ਪਰਾਇਆ ਹੱਕ ਹੈ ਤੇ ਤੇਰੇ ਮੂੰਹ ਤੋਂ ਪੜੀ ਹੋਈ ਬਾਣੀ ਵੀ ਖੁਦਾ ਨੂੰ ਪ੍ਰਵਾਨ ਨਹੀਂ ਹੋਣੀ। ਤੂੰ ਜਾਮੇ ਨੂੰ ਧੋਣਾ ਏ, ਸਾਫ ਕਰਦਾ ਏ, ਇਸੇ ਤਰੀਕੇ ਨਾਲ ਜਾਮੇ ਨੂੰ ਨਾ ਧੋ, ਕੋਈ ਗੱਲ ਨਹੀਂ, ਧੋਣਾ ਹੈ ਤੇ ਆਪਣੇ ਅੰਦਰ ਨੂੰ ਧੋ। ਹੁਣ ਭਗਤ ਕਬੀਰ ਸਾਹਿਬ ਨੇ ਪਹਿਲੇ ਬਚਨ ਵਿੱਚ ਆਖਿਆ, ਆਖਿਆ ਜੋ ਜਨ ਲੈ ਖਸਮ ਕਾ ਨਾਉ, ਜਿਹੜੇ ਸੇਵਕ ਖਸਮ ਦਾ ਨਾਂ ਲੈਂਦੇ ਨੇ। ਖਸਮ ਕਿਹਨੂੰ ਕਿਹਾ, ਅਕਾਲ ਪੁਰਖ ਨੂੰ। ਬਚਨ ਆਪਾਂ ਬਹੁਤ ਵਾਰ ਬਾਣੀ ਵਿੱਚ ਪੜ੍ਹਦੇ ਹਾਂ ਵੀ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਬਣ ਜਾ ਰਿਹਾ, ਉਹ ਡੁੱਬ ਜਾਂਦੇ ਨੇ ਜਿਹੜੇ ਇੱਕ ਖਸਮ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਦੂਜੇ ਦਾ ਆਸਰਾ ਲੈਂਦੇ ਨੇ, ਤਬਾਹ ਹੁੰਦੇ ਨੇ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਜੋ ਜਨ ਲੈ ਖਸਮ ਕਾ ਨਾਉ, ਤਿੰਨ ਕਹਿ ਸਦ ਬਲਿਹਾਰੈ ਜਾਉ। ਤੇ ਇੱਕ ਥਾਂ ਉੱਤੇ ਤੇ ਬਾਬੇ ਨੇ ਇਹ ਵੀ ਆਖਿਆ ਸੀ, ਉਹਨਾਂ ਕਿਹਾ ਜੋ ਨਾ ਭਜੰਤੇ ਨਾਰਾਇਣਾ, ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਜਿਨ੍ਹਾਂ ਦਾ ਇਖਲਾਕ ਉੱਚਾ ਨਹੀਂ, ਜਿਹੜੇ ਕਦੀ ਵੀ ਰੱਬ ਨੂੰ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ, ਮਹਾਰਾਜ ਕਹਿੰਦੇ ਮੈਂ ਅਜਿਹੇ ਬੰਦਿਆਂ ਦੇ ਦਰਸ਼ਨ ਵੀ ਨਹੀਂ ਕਰਨਾ ਚਾਹੁੰਦਾ। ਹੁਣ ਉਹ ਹੈ ਕਿਹੜੇ ਬੰਦੇ, ਸੁਣਿਓ ਪੰਕਤੀਆਂ ਦੇ ਵਿੱਚ ਮਹਾਰਾਜ ਨੇ, ਇਹ ਵੀ ਤਾਂ ਕੋਈ ਨਿਸ਼ਾਨੀ ਹੋਣੀ ਚਾਹੀਦੀ ਹੈ ਨਾ। ਤੇ ਬਾਬੇ ਨੇ ਵਿਖਿਆਨ ਕੀਤਾ, ਬੋਲ ਪਤਾ ਕਿਹੜਾ ਏ, ਆਖਿਆ ਪਰ ਧਨ, ਆ ਹੁੰਦੇ ਨੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ।
ਬਾਣੀ ਘੱਟ ਪੜ੍ਹਨ ਵਾਲਾ ਰੱਬ ਨਾਲੋਂ ਟੁੱਟਿਆ ਨਹੀਂ ਹੁੰਦਾ। ਬਾਣੀ ਵੱਧ ਪੜ੍ਹ ਕੇ ਵੀ ਜਿਹੜੇ ਆਹ ਕੰਮ ਕਰਦੇ ਨੇ, ਬਾਬੇ ਨੇ ਆਖਿਆ ਟੁੱਟੇ ਹੋਏ ਨੇ, ਇਹਨਾਂ ਦੇ ਦਰਸ਼ਨ ਨਾ ਕਰਿਓ, ਨਿਸ਼ਾਨੀਆਂ ਵੇਖੋ ਕੀ ਦੱਸੀਆਂ। ਆਖਿਆ ਪਰ ਧਨ ਜਿਹੜੇ ਪਰਾਏ ਧਨ ਉੱਤੇ ਨਿਗਾਹ ਰੱਖਦੇ ਨੇ, ਪਰ ਧਨ ਪਰਦਾਰਾ ਪਰਾਈ ਔਰਤ ਉੱਤੇ ਜਿਹੜੀ ਨਿਗਾਹ ਰੱਖਦੇ ਨੇ, ਆਹ ਨੇ ਰੱਬ ਨਾਲੋਂ ਟੁੱਟੇ ਹੋਏ ਦੀਆਂ ਨਿਸ਼ਾਨੀਆਂ। ਤੇ ਬਾਬੇ ਨੇ ਆਖਿਆ ਜਿਨ੍ਹਾਂ ਨੇ ਇਹ ਕੰਮ ਛੱਡ ਦਿੱਤਾ ਨਾ, ਉਹਨਾਂ ਦੇ ਨੇੜੇ ਤੇ ਰੱਬ ਵੱਸਦਾ। ਪਰ ਧਨ ਪਰਦਾਰਾ ਪਰਹਰੀ, ਜਿਹੜੇ ਬਗਾਨੀ ਤੀਵੀਂ ਤੋਂ ਤੇ ਬਗਾਨੇ ਧਨ ਤੋਂ ਪਾਸੇ ਹੋ ਗਏ, ਮੇਰੇ ਬਾਬੇ ਨੂੰ ਪੁੱਛ ਕੇ ਵੇਖੋ। ਭਗਤ ਨਾਮਦੇਵ ਸਾਹਿਬ ਨੇ ਗੱਲ ਕਹਿ ਦਿੱਤੀ, ਤਾਂ ਕਹਿ ਨਿਕਟ ਬਸੈ ਨਰ ਹਰੀ, ਉਹਨਾਂ ਦੇ ਨੇੜੇ ਉਹ ਨਰ ਹਰੀ ਅਕਾਲ ਪੁਰਖ ਆਪ ਵੱਸਦਾ ਜਿਹੜੇ ਦੋ ਚੀਜ਼ਾਂ ਤੋਂ ਦੂਰ ਹੋ ਗਏ, ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਆਖਿਆ ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਇਹਨਾਂ ਦੋ ਤਰ੍ਹਾਂ ਦੇ ਬੰਦਿਆਂ ਤੋਂ ਜ਼ਿੰਦਗੀ ਵਿੱਚ ਪਾਸੇ ਰਹਿਣ ਦੀ ਲੋੜ ਹੈ। ਬਾਬੇ ਨੇ ਬਖਸ਼ਿਸ਼ ਕੀਤੀ, ਜਿਨ ਕੈ ਭੀਤਰ ਹੈ ਅੰਤਰਾ। ਅੰਤਰਾ ਦਾ ਅਰਥ ਕੀ ਹੁੰਦਾ? ਫਰਕ, ਅੰਤਰ ਜਿਹਨੂੰ ਆਪਾਂ ਕਹਿੰਦੇ, ਜਿਨ੍ਹਾਂ ਦੇ ਅੰਦਰ ਰੱਬ ਪ੍ਰਤੀ ਅੰਤਰ ਹੈ, ਫਰਕ ਹੈ। ਜਿਨ ਕੈ ਭੀਤਰ ਹੈ ਅੰਤਰਾ, ਸਤਿਗੁਰ ਨੇ ਆਖਿਆ ਜੈਸੇ ਪਸ਼ ਤੈਸੇ ਉਹ ਨਰਾ, ਜਿਵੇਂ ਪਸ਼ੂ ਏਦਾਂ ਹੀ ਉਹ ਬੰਦਾ। ਉਹਦੀ ਤੁਲਨਾ ਪਸ਼ੂ ਨਾਲ ਕਰ ਦਿੱਤੀ, ਜਿਹੜਾ ਰੱਬ ਤੋਂ ਦੂਰ ਹੈ ਉਹ ਪਸ਼ੂ ਹੀ ਹੈ, ਤੇ ਪਸ਼ੂ ਦਾ ਕੰਮ ਕੀ ਹੁੰਦਾ? ਪਸ਼ੂ ਨੂੰ ਕੋਈ ਸਮਝ ਥੋੜਾ ਹੈਗੀ ਹੈ। ਜਿਹੜੇ ਗੁਰੂ ਦੀ ਵਿਚਾਰ ਤੋਂ ਦੂਰ ਹੋ ਜਾਂਦੇ ਨੇ ਉਹ ਪਸ਼ੂਆਂ ਦੀ ਨਿਆਈ ਹੋ ਜਾਂਦੇ ਨੇ। ਜਿਨ ਕੈ ਭੀਤਰ ਹੈ ਅੰਤਰਾ, ਜੈਸੇ ਪਸ਼ ਤੈਸੇ ਉਹ ਨਰਾ। ਬਾਬੇ ਨੇ ਆਖਿਆ ਪ੍ਰਣਵੇ ਨਾਮ ਦਿਓ ਨਾਕੈ ਬਿਨਾ, ਨਾ ਸੋ ਹੈ ਬੱਤੀਸ ਲੱਖਣਾ। ਹੇ ਨਾਮਦੇਵ, ਬੰਦੇ ਦਾ ਨੱਕ ਨਾ ਨਾ ਹੋਵੇ ਤੇ ਉਹਨੇ 32 ਤਰ੍ਹਾਂ ਦਾ ਸ਼ਿੰਗਾਰ ਕੀਤਾ ਹੋਵੇ ਤੇ ਉਹ ਫੱਬਦਾ ਨਹੀਂ। 32 ਸ਼ਿੰਗਾਰ ਮੰਨੇ ਜਾਂਦੇ ਨੇ ਆਮ। ਬਾਬੇ ਨੇ ਆਖਿਆ ਜਿਹਦਾ ਕਿਸੇ ਨੇ ਨਾ ਕੰਨਾਂ 'ਚ ਵੀ ਸੋਹਣੇ ਗਹਿਣੇ ਪਾਏ ਹੋਣ, ਗਲ 'ਚ ਵੀ ਪਾਏ ਹੋਣ, ਸਿਰ 'ਤੇ ਵੀ ਪਾਏ ਹੋਣ, ਹੱਥਾਂ 'ਚ ਪੈਰਾਂ 'ਤੇ ਪੂਰੇ ਐਨ ਪੂਰਾ ਬੰਦੇ ਨੇ ਸ਼ਿੰਗਾਰ ਕੀਤਾ ਹੋਵੇ, ਅੱਖਾਂ 'ਤੇ ਵੀ ਉਹਨੇ ਸੋਹਣਾ ਸ਼ਿੰਗਾਰ ਕੀਤਾ ਹੋਵੇ, ਸਿਰ 'ਤੇ ਵੀ ਕੀਤਾ ਹੋਵੇ, ਸਾਹਮਣੇ ਤੁਹਾਡੇ ਖਲੋਤਾ ਹੋਵੇ ਪਰ ਬੰਦੇ ਦਾ ਨੱਕ ਨਾ ਹੋਵੇ, ਆਹ ਚੀਜ਼ ਰਗੜ ਕੇ ਵੱਢੀ ਹੋਵੇ ਇੱਥੋਂ, ਸੋਹਣਾ ਲੱਗੇਗਾ? ਆਖਿਆ ਬਿਲਕੁਲ ਨਹੀਂ। ਬੰਦਾ ਕਿੱਥੋਂ ਫੱਬਦਾ? ਆਪਣੇ ਨੱਕ ਤੋਂ ਫੱਬਦਾ। ਤੇ ਮਹਾਰਾਜ ਨੇ ਆਖਿਆ ਏਦਾਂ ਹੀ ਬੰਦੇ ਕੋਲ ਸਾਰਾ ਕੁਝ ਹੋਵੇ, 32 ਤਰ੍ਹਾਂ ਦਾ ਸ਼ਿੰਗਾਰ ਹੋਵੇ, ਵੀ ਸ਼ਿੰਗਾਰ ਹੁਣ ਸਾਡਾ ਕਿਹੜਾ ਹੋ ਸਕਦਾ? ਆਪਾਂ ਕਹਿੰਦੇ ਜੀ ਸਾਡੇ ਕੋਲ ਆਹ ਵੀ ਚੀਜ਼ ਹੈਗੀ, ਇਹਦੀ ਵੀ ਕਮੀ ਨਹੀਂ, ਉਹਦੀ ਵੀ ਕਮੀ ਨਹੀਂ, ਉਹਦੀ ਵੀ ਕਮੀ ਨਹੀਂ, ਸਾਰਾ ਕੁਝ ਹੀ ਹੈਗਾ, ਸੋਹਣਾ ਘਰ ਵੀ ਹੈ, ਸਭ ਕੁਝ ਹੀ ਹੈ, ਰਹਿਣ ਸਹਿਣ ਨੂੰ ਸਭ ਕੁਝ ਹੈਗਾ, ਪਰ ਰੱਬ ਦਾ ਨਾਂ ਨਹੀਂ ਹੈਗਾ। ਤੇ ਮਹਾਰਾਜ ਕਹਿੰਦੇ ਇਹ ਏਦਾਂ ਹੈ ਵੀ ਜਿਵੇਂ ਕਿਸੇ ਨੇ 32 ਤਰ੍ਹਾਂ ਦਾ ਸ਼ਿੰਗਾਰ ਕੀਤਾ ਹੋਵੇ ਪਰ ਉਹਦਾ ਨੱਕ ਨਾ ਨਾ ਹੋਵੇ, ਉਹ ਸੋਹਣਾ ਨਹੀਂ ਲੱਗਦਾ। ਏਦਾਂ ਹੀ ਬੰਦੇ ਨੇ ਵੀ ਸਾਰਾ ਕੁਝ ਭਾਵੇਂ ਪ੍ਰਾਪਤ ਕੀਤਾ ਹੋਵੇ, ਜੇ ਘਰ ਵਿੱਚ ਰੱਬ ਦਾ ਨਾਂ, ਗੁਰੂ ਦੀ ਵਿਚਾਰ ਨਹੀਂ ਹੈਗੀ ਤੇ ਉਹ ਘਰ ਵੀ ਸੋਹਣਾ ਨਹੀਂ ਹੈ, ਉਹ ਬੰਦਾ ਵੀ ਸੋਹਣਾ ਨਹੀਂ। ਪ੍ਰਣਵੇ ਨਾਮ ਦਿਓ ਨੱਕ ਹੈ ਬਿਨਾ, ਨਾ ਸੋ ਹੈ 32 ਲੱਖਣਾ। ਤੇ ਬਾਬੇ ਕਬੀਰ ਨੇ ਆਖਿਆ ਜੋ ਜਨ ਲੇ ਖਸਮ ਕਾ ਨਾਮ, ਜਿਹੜੇ ਸੇਵਕ ਖਸਮ ਦਾ ਨਾਂ ਲੈਂਦੇ ਨੇ, ਤਿੰਨ ਕਹਿ ਸਦ ਬਲਿਹਾਰ ਹੈ ਜਾਉ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ। ਹੋਂ ਕੁਰਬਾਨੇ ਜਾਉ ਤਿੰਨਾਂ ਕੇ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿੰਨਾਂ ਕਹਿ ਹੋ ਸਦ ਕੁਰਬਾਨੇ ਜਾਉ। ਅਗਲਾ ਬੋਲ ਹੈ ਜੀ, ਜੇ ਘਟ ਰਾਮ ਰਹਿਆ ਭਰਪੂਰ, ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਰੱਬ ਭਰਿਆ ਹੋਇਆ, ਜੇ ਘਟ ਰਾਮ ਰਹਿਆ ਭਰਪੂਰ, ਤਿੰਨ ਕੀ ਪੱਗ ਪੰਕਜ ਹਮ ਧੂਰ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਦੇ ਪੈਰਾਂ ਦੀ ਧੂੜ ਬਣ ਜਾਵਾਂ। ਪੱਗ ਦਾ ਅਰਥ ਹੁੰਦਾ ਜੀ ਪੈਰ, ਪੰਕਜ ਕੌਲ ਦੇ ਫੁੱਲ ਵਰਗੇ। ਹਮ ਧੂਰ ਜਾਤ ਜੁਲਾਹਾ,
ਭਗਤ ਕਬੀਰ ਸਾਹਿਬ ਕਹਿੰਦੇ ਨੇ ਮੇਰੀ ਜ਼ਾਤ ਤੇ ਭਾਵੇਂ ਜੁਲਾਹਾ ਹੈ, ਮੈਂ ਜੁਲਾਹਿਆਂ ਦੇ ਘਰ ਵਿੱਚ ਜਨਮ ਲਿਆ ਏ, ਇਸ ਕਰਕੇ ਜਾਤ ਜੁਲਾਹਾ। ਜਾਤ ਜੁਲਾਹਾ ਮਤ ਕਾ ਧੀਰ, ਆਖਿਆ ਜਾਤ ਜੁਲਾਹ ਹੈ ਪਰ ਮੈਂ ਮਤ ਦਾ ਧੀਰਜ ਵਾਲਾ ਹਾਂ। ਅੱਛਾ, ਜੁਲਾਹੇ ਨੇ ਵੀ ਜੇ ਕੰਮ ਕਰਨਾ ਹੋਵੇ ਨਾ, ਜੇ ਚੰਗਾ ਕੱਪੜਾ ਉਹਨੇ ਖੱਡੀ ਤੇ ਬੁਣਨਾ ਹੋਵੇ ਤੇ ਧੀਰਜ ਹੋਣਾ ਬੜਾ ਜ਼ਰੂਰੀ ਹੈ। ਜੁਲਾਹਿਆਂ ਦਾ ਕੰਮ ਧੀਰ ਬਰੀਕੀ ਦੇ ਕੰਮ ਹੁੰਦੇ ਨੇ ਨਾ ਕਈ ਵਾਰ, ਵੀ ਕਿੱਦਾਂ ਤਾਣਾ ਪੇਟਾ ਸਾਰਾ ਕੁਝ ਕਰਨਾ ਐ ਬਿਲਕੁਲ ਟਿਕਾ ਦੇ ਨਾਲ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਾਤ ਜੁਲਾਹਾ ਮਤ ਕਾ ਧੀਰ, ਮੈਂ ਮਤ ਦਾ ਧੀਰਜ ਵਾਲਾ ਹਾਂ। ਤੇ ਅਖੀਰਲੀ ਪੰਕਤੀ ਹੈ ਸਹਿਜ ਸਹਿਜ ਗੁਣ ਰਮੈ ਕਬੀਰ, ਮੈਂ ਕੀ ਕਰਦਾ ਵੀ ਗੁਣਾਂ ਨੂੰ ਜੀਵਨ ਵਿੱਚ ਅਪਣਾ ਕੇ ਅੰਦਰੋਂ ਅਡੋਲ ਹੋ ਚੁੱਕਾ, ਹੁਣ ਮੈਂ ਡੋਲਦਾ ਨਹੀਂ ਹਾਂ। ਸੋ ਗੁਰੂ ਕਿਰਪਾ ਕਰੇ, ਕਬੀਰ ਸਾਹਿਬ ਦੀ ਇਹ ਜਿਹੜੀ ਸ਼ਬਦਾਵਲੀ ਹੈ ਇਹ ਸਾਡੀ ਜ਼ੁਬਾਨ 'ਤੇ ਆਵੇ। ਜੋ ਜਨ ਲੇਹ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰਿਆ ਜਾਉ। ਸਾਨੂੰ ਨਾਮਦੇਵ ਸਾਹਿਬ ਦਾ ਇਹ ਬੋਲ ਚੇਤਾ ਰਵੇ ਵੀ ਜੋ ਨਾ ਭਜੰਤੇ ਨਾਰਾਇਣਾ, ਤਿਨ ਕਾ ਮੈਂ ਨਾ ਕਰੂੰ ਦਰਸ਼ਨਾ। ਅਸੀਂ ਅਰਦਾਸ ਵਿੱਚ ਦੋ ਵਕਤ ਇਹ ਗੱਲ ਕਹਿੰਦੇ ਹਾਂ ਵੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਸੋ ਗੁਰੂ ਕਿਰਪਾ ਕਰੇ, ਇਹ ਸੀ ਲੜੀਵਾਰ ਚੱਲ ਰਹੀ ਬਾਣੀ ਦੀ ਵਿਚਾਰ ਵਿੱਚੋਂ ਕਬੀਰ ਸਾਹਿਬ ਦਾ ਸ਼ਬਦ। ਆਓ ਅਗਲੇਰੇ ਸਮੇਂ ਲਈ ਸਾਡੇ ਸਤਿਕਾਰਯੋਗ ਵੀਰ ਭਾਈ ਜਸਵਿੰਦਰ ਸਿੰਘ ਜੀ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ

ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦਾ ਗਾਇਨ ਕੀਤਾ, ਸ਼ਰਵਣ ਕੀਤਾ, ਨਾਮ ਮਾਲਕ ਜੀ ਥਾਂ ਪਾਉਣ। ਗੁਰਬਾਣੀ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖੀਮਾ, ਆਉ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਢਾਡੀ ਸਾਹਿਬਾਨ ਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਤਿੰਨਾਂ ਪਾਸੋਂ ਸ਼ਰਵਣ ਕਰੀਏ ਜੀ। ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੀਮਾ ਲਵਾਓ, ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਦੀਨ ਦੁਨੀ ਦੇ ਮਾਲਕ ਸ਼ਬਦ ਗੁਰੂ ਸਰਵਰੇ ਕਾਇਨਾਤ ਫਖਰੇ ਮਜੂਦਾਦ ਮਜ਼ਲੂਮਾਂ ਦੇ ਦਰਦੀ ਦੁਖੀਆਂ ਦੇ ਦਾਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਚਰਨ ਪਰਸਣ ਵਾਸਤੇ ਗੁਰੂ ਘਰ ਦੇ ਵਿੱਚ ਆਇਓ, ਗੁਰੂ ਮਹਾਰਾਜ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਤੇ ਰਹਿਮਤਾਂ ਦੇ ਨਾਲ ਝੋਲੀਆਂ ਭਰ ਦੇਣ। ਐਸੀਆਂ ਦੁਆਵਾਂ ਸੰਗਤ ਵਾਸਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਕਰਦੇ ਹਾਂ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਸਾਡੇ ਪਿਤਾ ਪੁਰਖਿਆਂ ਦਾ ਜੀਵਨ ਸਾਨੂੰ ਨਵੀਆਂ ਰੂਹ ਫੂਕਦਾ ਹੈ, ਸਾਡੇ ਵਿੱਚ ਇੱਕ ਨਵੀਂ ਸਪਿਰਟ ਭਰਦਾ ਹੈ। ਜਦੋਂ ਆਪਣੇ ਬਜ਼ੁਰਗਾਂ ਦਾ ਆਪਾਂ ਇਤਿਹਾਸ ਸੁਣਦੇ ਹਾਂ ਤੇ ਉਹਦੇ ਵਿੱਚੋਂ ਸਾਨੂੰ ਬੜਾ ਕੁਝ ਮਿਲਦਾ। ਸਭ ਤੋਂ ਵੱਡੀ ਚੀਜ਼ ਮਿਲਦੀ ਹੈ ਕਿ ਸਾਡੇ ਬਜ਼ੁਰਗ ਕੀ ਕਰਦੇ ਸੀ, ਅਸੀਂ ਕੀ ਕਰਦੇ ਹਾਂ, ਉਹਨਾਂ ਨੇ ਸਿੱਖੀ ਦੀ ਖਾਤਰ ਕੀ ਕੀਤਾ ਤੇ ਅਸੀਂ ਕੀ ਕੀਤਾ। ਉਹਨਾਂ ਨੇ ਸਿੱਖੀ ਦੀ ਖਾਤਰ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਪੱਟੀਆਂ ਔਰ ਆਪਣੇ ਬੰਦ ਤੱਕ ਕਟਵਾ ਲਏ। ਤੇ ਗੁਰੂ ਪਿਆਰਿਓ, ਮੁਗਲੀਆ ਹਕੂਮਤ ਦੀਆਂ ਜੜ੍ਹਾਂ ਪੱਟਣ ਵਾਲੀ ਕੌਮ ਅੱਜ ਆਪੇ ਆਪਣੀਆਂ ਜੜ੍ਹਾਂ ਪੱਟੀ ਜਾ ਰਹੀ ਆ। ਇਹ ਕੁਝ ਵਿਚਾਰਾਂ ਕਰਨ ਵਾਲੀਆਂ ਗੱਲਾਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਔਰ ਸਿੱਖ ਰਾਜ ਕਿਵੇਂ ਬਣਿਆ ਮਜ਼ਬੂਨ ਇਹ ਹੈ, ਔਰ ਆਰੰਭ ਤਾਂ ਇੱਥੋਂ ਹੀ ਹੋਣੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਬਣਿਆ। ਔਰ ਜੇ ਆਪਾਂ ਥੋੜਾ ਜਿਹਾ ਪਿਛੋਕੜ ਵੱਲ ਤੱਕੀਏ ਉਸ ਵੇਲੇ ਦੀ ਹਕੂਮਤ ਵੱਲ ਕਿ ਕਲਗੀਆਂ ਵਾਲੇ ਪਾਤਸ਼ਾਹ ਔਰ ਧੰਨ ਗੁਰੂ ਨਾਨਕ ਮਹਾਰਾਜ ਸਾਡੇ 10 ਗੁਰੂ ਸਾਹਿਬਾਨ ਦੇਖਣ ਨੂੰ ਇਹ ਲੱਗੇਗਾ ਕਿ ਇਹ ਧਾਰਮਿਕ ਪੁਰਸ਼ ਸਨ, ਇਹਨਾਂ ਨੇ ਧਰਮ ਵਾਸਤੇ ਔਰ ਲੋਕਾਂ ਨੂੰ ਜਿਹੜੀ ਟੁੱਟੀ ਹੋਈ ਲਕਾਈ ਸੀ ਉਹਨੂੰ ਨਾਮ ਦੇ ਨਾਲ ਸਿਮਰਨ ਦੇ ਨਾਲ ਜੋੜਨਾ ਸੀ। ਲੇਕਿਨ ਗੁਰੂ ਪਿਆਰਿਓ, ਇੱਥੇ ਇਕੱਲਾ ਧਰਮ ਨਹੀਂ, ਇੱਥੇ ਰਾਜਨੀਤੀ ਵੀ ਤੁਹਾਡੇ ਗੁਰੂ ਘਰ ਦੇ ਵਿੱਚ ਹੈ ਨਾ। ਤੁਹਾਡੇ ਗੁਰੂ ਘਰ ਔਰ ਤੁਹਾਡੇ ਗੁਰੂ ਸਾਹਿਬਾਨਾਂ ਨੇ ਧਰਮ ਤੇ ਰਾਜਨੀਤੀ ਨੂੰ ਨਾਲ ਨਾਲ ਲੈ ਕੇ ਚੱਲਿਆ। ਹੁਣ ਗੁਰੂ ਮਹਾਰਾਜ ਇਕੱਲੇ ਧਰਮ ਦੀ ਗੱਲ ਥੋੜੋ ਕਰਦੇ ਹੋ, ਰਾਜਨੀਤੀ ਦੀ ਵੀ ਗੱਲ ਕਰਦੇ ਆ। ਕਹਿੰਦੇ ਆ ਨਾ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਿਹਦਾ ਪਾਇਨ ਘਾਓ ਰੱਤ ਪੈਤ ਕੁੱਤੇ ਉਹ ਚੱਟ ਜਾਓ। ਗੁਰੂ ਮਹਾਰਾਜ ਰਾਜਿਆਂ ਨੂੰ ਕਹਿੰਦੇ ਨੇ, ਕੁੱਤਿਆਂ ਦਾ ਰੂਪ ਧਾਰਨ ਕਰ ਚੁੱਕੇ ਹੋ, ਬਘਿਆੜਾਂ ਦਾ ਰੂਪ ਧਾਰਨ ਉਹਨਾਂ ਦੇ ਵਜ਼ੀਰ ਜਿਹੜੇ ਕਰ ਚੁੱਕੇ ਸਨ। ਹੁਣ ਗੁਰੂ ਪਿਆਰਿਓ, ਇਹ ਸਿੱਧੀ ਤੇ ਸਿੱਧੀ ਰਾਜਨੀਤੀ ਦੀ ਗੱਲ ਸੀ। ਔਰ ਰਾਜਨੀਤਿਕ ਲੋਕਾਂ ਨੂੰ ਇਹ ਕਹਿਣਾ ਤੁਸੀਂ ਕੁੱਤੇ ਹੋ, ਤੁਸੀਂ ਬਘਿਆੜ ਹੋ, ਇਹ ਹੋਰ ਕੀ ਹੈ, ਰਾਜਨੀਤੀ ਨਹੀਂ ਤੇ ਹੋਰ ਕੀ ਹੈ। ਤੇ ਸਤ ਸੰਗਤ ਜੀ, ਆਪਾਂ ਇਤਿਹਾਸ, ਅਸੀਂ ਇਤਿਹਾਸ ਦੇ ਵਿਦਿਆਰਥੀ ਹਾਂ ਤੇ ਤੁਸੀਂ ਵੀ ਗੁਰੂ ਘਰਾਂ ਦੇ ਵਿੱਚ ਇਤਿਹਾਸ ਸੁਣਦੇ ਪੜ੍ਹਦੇ ਰਹਿੰਦੇ ਹੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਬਾਬਰਕਿਆਂ ਦੀ, ਇਹਨਾਂ ਦੀ ਆਮਦ ਜਿਹੜੀ ਹੈ ਨਾ ਭਾਰਤ ਦੇ ਅੰਦਰ ਕੱਟਿਆਂ ਦੀ ਹੁੰਦੀ ਹੈ, ਮੁਗਲਾਂ ਦੀ ਤੇ ਗੁਰੂ ਮਹਾਰਾਜ। ਤੁਹਾਡਾ ਸਿੱਖ ਧਰਮ ਜਿਹੜਾ ਨਾ, ਇਹ ਤਕਰੀਬਨ ਇਕੱਠੇ ਭਾਰਤ ਦੇ ਵਿੱਚ ਆਉਂਦੇ ਨੇ ਔਰ ਇਹਨਾਂ ਦੀ ਟੱਕਰ ਵੀ ਹੁੰਦੀ ਹੈ। ਹੁਣ ਧਰਮ ਤੇ ਰਾਜਨੀਤਿਕ ਲੋਕਾਂ ਦੀ ਆਪਸ ਵਿੱਚ ਟੱਕਰ ਹੁੰਦੀ ਹੈ। ਹੁਣ ਜਦੋਂ ਬਾਬਰ ਜ਼ੁਲਮ ਕਰਦਾ ਹੈ ਤੇ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਮਹਾਰਾਜ ਇਹਨੂੰ ਵੰਗਾਰਦੇ ਨੇ ਤੇ ਇੱਥੇ ਜਿਹਨਾਂ ਨੂੰ ਇਹਨੇ ਗ੍ਰਿਫਤਾਰ ਕੀਤਾ, ਏਮਨਾਬਾਦ ਦੀ ਧਰਤੀ ਦੇ ਉੱਤੇ ਅੱਤ ਦਾ ਜ਼ੁਲਮ ਢਾਇਆ ਇਹਨੇ। ਔਰ ਸਤ ਸੰਗ ਜੀ, ਗੁਰੂ ਮਹਾਰਾਜ ਇਹਦੇ ਇਹ ਜਿਹੜੇ ਜ਼ੁਲਮੀ ਪਾਪੀ ਪਾਪਾਂ ਵਾਲਾ ਜ਼ੁਲਮ ਕਰ ਰਿਹਾ ਸੀ ਤੇ ਸੱਚੇ ਸਤਿਗੁਰਾਂ ਨੇ ਇਹਨੂੰ ਆਖਿਆ, ਭਾਈ ਇਹ ਤੂੰ ਚੰਗਾ ਨਹੀਂ ਕਰ ਰਿਹਾ, ਨਿਆਂ ਦਾ ਰਾਜ ਕਰ। ਔਰ ਸ਼ਾਇਦ ਇਸੇ ਸੱਚ ਦਾ ਕਰਕੇ ਗੁਰੂ ਬਾਬਾ ਨਾਨਕ ਨੂੰ ਬਾਬਰ ਦੀਆਂ ਜੇਲ੍ਹ ਦੇ ਵਿੱਚ ਚੱਕੀ ਪੀਸਣੀ ਪਈ। ਟੱਕਰ ਲੱਗ ਗਈ ਨਾ ਰਾਜਨੀਤਿਕ ਲੋਕਾਂ ਦੀ ਤੇ ਧਰਮੀ ਲੋਕਾਂ ਦੀ ਆਪਸ ਵਿੱਚ ਟੱਕਰ ਹੋ ਗਈ। ਗੁਰੂ ਬਾਬੇ ਨਾਨਕ ਨੂੰ
ਇਹਨਾਂ ਰਾਜਨੀਤਿਕ ਲੋਕਾਂ ਦੀਆਂ ਚੱਕੀਆਂ ਪੀਸਣੀਆਂ ਪਈਆਂ, ਭਾਵ ਜੇਲ੍ਹ ਦੇ ਵਿੱਚ ਜਾਣਾ ਪਿਆ। ਔਰ ਉਸ ਤੋਂ ਅੱਗੇ ਦੂਸਰੇ ਪਾਤਸ਼ਾਹ ਧੰਨ ਗੁਰੂ ਲਹਿਣਾ ਜੀ ਬਾਬਾ ਜੀ ਗੁਰੂ ਅੰਗਦ ਮਹਾਰਾਜ, ਔਰ ਉਸ ਵੇਲੇ ਦਾ ਹੁਕਮਰਾਨ ਹਮਾਜੂ ਸੱਚੇ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦਾ ਤੇ ਗੁਰੂ ਮਹਾਰਾਜ ਜੀ ਉੱਤੇ ਤਲਵਾਰ ਕੱਢਦਾ ਹੈ। ਟੱਕਰ ਹੋ ਗਈ ਨਾ, ਤਲਵਾਰ ਕੱਢ ਲਈ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਤੇ ਟੱਕਰ ਹੋ ਗਈ। ਤੇ ਲੇਕਿਨ ਸੱਚ ਉਸ ਕੋਲ ਸਤਿਗੁਰਾਂ ਨੇ ਆਖ ਦਿੱਤਾ ਸੀ, ਸੱਜਣਾ ਜਿੱਥੇ ਤੈਨੂੰ ਤਲਵਾਰ ਕੱਢਣੀ ਸੀ ਚਾਹੀਦੀ ਸ਼ੇਰ ਸ਼ਾਹ ਸੂਰੀ ਦੇ ਅੱਗੇ, ਉੱਥੇ ਤੇ ਤੂੰ ਦੁੰਬ ਲਗਾ ਕੇ ਆ ਗਿਆ, ਤਲਵਾਰ ਤੈਨੂੰ ਉੱਥੇ ਕੱਢਣੀ, ਤੇਰਾ ਮਰਦਊਪਣਾ ਉੱਥੇ ਦੇਖਿਆ ਜਾਣਾ ਸੀਗਾ, ਕਿਤੇ ਤਲਵਾਰ ਉੱਥੇ ਕੱਢਦਾ ਤੇ ਸਹੀ। ਪਰ ਟੱਕਰ ਹੋ ਜਾਂਦੀ ਆ ਤੇ ਪੰਜਵੇਂ ਪਾਤਸ਼ਾਹ ਦੇ ਵਿੱਚ ਟੱਕਰ ਦਾ ਇੰਤਹਾ ਹੋ ਜਾਂਦਾ ਹੈ। ਔਰ ਸੱਚ ਦੀ ਮੂਰਤ ਤਾਂ ਇੱਕ ਸ਼ਾਂਤੀ ਦੇ ਪੁੰਜ ਗੁਰਦੇਵ ਪਾਤਸ਼ਾਹ ਨੂੰ ਦਿੱਲੀ ਹਕੂਮਤ ਵੱਲੋਂ ਤੱਤੀ ਤਵੀ ਦੇ ਉੱਤੇ ਸਾੜ ਕੇ ਸ਼ਹੀਦ ਕਰ ਦਿੱਤਾ ਜਾਂਦਾ, ਟੱਕਰ ਹੋ ਜਾਂਦੀ ਹੈ। ਔਰ ਜਹਾਂਗੀਰ ਪਾਤਸ਼ਾਹ ਸੀ ਤੀਸਰੇ ਪਾਤਸ਼ਾਹ ਤੇ ਚੌਥੇ ਪਾਤਸ਼ਾਹ ਜਿਹੜੇ ਸਨ, ਉਹਨਾਂ ਦੇ ਸਮੇਂ ਅਕਬਰ ਹਿੰਦੁਸਤਾਨ ਦਾ ਪਾਤਸ਼ਾਹ ਸੀ, ਥੋੜਾ ਜਿਹਾ ਹਲੀਮੀ ਵਾਲਾ ਸੀ, ਉਹ ਧਰਮ ਨਿਰਪੱਖ ਸੀ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ। ਇੱਥੇ ਥੋੜੀ ਜਿਹੀ ਸ਼ਾਂਤੀ ਬਣੀ ਰਹਿੰਦੀ ਆ ਤੀਸਰੇ ਪਾਤਸ਼ਾਹ ਤੇ ਚੌਥੇ ਪਾਤਸ਼ਾਹ ਦੇ ਸਮੇਂ, ਲੇਕਿਨ ਪੰਜਵੇਂ ਪਾਤਸ਼ਾਹ ਔਰ ਉਹਨਾਂ ਦਾ ਕੱਲ ਨੂੰ ਸ਼ਹੀਦੀ ਪੁਰਬ ਵੀ ਆ, ਉਹਨਾਂ ਦੇ ਉੱਤੇ ਵੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਵਿਚਾਰਾਂ ਕਰਾਂਗੇ ਕਿ ਉਹਨਾਂ ਦੀ ਸ਼ਹਾਦਤ ਦਾ ਕਾਰਨ ਕੀ ਸੀ। ਜਿਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਸੀ, ਕੌਣ ਸੀ ਸ਼ਹੀਦ ਕਰਨ ਵਾਲਾ? ਇਹ ਜਹਾਂਗੀਰ ਪਾਤਸ਼ਾਹ। ਔਰ ਇਹਦੇ ਕਾਰਨ ਕੀ ਸੀ, ਇਹ ਲੰਬਾ ਚੌੜਾ ਇਤਿਹਾਸ ਹੈ। ਔਰ ਮੈਂ ਆਪਣੇ ਅੱਜ ਦੇ ਮਜ਼ਬੂਨ ਨੂੰ ਅੱਗੇ ਤੋਰਨ ਦਾ ਯਤਨ ਕਰਾਂ। ਪੰਜਵੇਂ ਪਾਤਸ਼ਾਹ ਨੂੰ ਅਕਾਰਨ, ਗੁਰੂ ਪਿਆਰਿਓ ਅਕਾਰਨ ਜੇ ਦੇਖੀਏ ਨਾ ਤੇ ਆਖਿਆ ਜਾਵੇਗਾ ਗੁਰੂ ਮਹਾਰਾਜ ਜੀ ਦਾ ਕੀ ਕਸੂਰ ਸੀ। ਤੇ ਹੁਣ ਸਾਧ ਸੰਗਤ ਜੀ ਜੇ ਦੇਖਿਆ ਜਾਵੇ ਤੇ ਅੱਜ ਭਾਰਤ ਦੇ ਅੰਦਰ, ਪੰਜਾਬ ਦੇ ਅੰਦਰ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਦੀਆਂ ਬੇਅਦਬੀਆਂ ਹੋ ਰਹੀਆਂ, ਇਹਨਾਂ ਨੂੰ ਅੱਗਾਂ ਲਾ ਕੇ ਸਾੜਿਆ ਜਾ ਰਿਹਾ, ਇਹਨਾਂ ਦੇ ਅੰਗ ਅੰਗ ਕਰਕੇ ਖਿਲਾਰੇ ਜਾ ਰਹੇ ਨੇ, ਤੇ ਆਖਾਂਗੇ ਵੀ ਗੁਰੂ ਮਹਾਰਾਜ ਜੀ ਨੇ ਕਿਸੇ ਦਾ ਕੀ ਨੁਕਸਾਨ ਕੀਤਾ। ਨੁਕਸਾਨ ਪਹਿਲੇ ਜਾਮੇ ਤੋਂ ਹੀ ਹਕੂਮਤ ਨੂੰ ਪਤਾ ਲੱਗ ਗਿਆ ਸੀ, ਇੱਥੇ ਦੇ ਬ੍ਰਾਹਮਣਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ, ਇਹਨਾਂ ਦੀ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਨਾ, ਇਹ ਹਿੰਦੂ ਧਰਮ ਦੇ ਉੱਤੇ ਰੱਜ ਕੇ ਚੋਟ ਕਰਦੀ ਹੈ। ਔਰ ਜਿੰਨਾ ਚਿਰ ਇਹ ਗੁਰਬਾਣੀ ਹੈ ਸਿੱਖਾਂ ਦੇ ਕੋਲ ਜਾਂ ਸਿੱਖਾਂ ਦੇ ਗੁਰੂ ਸਾਹਿਬਾਨ ਨੇ, ਇਹਨਾਂ ਨੂੰ ਅਸੀਂ ਖਤਮ ਨਹੀਂ ਕਰ ਲੈਂਦੇ, ਉਹਨਾਂ ਚਿਰ ਸਾਡਾ ਹਿੰਦੂ ਧਰਮ ਖਤਰੇ ਦੇ ਵਿੱਚ ਰਹੇਗਾ। ਗੁਰੂ ਪਿਆਰਿਓ, ਭਾਵੇਂ ਹਿੰਦੂਆਂ ਦਾ ਰਾਜ ਨਹੀਂ ਸੀ ਉਸ ਵੇਲੇ, ਪਰ ਇਹ ਹਕੂਮਤ ਦਾ ਹੱਥ ਠੋਕਾ ਬਣ ਕੇ ਸਭ ਤੋਂ ਵੱਡੇ ਦੁਸ਼ਮਣ ਆਪਣੇ ਆਪ ਨੂੰ ਗੁਰੂ ਬਾਬੇ ਨਾਨਕ ਨੂੰ ਹੀ ਸਮਝਦੇ ਸਨ। 10 ਪਾਤਸ਼ਾਹੀਆਂ ਨੂੰ ਗੁਰੂ ਬਾਬੇ ਨਾਨਕ ਦੇ ਘਰ ਨੂੰ ਇਹ ਦੁਸ਼ਮਣ ਸਮਝੀ ਬੈਠੇ ਸਨ। ਹੁਣ ਸਤਸੰਗ ਜੀ ਇੱਥੇ ਟੱਕਰ ਹੁੰਦੀ ਆ ਤੇ ਛੇਵੇਂ ਪਾਤਸ਼ਾਹ ਦੇ ਸਮੇਂ ਸ਼ਾਹਜਹਾਨ ਬਾਦਸ਼ਾਹ, ਤੇ ਸ਼ਾਹਜਹਾਨ ਬਾਦਸ਼ਾਹ ਦੇ ਸਮੇਂ ਜਹਾਂ ਜਿਹੜਾ ਇਹ ਹਕੂਮਤ ਹੈ ਨਾ, ਇਹ ਗੁਰੂ ਘਰ ਦੇ ਨਾਲ ਚਾਰ ਜੰਗਾਂ ਲੜਦਾ ਹੈ। ਔਰ ਇਸ ਵੇਲੇ ਗੁਰੂ ਗੱਦੀ ਦੇ ਉੱਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਸਨ। ਚਾਰ ਜੰਗਾਂ ਲੜੀਆਂ ਗਈਆਂ ਔਰ ਸਿੱਖ ਕੌਮ ਨੇ ਪਹਿਲੀ ਵਾਰ ਆਪਣੇ ਹੱਥ ਸਿੱਧੇ ਕੀਤੇ ਸੀ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੇ ਅੰਦਰ ਇੱਕ ਜਵਾਲਾ ਭਟਕ ਰਹੀ ਸੀ ਵੀ ਗੁਰੂ ਮਹਾਰਾਜ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਅਗਵਾਈ ਕਰਨ ਤੇ ਅਸੀਂ ਹਕੂਮਤ ਦੇ ਦੰਦ ਖੱਟੇ ਕਰੀਏ। ਤੇ ਗੁਰੂ ਪਿਆਰਿਓ, ਇਹ ਜ਼ਰੂਰੀ ਹੋ ਗਿਆ ਸੀ ਕਿ ਕੌਮ ਦੇ ਵਿੱਚ ਵੀਰ ਰਸ ਭਰਨ ਵਾਸਤੇ ਔਰ ਇਹਨਾਂ ਦੇ ਵਿੱਚ ਚੜ੍ਹਦੀ ਕਲਾ ਲਿਆਉਣ ਵਾਸਤੇ, ਤੇ ਜਿਹੜੇ ਗੁਰਦੇਵ ਪਾਤਸ਼ਾਹ ਇੱਕ ਸੰਦੇਸ਼ ਦਿੰਦੇ ਸੀ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛਕਾਏ, ਔਰ ਇਹਨੂੰ ਇੱਕ ਅਮਲੀ ਜਾਮਾ ਕਿੱਦਾਂ ਪਹਿਨਾਇਆ ਜਾਣਾ ਸੀ, ਇਹਨੂੰ ਅਮਲੀ ਰੂਪ ਕਿੱਦਾਂ ਦਿੱਤਾ ਜਾਣਾ ਸੀ। ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਗੁਰੂ ਮਹਾਰਾਜ ਜੀ ਦਾ ਸੰਦੇਸ਼ ਸੀ। ਤੇ ਸੱਚੇ ਸਤਿਗੁਰਾਂ ਨੇ ਛੇਵੇਂ ਪਾਤਸ਼ਾਹ ਨੇ ਕਹਿ ਦਿੱਤਾ ਕਿ ਆਓ, ਜਿਹਨੇ ਗੁਰੂ ਨਾਨਕ ਦੀ ਸਿੱਖੀ ਨੂੰ ਗ੍ਰਹਿਣ ਕਰਨਾ ਆਪਣੇ ਸਿਰ ਤਲੀ ਦੇ ਉੱਤੇ ਧਰ ਕੇ ਆਇਓ। ਹਕੂਮਤ ਨਾਲ ਟੱਕਰ ਹੋ ਗਈ ਹੈ, ਚਾਰ ਜੰਗਾਂ ਲੜੀਆਂ ਔਰ ਚੌਵਾਂ ਜੰਗਾਂ ਦੇ ਵਿੱਚ ਹਕੂਮਤ ਦੀਆਂ ਗੋਟੜੀਆਂ ਲਵਾ ਕੇ ਰੱਖ ਦਿੱਤੀਆਂ।
ਤੇ ਜਿਹੜੇ ਲੋਕ ਅੱਜ ਤੱਕ ਸਦੀਆਂ ਤੋਂ ਸ਼ੂਦਰ ਕਹਿ ਜਾਂਦੇ ਸਨ, ਵਿਚਾਰੇ ਡਰਦੇ ਸੀ ਇਹਨਾਂ ਉੱਚੀ ਜਾਤੀ ਦੇ ਬ੍ਰਾਹਮਣਾਂ ਅੱਗੇ, ਤੇ ਹਕੂਮਤ ਦੇ ਅੱਗੇ ਕਦੀ ਸਿਰ ਨਹੀਂ ਸੀ ਚੁੱਕਾ, ਉੱਚਾ ਚੱਕ ਸਕਦੇ। ਅੱਜ ਤਲਵਾਰਾਂ ਲੈ ਕੇ ਗੁਰੂ ਪਿਆਰੇ ਉਹਨਾਂ ਦੇ ਨਾਲ ਲੜੇ, ਗਾਟੇ ਲਾ ਕੇ ਰੱਖ ਦਿੱਤੇ ਇਹਨਾਂ ਜਰਵਾਣਿਆਂ ਦੇ। ਪਹਿਲੀ ਵਾਰ ਹੌਸਲੇ ਵੱਧ ਗਏ ਵੀ ਜੇ ਸਾਡਾ ਗੁਰਦੇਵ ਪਾਤਸ਼ਾਹ ਏਦਾਂ ਸਾਡੀ ਪਿੱਠ ਦੇ ਉੱਤੇ ਰਵੇ ਤੇ ਅਸੀਂ ਹਿੰਦੁਸਤਾਨ ਦਾ ਰਾਜ ਲੈ ਸਕਦੇ ਹਾਂ। ਤੇ ਗੁਰੂ ਮਹਾਰਾਜ ਨੇ ਸੰਦੇਸ਼ ਵੀ ਇਹ ਦਿੱਤਾ ਸੀ ਕਿ ਜਿਨ ਕੀ ਜਾਤ ਔਰ ਕੁਲ ਨਾ ਹੀ ਸਰਦਾਰੀ ਨਾ ਭਈਕ ਦਾਹੀ, ਮੈਂ ਤਿੰਨ ਹੀ ਕੌ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹਨਾਂ ਨੂੰ ਤੁਹਾਨੂੰ ਸਾਨੂੰ ਸਰਦਾਰ ਬਣਾ ਦਿੱਤਾ। ਤੇ ਸਤਸੰਗ ਜੀ, ਹੁਣ ਜ਼ੁਲਮ ਦੀ ਇੰਤਹਾ ਕਿਵੇਂ ਹੁੰਦੀ, ਅੱਗੇ ਕਿਵੇਂ ਵੱਧ? ਨੌਵੇਂ ਜਾਮੇ ਦੇ ਵਿੱਚ ਫਿਰ ਜਾ ਕੇ ਹਕੂਮਤ ਦੀ ਟੱਕਰ ਹੁੰਦੀ ਹੈ। ਦੇਖੋ ਵਾਰ ਵਾਰ ਗੁਰਦੇਵ ਪਾਤਸ਼ਾਹ ਦੇ ਘਰ ਦੇ ਨਾਲ ਹਕੂਮਤ ਟਕਰਾ ਰਹੀ ਹੈ। ਨੌਵੇਂ ਜਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਉਹਨਾਂ ਦੇ ਸਿੱਖਾਂ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸ਼ਰੇ ਬਾਜ਼ਾਰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਤੇ ਇਸ ਵੇਲੇ ਸਿੱਖਾਂ ਦੇ ਮਨਾਂ ਦੇ ਅੰਦਰ ਫੇਰ ਇੱਕ ਜਵਾਲਾ ਭਟ ਗਈ ਕਿ ਗੁਰਦੇਵ ਪਾਤਸ਼ਾਹ ਦਸਵੇਂ ਪਾਤਸ਼ਾਹ, ਹੁਣ ਗੁਰੂ ਪਿਆਰਿਓ ਜਦੋਂ ਛੇਵੇਂ ਪਾਤਸ਼ਾਹ ਗੁਰਗੱਦੀ ਤੇ ਬੈਠੇ ਸਨ ਆਪਣੇ ਬਾਪ ਦੀ ਸ਼ਹੀਦੀ ਤੋਂ ਬਾਅਦ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ, ਉਹਨਾਂ ਦੀ ਉਮਰ ਜਿਹੜੀ ਹੈ ਨਾ ਛੇਵੇਂ ਪਾਤਸ਼ਾਹ ਦੀ ਕੇਵਲ 11 ਸਾਲ ਦੀ ਸੀ। 11 ਸਾਲ ਦੇ ਉਸ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਬਾਪ ਦਾ ਇੱਕ ਅਣਖੀ ਪੁੱਤ ਜਿੱਦਾਂ ਬਾਪ ਦੀ ਸ਼ਹੀਦੀ ਦਾ ਬਦਲਾ ਲੈਂਦੇ ਆ ਨਾ, ਉਦਾਂ ਲਿਆ। ਤੇ ਅੱਜ ਫਿਰ ਪਰਜਾ ਚਾਹੁੰਦੀ ਸੀ, ਸਿੱਖ ਚਾਹੁੰਦੇ ਸਨ ਕਿ ਪਾਤਸ਼ਾਹ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਤਲਵਾਰ ਚੱਕੀ ਸੀ, ਤੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਕਲਗੀਆਂ ਵਾਲਾ ਦਸਵੇਂ ਜਾਮੇ ਦੇ ਵਿੱਚ ਫਿਰ ਤਲਵਾਰ ਚੱਕੇ, ਹਕੂਮਤ ਦੇ ਨਾਲ ਟੱਕਰ ਲੈਣੀ ਪੈਣੀ ਆ। ਤੇ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਦੀ ਉਮਰ ਉਸ ਵੇਲੇ 11 ਸਾਲ ਸੀ ਜਦੋਂ ਉਹਨਾਂ ਦੇ ਬਾਪ ਦੀ ਸ਼ਹੀਦੀ ਹੁੰਦੀ ਹੈ, ਤੇ ਦਸਵੇਂ ਪਾਤਸ਼ਾਹ ਉਹਨਾਂ ਦੀ ਉਮਰ 9.5 ਸਾਲ ਦੀ ਸੀ ਜਦੋਂ ਉਹਨਾਂ ਦੇ ਬਾਪ ਦੀ ਸ਼ਹੀਦੀ ਹੁੰਦੀ ਹੈ। ਹੁਣ ਸੋਚ ਕੇ ਦੇਖੀਏ ਕਿ ਇੰਨੀ ਥੋੜੀ ਉਮਰ ਦਾ ਬਾਲਕ, 9.5 ਸਾਲ ਦੀ ਉਮਰ ਦਾ, ਉਹ ਹਕੂਮਤ ਦੇ ਨਾਲ ਟੱਕਰ ਲੈ ਸਕਦਾ ਕਿਤੇ? ਔਰ ਜਿਹਦਾ ਚਾਰ ਚਫੇਰਾ ਗੁਰੂ ਪਿਆਰਿਓ ਵੈਰੀ ਹੋਵੇ, ਔਰ ਜਿਹਨਾਂ ਆਪਣਿਆਂ ਦੀ ਖਾਤਰ ਆਪਣੇ ਬਾਪ ਨੂੰ ਤੋੜ ਦਿੱਤਾ ਸੀ ਕਿ ਬਾਪੂ ਜਾਓ ਇਹਨਾਂ ਦੀ ਖਾਤਰ ਆਪਣਾ ਤੁਸੀਂ ਸੀਸ ਦੇ ਦਿਓ, ਇਹਨਾਂ ਦਾ ਧਰਮ ਬਚਾਓ, ਮੈਂ ਆਉਣ ਵਾਲੇ ਟਾਈਮ ਦੇ ਅੰਦਰ ਇਹਨਾਂ ਦੇ ਅੰਦਰ ਇੱਕ ਐਸੀ ਰੂਹ ਫੂਕ ਦੇਵਾਂਗਾ ਇਹ 1.25 ਲੱਖ ਦਾ ਮੁਕਾਬਲਾ ਕਰ ਲੈਣ। ਤੇ ਗੁਰੂ ਪਿਆਰਿਓ ਜਿਹਨਾਂ ਦੀ ਖਾਤਰ ਸਿਰ ਕਟਵਾਏ ਸੀ ਉਹ ਹੀ ਸਭ ਤੋਂ ਪਹਿਲਾਂ ਜਾ ਕੇ ਮੁਸੀਬਤ ਬਣੇ ਪਾਤਸ਼ਾਹ ਦੇ। ਬਾਈ ਧਾਰ ਦੇ ਹਿੰਦੂ ਰਾਜੇ ਜਿਹਨਾਂ ਦੀ ਖਾਤਰ, ਹਿੰਦੂ ਧਰਮ ਦੀ ਖਾਤਰ ਆਪਣਾ ਬਾਪ ਤੋਰਿਆ, ਔਰ ਸਭ ਤੋਂ ਵੱਡੀ ਮੁਸੀਬਤ ਗੁਰਦੇਵ ਪਾਤਸ਼ਾਹ ਦੇ ਵਾਸਤੇ ਉਹ ਬਣਦੇ ਨੇ। ਔਰ ਪਹਿਲੀ ਜੰਗ ਹਕੂਮਤ ਦੇ ਨਾਲ ਨਹੀਂ, ਮੁਗਲਾਂ ਦੇ ਨਾਲ ਨਹੀਂ, ਮੁਸਲਮਾਨਾਂ ਦੇ ਨਾਲ ਨਹੀਂ, ਸਾਡਿਆਂ ਆਪਣਿਆਂ ਭਰਾਵਾਂ ਹਿੰਦੂਆਂ ਦੇ ਨਾਲ ਹੁੰਦੀ ਹੈ ਪਾਤਸ਼ਾਹ ਦੀ, ਭੰਗਾਣੀ ਦੀ ਜੰਗ। ਤੇ ਉਸ ਵੇਲੇ ਫਿਰ ਜਿਹੜੇ ਗੁਰੂ ਪਿਆਰਿਓ ਆ ਨੀਵੀਆਂ ਅਖੌਤੀ ਜਾਤਾਂ ਦੇ ਲੋਕ ਗੁਰਦੇਵ ਪਾਤਸ਼ਾਹ ਦੇ ਸਾਥੀ ਬਣੇ ਹੋਏ ਸਨ ਨਾ, ਉਹਨਾਂ ਫਿਰ ਛੇਵੇਂ ਪਾਤਸ਼ਾਹ ਤੋਂ ਬਾਅਦ ਆਪਣੀਆਂ ਤਲਵਾਰਾਂ ਦੀ ਜੰਗ ਜਿਹੜੇ ਉਹ ਫਿਰ ਲਾਏ, ਆਪਣੀਆਂ ਤਲਵਾਰਾਂ ਇਸ ਹਕੂਮਤ ਦੇ ਲਹੂ ਦੇ ਨਾਲ ਧੋਤੀਆਂ। ਤੇ ਫਿਰ ਇਹਨਾਂ ਦੇ ਅੰਦਰ ਇੱਕ ਨਵੇਂ ਸਿਰਿਓਂ ਅਹਿਸਾਸ ਹੋਇਆ ਕਿ ਭਾਈ ਜੇ ਸਾਡਾ ਗੁਰਦੇਵ ਪਾਤਸ਼ਾਹ ਸਾਡੀ ਪਿੱਠ ਤੇ ਖੜਾ ਹੋਵੇ, ਇਸੇ ਤਰ੍ਹਾਂ ਸਾਡੇ ਸਿਰ ਦੇ ਉੱਤੇ ਉਹਦਾ ਰਹਿਮਤ ਭਰਿਆ ਹੱਥ ਰੱਖੇ, ਤੇ ਅਸੀਂ ਤੇ ਜ਼ਮੀਨ ਅਸਮਾਨ ਨੂੰ ਪੜਾ ਸਕਦੇ ਹਾਂ ਆਪਸ ਵਿੱਚ, ਪਾਤਸ਼ਾਹ ਸਾਡੇ ਕੋਲ ਜੋ ਮਰਜ਼ੀ ਕਰਵਾ ਸਕਦਾ ਹੈ, ਅਸੀਂ ਧਲਤੀ ਪਲਟ ਸਕਦੇ ਹਾਂ ਜੇ ਸਾਡਾ ਰਹਿਬਰ ਸਾਡੇ ਸਿਰ ਦੇ ਉੱਤੇ। ਇਸੇ ਤਰ੍ਹਾਂ ਗੁਰੂ ਪਿਆਰੇ ਵਿੱਚ 14 ਜੰਗਾਂ ਲੜਦੇ ਨੇ ਗੁਰਦੇਵ ਪਾਤਸ਼ਾਹ, ਔਰ 14 ਹੀ ਜੰਗਾਂ ਦੇ ਵਿੱਚ ਸਤਿਗੁਰਾਂ ਦੀ ਜਿੱਤ ਹੁੰਦੀ ਹੈ, ਭਾਵੇਂ ਪਾਤਸ਼ਾਹ ਦੇ ਪੁੱਤ ਵੀ ਸ਼ਹੀਦ ਹੋ ਜਾਂਦੇ ਨੇ, ਪਰਿਵਾਰ ਵੀ ਖਤਮ ਹੋ ਜਾਂਦਾ, ਆਨੰਦਪੁਰ ਸਾਹਿਬ ਵੀ ਉਜਾੜ ਦਿੱਤਾ ਜਾਂਦਾ ਹੈ, ਔਰ ਗੁਰੂ ਪਿਆਰੇ ਇੱਕ ਇੱਕ ਸਟੈਪ ਦੇ ਉੱਤੇ ਹਕੂਮਤ ਜਿਹੜੀ ਹੈ ਨਾ ਸਤਿਗੁਰਾਂ ਦਾ ਵਿਰੋਧ ਕਰ ਰਹੀ ਸੀ। ਤੇ ਹੁਣ ਅਖੀਰ ਦਾ ਸਮਾਂ ਆ ਗਿਆ ਜਦੋਂ ਨੰਦੇੜ ਦੀ ਧਰਤੀ ਤੇ ਸਨ, ਔਰ ਹਕੂਮਤ ਹਜੇ ਵੀ ਟਿਕਦੀ ਨਹੀਂ ਹੈ, ਔਰ ਮਗਰ ਬੰਦੇ ਭੇਜ ਦਿੱਤੇ, ਕਹਿੰਦੇ ਜਦੋਂ ਕਿਤੇ ਦਾਲ ਲੱਗੇ ਨਾ ਵਜ਼ੀਰ ਖਾਂ ਵਰਗਿਆਂ ਨੇ, ਮਗਰ ਬੰਦੇ ਭੇਜ ਦਿੱਤੇ ਜਮਸ਼ੇਦ ਖਾਂ ਤੇ ਗੁੱਲ ਖਾਨ, ਬਈ ਜਦੋਂ ਕਿਤੇ ਟਾਈਮ ਲੱਗੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਤੁਸੀਂ ਖਤਮ ਕਰ ਦਿਓ। ਉਹਦਾ ਕਾਰਨ ਕਿ ਗੁਰੂ ਮਹਾਰਾਜ ਜੀ ਨੇ ਬਹਾਦਰ ਸ਼ਾਹ ਦੀ ਮੱਤ ਕੀਤੀ ਹੈ, ਤੇ ਬਹਾਦਰ ਸ਼ਾਹ
ਗੁਰਦੇਵ ਪਾਤਸ਼ਾਹ ਦੇ ਨਾਲ ਨਾਲ ਨੰਦੇੜ ਵੱਲ ਨੂੰ ਜਾ ਰਿਹਾ। ਕਿਤੇ ਗੁਰੂ ਮਹਾਰਾਜ ਤੇ ਬਹਾਦਰ ਸ਼ਾਹ ਦੀ ਇੰਨੀ ਨੇੜਤਾ ਇੰਨਾ ਪਿਆਰ ਨਾ ਬਣ ਜਾਵੇ ਕਿ ਅਸੀਂ ਪਾਤਸ਼ਾਹ ਦੇ ਪੁੱਤ ਸ਼ਹੀਦ ਕੀਤੇ ਸੀ ਤੇ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਸਾਨੂੰ ਗੁਰੂ ਮਹਾਰਾਜ ਜੀ ਦੇ ਹਵਾਲੇ ਨਾ ਕਰ ਦੇਵੇ, ਵੀ ਇਹਨਾਂ ਨੇ ਤੁਹਾਡੇ ਪੁੱਤ ਸ਼ਹੀਦ ਕੀਤੇ ਸੀ ਮਹਾਰਾਜ, ਤੁਸੀਂ ਇਹਨਾਂ ਦੇ ਨਾਲ ਨਜਿੱਠ ਲਓ ਜਿੱਦਾਂ ਨਜਿੱਠਣਾ। ਔਰ ਇਹਨਾਂ ਨੂੰ ਇਸ ਗੱਲ ਦਾ ਡਰ ਸੀ ਔਰ ਵਜ਼ੀਰ ਖਾਂ ਵਰਗਿਆਂ ਦੇ ਭੇਜੇ ਉਹਨਾਂ ਪਠਾਣਾਂ ਨੇ ਸੱਚੇ ਸਤਿਗੁਰਾਂ ਦੇ ਉੱਤੇ ਜਾ ਕੇ ਹਮਲਾ ਕੀਤਾ, ਜ਼ਖਮੀ ਕਰ ਦਿੱਤਾ ਤੇ ਉਸੇ ਜ਼ਖਮ ਦੀ ਪੀੜਾ ਦਾ ਕਰਕੇ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਨੇ ਨੰਦੇੜ ਦੀ ਧਰਤੀ ਤੇ, ਫਿਰ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਵੱਲ ਨੂੰ ਰਵਾਨਾ ਹੁੰਦਾ। ਲੱਭ ਲੱਭ ਕੇ ਜ਼ਾਲਮਾਂ ਦਾ ਸ਼ਿਕਾਰ ਕੀਤਾ, ਪੰਜ ਕੁ ਸਾਲ ਦਾ ਰਾਜ ਪੰਜਾਬ ਦੀ ਧਰਤੀ ਤੇ ਬਣਾਇਆ, ਪਰ ਹਕੂਮਤ ਨੂੰ ਉਹਨਾਂ ਸੋਚਿਆ ਪੰਜਾਬ ਹੱਥੋਂ ਜਾਂਦਾ ਰਹੇ ਔਰ ਉਹਨਾਂ ਵੀ ਸਿਰ ਧੜ ਦੀ ਬਾਜ਼ੀ ਲਾਤੀ ਔਰ ਬਹਾਦਰ ਸ਼ਾਹ 7 ਲੱਖ ਫੌਜ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਤਮ ਕਰਨ ਵਾਸਤੇ ਤੁਰਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮਾਝੇ ਦੀ ਧਰਤੀ ਗੁਰਦਾਸ ਨੰਗਲ ਦੀ ਇੱਕ ਕੱਚੀ ਜੀ ਹਵੇਲੀ ਹੈ ਬਿਧੀ ਚੰਦ, ਭਾਈ ਬਿਧੀ ਚੰਦ ਦੀ, ਔਰ ਉੱਥੇ ਜਾ ਕੇ ਪਨਾਹ ਲੈਂਦੇ ਨੇ। ਬਹੁਤ ਚਿਰ ਘੇਰਾ ਪਿਆ ਰਿਹਾ ਔਰ ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਦੇ ਸਿੰਘ ਅੰਦਰੋਂ ਮੁਕਾਬਲਾ ਕਰਦੇ ਰਹੇ। ਆਖਰ ਦਾਣਾ ਪੱਠਾ ਮੁੱਕ ਗਿਆ ਘੋੜਿਆਂ ਵਾਸਤੇ, ਜਾਨਵਰਾਂ ਵਾਸਤੇ ਤੇ ਸਿੰਘਾਂ ਦੇ ਆਪਣੇ ਖਾਣ ਵਾਸਤੇ ਵੀ ਅਨਾਜ ਨਾ ਬਚਿਆ ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਯੋਧੇ ਜਿਹੜੇ ਨਾ ਹੱਥੋ ਹੱਥੀ ਦੁਸ਼ਮਣ ਦੇ ਗਲ ਪੈ ਕੇ ਸ਼ਹੀਦ ਦੀਆਂ ਪ੍ਰਾਪਤ ਕਰ ਜਾਣੀਆਂ ਚਾਹੁੰਦੇ ਨੇ। ਔਰ ਇਸ ਕੱਚੀ ਗੜੀ ਦਾ ਦਰਵਾਜ਼ਾ ਖੁੱਲਿਆ, ਤਕਰੀਬਨ 500 ਸੂਰਮੇ ਉੱਥੇ ਸੀ ਤੇ ਕੋਈ 1000 ਕੁ ਦੇ ਕਰੀਬ ਉਹਨਾਂ ਦੇ ਕੋਲ ਟੁੱਟੀਆਂ ਭੱਜੀਆਂ ਤਲਵਾਰਾਂ ਸਨ ਤੇ 250 ਦੇ ਕਰੀਬ ਨੇਜੇ ਸਨ, ਕੋਈ ਵੱਡੀ ਬੰਦੂਕ ਨਹੀਂ ਸੀ, ਮਾੜਾ ਮੋਟਾ ਬੰਦੂਕ ਵੱਡੀ ਕੋਈ ਤੋਪ ਨਹੀਂ ਸੀ ਔਰ ਜਿਹੜੀਆਂ ਬੰਦੂਕਾਂ ਸਨ ਉਹਨਾਂ ਦੇ ਵਿੱਚ ਵੀ ਪਾਉਣ ਵਾਸਤੇ ਬਰੂਦ ਨਹੀਂ ਸੀ, ਬਰੂਦ ਖਤਮ ਹੋ ਚੁੱਕਾ ਸੀ। ਦਰਖਤਾਂ ਦੇ ਪੱਤੇ ਖਾ ਖਾ ਕੇ ਵਿਚਾਰੇ ਗੁਜ਼ਾਰਾ ਕੀਤਾ ਇਹਨਾਂ ਥੋੜਾ ਬਹੁਤਾ ਚਿਰ। ਆਖਰ ਸਾਧ ਸੰਗਤ ਜੀ ਇਹਨਾਂ ਹਕੂਮਤ ਦੇ ਨਾਲ ਦੋ ਹੱਥ ਲੈ ਕੇ ਇੱਥੇ ਸ਼ਹੀਦੀਆਂ ਪ੍ਰਾਪਤ ਕਰਨ ਲਈ ਸੋਚਿਆ, ਲੇਕਿਨ ਕੁਝ ਲੜੇ ਹੁਣ ਲੜਨ ਜੋਗੇ ਵੀ ਕਿੱਥੇ ਰਹਿ ਗਏ ਸੀ। ਸਾਧ ਸੰਗਤ ਜੀ 2 ਦਿਨ ਬੰਦਾ ਪ੍ਰਸ਼ਾਦਾ ਰੱਜ ਕੇ ਨਾ ਚੱਕੇ ਤੇ ਕਿੰਨੀ ਵੀਕਨੈਸ ਆ ਜਾਂਦੀ ਹੈ, ਡਾਕਟਰਾਂ ਦੇ ਕੋਲ ਜਾ ਕੇ ਟੀਕੇ ਲਵਾਉਂਦਾ, ਅੰਗਰੇਜ਼ੀ ਦਵਾਈਆਂ ਖਾਂਦਾ ਤੇ ਸਾਧ ਸੰਗਤ ਜੀ ਸੋਚ ਕੇ ਦੇਖਿਓ ਜਿਹਨਾਂ 7-8 ਮਹੀਨੇ ਰੱਜ ਕੇ ਭੋਜਨ ਨਾ ਚੱਕਿਆ ਹੋਵੇ ਉਹਨਾਂ ਦਾ ਕੀ ਹਾਲ ਹੋਊਗਾ। ਪਰ ਫਿਰ ਵੀ ਆਪਣੇ ਆਪ ਨੂੰ ਉਹਨਾਂ ਨੇ ਹਕੂਮਤ ਦੇ ਸਾਹਮਣੇ ਗ੍ਰਿਫਤਾਰ ਹੋਣ ਕੇ ਹੱਥ ਖੜੇ ਕਰਕੇ ਨਹੀਂ ਆਏ, ਹੱਥ ਖੜੇ ਨਹੀਂ ਕੀਤੇ ਉਹਨਾਂ ਨੇ ਔਰ ਲੜੇ ਨੇ ਔਰ ਲੜਦਿਆਂ ਦੇ ਵਿੱਚੋਂ ਸਾਧ ਸੰਗਤ ਜੀ ਗ੍ਰਿਫਤਾਰੀਆਂ ਹੋ ਜਾਂਦੀਆਂ, 500 ਸਿੰਘਾਂ ਦੀ ਤਕਰੀਬਨ ਗ੍ਰਿਫਤਾਰੀ ਹੋ ਜਾਂਦੀ ਆ। ਲੜਨ ਵਾਸਤੇ ਰਹਿ ਕੀ ਗਿਆ ਸੀਗਾ, ਨਾ ਕੋਈ ਚੰਗਾ ਹਥਿਆਰ ਨਾ ਕੋਈ ਚੰਗਾ ਨੌਜਵਾਨ ਤੇ ਬਾਹਰਲੇ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਇਕੱਠੀ ਹੋਈ ਹੋਈ ਹੈ ਤੇ ਗੁਰੂ ਕੇ ਪਿਆਰ ਵਾਲੇ ਆਖਰ 300 ਸਿੰਘ ਜਿਹੜਾ ਸੀ ਨਾ ਉਹਨੂੰ ਗ੍ਰਿਫਤਾਰ ਕਰਕੇ ਤੇ ਮੁਗਲੀਆ ਹਕੂਮਤ ਮੁਗਲੀਆ ਫੌਜਾਂ ਨੂੰ ਆਪਣਾ ਗੁੱਸਾ ਕੱਢਣ ਵਾਸਤੇ ਜਿਹੜੇ 8-9 ਮਹੀਨਿਆਂ ਨੂੰ ਘੇਰਾ ਪਾਈ ਪਰਤੇ ਸੀ ਕਿੰਨੇ ਖਿਜੇ ਹੋਣਗੇ ਉਹਨਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਔਰ ਗੁਰੂ ਪਿਆਰਿਓ ਉਹਨਾਂ ਨੇ ਉਹਨਾਂ ਸਿੰਘਾਂ ਨੂੰ 79 ਸਿੰਘਾਂ ਨੂੰ ਤਲਵਾਰਾਂ ਦੇ ਨਾਲ ਨੇਜਿਆਂ ਦੇ ਨਾਲ ਪਰੋ ਕੇ ਖਤਮ ਕਰ ਦਿੱਤਾ ਤੇ ਜਿਹੜੇ 200 ਬਚੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਕੇ ਜ਼ਕਰੀਆ ਖਾਂ ਫਿਰ ਜਿਵੇਂ ਦਿੱਲੀ ਲੈ ਕੇ ਜਾਂਦਾ ਤੇ ਉੱਥੇ ਫਿਰ ਕੀ ਭਾਣਾ ਬੀਤਦਾ ਢਾਡੀ ਜਥਾ।

0: ਜਬਾਨ ਨੂੰ ਸਭ ਲੋਕੀ ਆਏ ਹੋ ਵੇਖਣ ਉਸ ਜਬਾਨ ਨੂੰ ਸਭ ਲੋਕੀ ਆਏ
1: ਗ੍ਰਿਫਤਾਰ ਕੀਤਾ ਹੋਇਆ ਇਹ ਸਿੰਘਾਂ ਦੇ ਵਹੀਰ ਨੂੰ ਪਹਿਲਾਂ ਲਾਹੌਰ ਲਿਆਂਦਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਇੱਕ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਤੇ ਹਾਥੀ ਦੇ ਉੱਤੇ ਬਿਠਾਲ ਦਿੱਤਾ ਗਿਆ ਔਰ ਉਹਦੇ ਦੁਆਲੇ ਉਹਦੇ ਪਿੰਜਰੇ ਦੇ ਦੁਆਲੇ ਇਦਾਂ ਦਾ ਪਿੰਜਰਾ ਬਣਾਇਆ ਕਿ ਦੋ ਸਿਪਾਹੀ ਮੁਗਲ ਚੰਗੇ ਹੱਟੇ ਕੱਟੇ ਦੋ ਸਿਪਾਹੀ ਇਹਦੇ ਪਿੰਜਰੇ ਨਾਲ ਨੂੜ ਦਿੱਤੇ ਗਏ ਵੀ ਜੇ ਬਾਬਾ ਬੰਦਾ ਸਿੰਘ ਬਹਾਦਰ ਕਿਸੇ ਕਰਾਮਾਤ ਦੇ ਕਰਕੇ ਇੱਥੋਂ ਪਿੰਜਰੇ ਚੋਂ ਨਿਕਲਣ ਦਾ ਯਤਨ ਕਰੇ ਤੇ ਇਹਦੇ ਛੁਰੇ ਮਾਰ ਕੇ ਇਹਨੂੰ ਉਹਦੇ ਥਾਂ ਤੇ ਖਤਮ ਕਰ ਦਿਓ ਕਿਤੇ ਨਿਕਲ ਨਾ ਜਾਵੇ ਇੰਨਾ ਭੈ ਇੰਨਾ ਡਰ ਸੀ ਬਾਬਾ ਬੰਦਾ ਸਿੰਘ ਜੀ ਦਾ ਲਾਹੌਰ ਲਿਆਂਦਾ ਗਿਆ ਔਰ ਲਾਹੌਰ ਤੋਂ ਕੁਝ ਦਿਨ ਇੱਥੇ ਰੱਖ ਕੇ ਹੁਣ ਲਾਹੌਰ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਬਾਬਾ ਬੰਦਾ ਸਿੰਘ ਦਾ ਜਲੂਸ ਇਹ ਕੱਢਿਆ ਗਿਆ ਜਿੰਨੇ ਗ੍ਰਿਫਤਾਰ ਕੀਤੇ ਹੋਏ ਸਿੰਘ ਸੀ ਉਹਨਾਂ ਦੇ ਸਿਰ ਨੇਜਿਆਂ ਦੇ ਬਰਛਿਆਂ ਦੇ ਉੱਤੇ ਟੱਕ ਕੇ ਤੇ ਲਾਹੌਰ ਦੇ ਵਿੱਚ ਚੱਕਰ ਦਿੱਤੇ ਗਏ ਲੋਕਾਂ ਦੇ ਮਨਾਂ ਦੇ ਵਿੱਚੋਂ ਗੁਰੂ ਕੇ ਖਾਲਸੇ ਦਾ ਭੈ ਕੱਢਣ ਵਾਸਤੇ ਵੀ ਆ ਦੇਖੋ ਜਿਹੜਾ ਬਾਬਾ ਬੰਦਾ ਸਿੰਘ ਤੋਂ ਤੁਸੀਂ ਕੋਈ ਸਮਾਂ ਬਹਿ ਪਹਿਲਾਂ ਡਰਦੇ ਸੀ ਜਿਹਦਾ ਖੌਫ ਸੀ ਬਣਿਆ ਹੋਇਆ ਪੰਜਾਬ ਦੇ ਅੰਦਰ ਆ ਦੇਖੋ ਅਸੀਂ ਸਾਰੇ ਖਤਮ ਕਰ ਦਿੱਤੇ ਆ ਅਸੀਂ ਛੱਡਿਆ ਕੋਈ ਨਹੀਂ ਤੇ ਹੁਣ ਦਿੱਲੀ ਵੱਲ ਨੂੰ ਲੈ ਕੇ ਜਾਣਾ ਸੀ ਇਹਨਾਂ ਨੂੰ ਤੇ ਸਤਸੰਗ ਜੀ ਦਿੱਲੀਓਂ ਹੁਕਮ ਆਇਆ ਅਬਦੁਲ ਸਮਦ ਖਾਂ ਉਹ ਦਿੱਲੀ ਦਾ ਸੂਬੇਦਾਰ ਸੀ ਹੁਕਮਰਾਨ ਸੀ ਪਰ ਉਹਨੂੰ ਹਕੂਮਤ ਵੱਲੋਂ ਫਰਕ ਸੀਅਰ ਵੱਲੋਂ ਹੁਕਮ ਆ ਗਿਆ ਕਹਿੰਦੇ ਤੂੰ ਆਪ ਨਹੀਂ ਆਉਣਾ ਇਹਨਾਂ ਨੂੰ ਲੈ ਕੇ ਇਹ ਜਿਹੜੇ ਗ੍ਰਿਫਤਾਰ ਕੀਤੇ ਹੋਏ ਸਿੰਘ ਆ ਇਹਨਾਂ ਨੂੰ ਲੈ ਕੇ ਤੂੰ ਆਪ ਨਹੀਂ ਆਉਣਾ ਤੇਰਾ ਮੁੰਡਾ ਜ਼ਕਰੀਆ ਖਾਨ ਉਹਨੂੰ ਭੇਜੀ ਤੇ ਜ਼ਕਰੀਆ ਖਾਨ ਸੈਂਕੜੇ ਗੱਡੇ ਗੁਰੂ ਕੇ ਖਾਲਸੇ ਦੇ ਸਿਰਾਂ ਦੇ ਲੱਦ ਕੇ ਤੇ ਜਦੋਂ 100-200 ਸਿਪਾਹੀ ਜਿਉਂਦਾ 100-200 ਸਿੰਘ ਇਹ ਜਿਉਂਦਾ ਫੜ ਕੇ ਤੇ ਦਿੱਲੀ ਵੱਲ ਨੂੰ ਤੁਰਿਆ ਨਾ ਇਹਦੇ ਮਨ ਦੇ ਵਿੱਚ ਆਇਆ ਵੀ ਇੰਨਾ ਕੁ ਕੁਝ ਲੈ ਕੇ ਜਾਊਂਗਾ ਤੇ ਦਿੱਲੀ ਵੱਲੋਂ ਤੇ ਲਾਹਨਤਾਂ ਪੈਣੀਆਂ ਉਹਨਾਂ ਵੱਲੋਂ ਤੋਂ ਗਾਲਾਂ ਕੱਢੀਆਂ ਜਾਣੀਆਂ ਉਹ 8 ਮਹੀਨੇ ਘੇਰਾ ਪਾ ਕੇ ਬੈਠੇ ਰਹਿ ਤਾਂ ਇੰਨੇ ਕੁ ਜਾਣਿਆਂ ਨੇ ਲੜਦੇ ਰਹਿ ਤੁਸੀਂ ਕਹਿੰਦੇ ਹਾਦੂ ਲਾਂਤ ਤੁਹਾਡੇ ਲਾਂਤਾਂ ਪੈਣਗੀਆਂ ਵੀ ਇੰਨੇ ਕੁ ਸਿੰਘ ਹੀ ਨਹੀਂ ਤੁਹਾਡੇ ਕੋਲੋਂ ਗ੍ਰਿਫਤਾਰ ਹੋ ਸਕੇ ਇੰਨੇ ਕਿ ਇਹਨਾਂ ਨੂੰ ਖਤਮ ਕਰ ਸਕੇ ਸੋ ਗੁਰੂ ਪਿਆਰਿਓ ਇਸ ਪਾਪੀ ਜ਼ਕਰੀਆ ਖਾਨ ਨੇ ਫਿਰ ਇੱਕ ਕੰਮ ਕੀਤਾ ਇਲਾਕੇ ਦੇ ਵਿੱਚ ਪਿੰਡਾਂ ਵਿੱਚ ਪੰਜਾਬ ਦੇ ਵਿੱਚ ਜਿਹਦੇ ਕੇਸ ਰੱਖੇ ਸੀ ਦਾੜੀਆਂ ਵਾਲੇ ਜਿਹੜੇ ਗੁਰੂ ਕੇ ਖਾਲਸੇ ਸਿੰਘ ਪਿੰਡਾਂ ਦੇ ਵਿੱਚ ਰਹਿੰਦੇ ਸੀ ਨਾ ਜਿਹਨਾਂ ਨੂੰ ਕਿਸੇ ਲੜਾਈ ਮਤਲਬ ਨਾਲ ਕੋਈ ਮਤਲਬ ਨਹੀਂ ਸੀ ਲੜਾਈ ਝਗੜੇ ਨਾਲ ਕੋਈ ਮਤਲਬ ਨਹੀਂ ਸੀ ਅੱਜ ਉਹ ਸਤਸੰਗਤ ਜੀ ਉਹ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਦਿੱਲੀ ਵੱਲ ਨੂੰ ਇਹਨਾਂ ਨੂੰ ਵੀ ਕਹਿੰਦੇ ਨਾਲ ਹੀ ਬੰਨ ਲਓ ਔਰ ਬਹੁਤ ਸਾਰੇ ਕਤਲ ਕਰਕੇ ਗੱਡੇ ਹੋਰ ਭਰ ਲੈ ਗਏ ਤੇ ਇਹਨਾਂ ਦੇ ਜਿਹੜੇ ਸਿਰ ਕਤਲ ਕੀਤੇ ਗਏ ਉਹਨਾਂ ਦੇ ਵਾਲ ਪਿੱਛੇ ਨੂੰ ਖਿਲਾਰ ਕੇ ਤੇ ਗੁਰੂ ਕੇ ਪਿਆਰ ਵਾਲੇ ਉਹ ਨੇਜਿਆਂ ਦੇ ਉੱਤੇ ਵੱਡੇ ਡੰਡਿਆਂ ਦੇ ਉੱਤੇ ਲੱਦ ਕੇ ਤੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਨੇ ਔਰ ਇਸ ਸਾਰੇ ਜਲੂਸ ਦੇ ਅੱਗੇ ਇੱਕ ਸਿਪਾਹੀ ਮੁਗਲੀਆ ਹਕੂਮਤ ਦਾ ਇੱਕ ਸਿਪਾਹੀ ਵੱਡੇ ਸਾਰੇ ਵਾਂਸ ਦੇ ਉੱਤੇ ਇੱਕ ਮਾਰ ਕੇ ਬਿੱਲੀ ਟੰਗੀ ਹੋਈ ਆ ਉਹ ਵੀ ਨਾਲ ਉਹਨੂੰ ਮੋਹਰੇ ਲਿਜਾ ਕੇ ਲਾ ਕੇ ਲਿਜਾ ਰਿਹਾ ਉਹ ਬਿੱਲੀ ਟੰਗਣ ਦਾ ਕਾਰਨ ਕਿ ਲੋਕਾਂ ਦੇ ਵਿੱਚ ਦਹਿਸ਼ਤ ਪਾਈ ਜਾਵੇ ਕਿ ਅਸੀਂ ਸਿੰਘ ਤਾਂ ਕੀ ਅਸੀਂ ਸਿੰਘ ਤਾਂ ਕੀ ਬਿੱਲੀ ਤੱਕ ਨਹੀਂ ਛੱਡੀ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚੋਂ ਗੁਰੂ ਕੇ ਖਾਲਸੇ ਦਾ ਭੈ ਲੱਥ ਜਾਵੇ ਦੱਸ ਦਈਏ ਕਿ ਸਿੰਘ ਤਾਂ ਕੀ ਛੱਡਣਾ ਸੀ ਅਸੀਂ ਬਿੱਲੀਆਂ ਤੱਕ ਨਹੀਂ ਛੱਡੀਆਂ ਬਿੱਲੀ ਮਾਰ ਕੇ ਵੀ ਟੰਗੀ ਹੋਈ ਹੈ ਹੁਣ ਇਹ ਸਾਰਾ ਵਹੀਰ ਜਿਹੜਾ ਨਾ ਦਿੱਲੀ ਦੇ ਵਿੱਚ ਪਹਿਲਾਂ ਸਤਸੰਗਤ ਜੀ ਰਸਤੇ ਦੇ ਵਿੱਚ ਉਸ ਸਰਹੰਦ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਸਰਹੰਦ ਨੂੰ ਫਤਿਹ ਕੀਤਾ ਸੀ ਨਾ ਉਸ ਸਰਹੰਦ ਦੇ ਵਿੱਚ ਦੀ ਇਹਨਾਂ ਦਾ ਜਲੂਸ ਲਜਾਇਆ ਗਿਆ ਸਾਰੇ ਸਿੰਘ ਨਰੂੜੇ ਹੋਏ ਨੇ ਜਿਹੜੇ ਜੀਂਦੇ ਨੇ ਉਹਨਾਂ ਦੇ ਵੀ ਹੱਥ ਪਿੱਛੇ ਨੂੰ ਬੱਧੇ ਹੱਥੀ ਹੱਥ ਕੜੀਆਂ ਪੈਰੀ ਬੇੜੀਆਂ ਪਾ ਕੇ ਔਰ ਗੁਰੂ ਪਿਆਰਿਓ ਇੱਕ ਇੱਕ ਊਠ ਦੇ ਉੱਤੇ ਦੋ ਦੋ ਜਾਣੇ ਬਹਾਲੇ ਹੋਏ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਉਹ ਲੋਹੇ ਦੇ ਪਿੰਜਰੇ ਵਿੱਚ ਹਾਥੀ ਦੇ ਉੱਤੇ ਬਹਾਲ ਕੇ ਉਹਦਾ ਜਲੂਸ ਲਜਾਇਆ ਜਾ ਰਿਹਾ ਜਦੋਂ ਸਰਹੰਦ ਦੇ ਵਿੱਚ ਇਹ ਸਾਰਾ ਪਹੁੰਚਿਆ ਨਾ ਸਾਰਾ ਹਜੂ ਤੇ ਸਰਹੰਦ ਦੇ ਲੋਕਾਂ ਨੇ ਇਸ ਹਜ਼ੂਮ ਦੇ ਉੱਤੇ ਗੁਰੂ ਕੇ ਸਿੰਘਾਂ ਦੇ ਉੱਤੇ ਵੱਟੇ ਮਾਰੇ, ਪੱਥਰ ਮਾਰੇ, ਜੋ ਕੋਈ ਡੰਡੇ ਸੋਟੀਆਂ ਇੱਟਾਂ ਤੱਕ ਜੋ ਸੀ ਇਹਨਾਂ ਦੇ ਮਾਰਨ ਦਾ ਯਤਨ ਕੀਤਾ। ਔਰ ਹਕੂਮਤ ਵੱਲੋਂ ਵੀ ਸੀ ਕਿ ਕੁਛ ਸਮਾਂ ਪਹਿਲਾਂ ਜਿਸ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ ਸੀ, ਆਹ ਦੇਖ ਲਓ ਅੱਜ ਅਸੀਂ ਗ੍ਰਿਫਤਾਰ ਕਰਕੇ ਲੈ ਚੱਲੇ ਹਾਂ। ਤੁਹਾਡੇ ਮਨਾਂ ਦੇ ਵਿੱਚ ਕੋਈ ਡਰ ਕੋਈ ਭੈ ਨਹੀਂ ਰਹਿਣਾ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਦਾ। ਤੇ ਗੁਰੂ ਪਿਆਰਿਓ, ਜਦੋਂ ਲੋਕ ਇੱਟਾਂ ਰੋੜੇ ਮਾਰ ਰਹੇ ਸਨ ਤੇ ਗੁਰੂ ਕੇ ਸਿੰਘ ਕਹਿ ਰਹੇ ਸੀ ਅਸੀਂ ਹੁਣ ਗ੍ਰਿਫਤਾਰ ਹੋ ਚੁੱਕੇ ਹਾਂ, ਸਾਡੇ ਹੱਥ ਵੀ ਬੰਨੇ ਆ, ਸਾਡੇ ਪੈਰ ਵੀ ਬੱਧੇ ਹੋਏ ਆ, ਹੁਣ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਸਾਨੂੰ ਜਿੰਨਾ ਮਰਜ਼ੀ ਜਲੀਲ ਕਰ ਸਕਦੇ ਹੋ, ਇੱਟਾਂ ਰੋੜੇ ਜੋ ਮਰਜ਼ੀ ਸਾਨੂੰ ਮਾਰ ਸਕਦੇ ਹੋ, ਗਾਲਾਂ ਕੱਢ ਸਕਦੇ ਹੋ, ਪਰ ਜਿੱਦਣ ਸਾਡੇ ਹੱਥ ਖੁੱਲੇ ਸੀ ਨਾ ਉਦਣ ਤੁਹਾਡੇ ਵਿੱਚੋਂ ਕੋਈ ਸਾਡੇ ਸਾਹਮਣੇ ਕੁਸਕਦਾ ਨਹੀਂ ਸੀ। ਇਸ ਸਰਹੰਦ ਦੇ ਉੱਤੇ ਸਾਡਾ ਉਸ ਦਿਨ ਰਾਜ ਕਾਇਮ ਸੀ। ਹਾਂ ਠੀਕ ਹੈ, ਅਸੀਂ ਸਾਨੂੰ ਅੱਜ ਗ੍ਰਿਫਤਾਰ ਕਰ ਲਿਆ, ਤੁਸੀਂ ਆਪਣੀਆਂ ਮਨ ਮਾਈਆਂ ਕਰ ਸਕਦੇ ਹੋ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਸਾਰਾ ਜਲੂਸ ਫਰਕਸੀਅਰ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਦਾ ਬਾਦਸ਼ਾਹ ਸੀ ਫਰਕਸੀਅਰ, ਉਹਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਔਰ 740 ਸਿੰਘ ਜਿਉਂਦੇ ਸਨ, ਬਾਕੀ ਸ਼ਹੀਦਾਂ ਦੇ ਸਿਰਾਂ ਦੇ ਗੱਡੇ ਲੱਦੇ ਹੋਏ ਸੀ। ਕਤਲੇਆਮ ਕੀਤਾ ਰੱਜ ਕੇ, ਹੁਣ 740 ਸਿੰਘ ਜਿਉਂਦੇ ਜਿਹੜੇ ਹੈ ਨਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਨੂੜ ਕੇ ਤੇ ਇਸ ਹਕੂਮਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਔਰ ਗੁਰੂ ਪਿਆਰਿਓ, ਫਿਰ ਐਲਾਨ ਕੀਤਾ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਜਾਵੇ, ਇਹਨਾਂ ਨੂੰ ਲਾਲਚ ਦਿੱਤੇ ਜਾਣ, ਇਹਨਾਂ ਨੂੰ ਸ਼ਹੀਦ ਨਾ ਕੀਤਾ ਜਾਵੇ, ਇਹਨਾਂ ਨੂੰ ਲਾਲਚ ਦਿੱਤੇ ਜਾਣ, ਇਹਨਾਂ ਨੂੰ ਧਰਮ ਤੋਂ ਡੇਕ ਕੇ ਤੇ ਇਸਲਾਮ ਦੇ ਵਿੱਚ ਲਿਆਂਦਾ ਜਾਵੇ। ਜ਼ਿਆਦਾ ਹਕੂਮਤ ਦਾ ਜ਼ੋਰ ਇਸੇ ਉੱਤੇ ਲੱਗਿਆ ਸੀ, ਇਹਨਾਂ ਨੂੰ ਕਤਲ ਕਰਨ ਵਾਸਤੇ ਨਹੀਂ। ਉਹ ਨਹੀਂ ਸੀ ਚਾਹੁੰਦੇ ਵੀ ਇਹਨਾਂ ਨੂੰ ਕਤਲ ਕੀਤਾ ਜਾਵੇ। ਉਹਨਾਂ ਦੀ ਜਿੱਤ ਉਹਨਾਂ ਦੀ ਹੇਠੀ ਇਸੇ ਵਿੱਚ ਸੀ ਵੀ ਇਹਨਾਂ ਦੇ ਵਿੱਚੋਂ ਕੁਝ ਨਾ ਕੁਝ ਇਸਲਾਮ ਨੂੰ ਕਬੂਲ ਕਰ ਲੈਣ ਔਰ ਸਾਡੀ ਵਿੱਚ ਜਿੱਤ ਹੋ ਜਾਵੇਗੀ। ਤੇ ਗੁਰੂ ਪਿਆਰਿਓ, 740 ਦੇ ਵਿੱਚੋਂ ਇੱਕ ਨੇ ਵੀ ਇਸਲਾਮ ਨੂੰ ਕਬੂਲ ਨਾ ਕੀਤਾ। ਜਦੋਂ ਇਸਲਾਮ ਨਾ ਮੰਨੇ ਤੇ ਫਿਰ ਗੁੱਸੇ ਦੇ ਵਿੱਚ ਆ ਕੇ ਹਕੂਮਤ ਵੱਲੋਂ ਫਰਕਸੀਅਰ ਬਾਦਸ਼ਾਹ ਵੱਲੋਂ ਕਹਿੰਦੇ ਜੇ ਨਹੀਂ ਮੰਨਦੇ ਤੇ ਫਿਰ ਰੋਜ਼ ਦਿੱਲੀ ਦੇ ਵਿੱਚ ਇੱਕ ਢੰਡੋਰਾ ਪੈਟ ਦਿੱਤਾ ਜਾਵੇ ਕਿ ਸਿੰਘਾਂ ਦਾ ਤਮਾਸ਼ਾ ਜਿਹਨੇ ਦੇਖਣਾ ਉਹ ਬਾਜ਼ਾਰ ਦੇ ਵਿੱਚ ਆਏ ਆਉਣ ਔਰ ਕੁਤਬਦੀਨ ਦੀ ਦਰਗਾਹ ਦੇ ਕੋਲ 100 ਸਿੰਘ ਰੋਜ਼ ਕਤਲ ਕੀਤੇ ਜਾਣ ਲੱਗੇ। ਗੁਰੂ ਪਿਆਰਿਓ, ਫਿਰ ਜਿਵੇਂ ਗੁਰੂ ਕੇ ਖਾਲਸੇ ਦੇ ਉੱਤੇ ਤਸ਼ੱਦਦ ਹੁੰਦਾ, ਜਿਵੇਂ 100 ਸਿੰਘਾਂ ਨੂੰ ਕਤਲ ਕੀਤਾ ਜਾਂਦਾ, ਦਿੱਲੀ ਦੇ ਵਿੱਚ ਖੂਨ ਦੀਆਂ ਨਦੀਆਂ ਵਗਦੀਆਂ, ਤੁਹਾਡੇ ਬਜ਼ੁਰਗਾਂ ਦੇ ਉੱਤੇ ਜੋ ਜ਼ੁਲਮ ਦੀ ਇੰਤਹਾ ਹੁੰਦੀ ਹੈ, ਉਸ ਕੋਲੇ ਦੀਆਂ ਸਦਰਾਂ ਨੂੰ ਢਾਡੀ ਜਿੱਤਾਂ ਇਉਂ ਕਹਿੰਦਾ ਹੈ।

0: ਬਹੁਤ ਬਹੁਤ ਧੰਨਵਾਦ ਜੀ। ਸਿੱਖ ਸੰਗਤਾਂ ਦਾ ਇੱਥੇ ਸਮਾਪਤੀ ਹੈ। ਇਸ ਤੋਂ ਅਗਲਾ ਇਤਿਹਾਸ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੱਕ ਔਰ ਉਹਨਾਂ ਦੇ ਬੇਟੇ ਉਹਨਾਂ ਦੇ ਵੀਰ ਸਪੁੱਤਰ 4 ਸਾਲ ਦਾ ਬਾਬਾ ਅਜੇ ਸਿੰਘ ਉਹਦੀ ਸ਼ਹੀਦੀ ਹਜੇ ਬਾਕੀ ਹੈ। ਆਉਣ ਵਾਲੇ ਦੀਵਾਨਾਂ ਦੇ ਵਿੱਚ ਇਸ ਤੋਂ ਅਗਲਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਦਿਓ ਪਿਆਰ ਦਾ ਸਬੂਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿਨ੍ਹਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਬੜੇ ਹੀ ਵਿਸਥਾਰ ਦੇ ਨਾਲ ਸਾਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਭਾਈ ਸਾਹਿਬ ਅਤੇ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰੂ ਪੰਥ ਦੀ, ਗੁਰੂ ਇਤਿਹਾਸ ਦੀ ਸੇਵਾ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨ। ਆਪਣੇ ਅੰਦਰੋਂ ਘਰੋਂ ਚੜ੍ਹਦੀ ਕਲਾ ਦੇ ਕੇ ਨਿਵਾਜਨ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣ। ਹੁਣ ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਦਾ, ਸੇਵਾ ਨਿਭਾ ਰਹੇ ਹਨ ਇਹਨਾਂ ਦਾ ਹੀ ਜਥਾ, ਜੋ ਕਿ 2 ਵਜੇ ਤੱਕ ਸ੍ਰੀ ਸਹਿਜ ਪਾਠ ਦੀ ਸੇਵਾ ਨਿਭਾਉਣਗੇ। 2 ਵਜੇ ਤੋਂ ਬਾਅਦ ਫਿਰ ਜਿਨ੍ਹਾਂ ਦੀ ਡਿਊਟੀ ਹੋਵੇਗੀ ਆਪਣੇ ਆਪ ਆ ਜਾਣਗੇ। ਸੋ ਭਾਈ ਸਾਹਿਬ ਜੀ ਦੇ ਜਥੇ ਤੋਂ ਹੁਣ ਆਪਾਂ ਸਹਿਜ ਪਾਠ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ।

ਕਰਤਾ ਪੁਰਖ ਨਰ ਭਾਉ ਨਰ ਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮੇਰੇ ਮਨ ਜਪ ਅਹਿੰਸ ਨਾਮ ਹਰੇ ਕੋਟ ਕੋਟ ਦੁਖ ਬਹੁ ਕੀਨੇ ਸਭ ਪਰ ਹਰ ਪਾਸ ਧਰੇ ਰਹਾਉ ਹਰ ਹਰ ਨਾਮ ਜਪੈ ਅਰਾਧੈ ਸੇਵਕ ਭਾਏ ਖਰੇ ਕਿਲਵਿਕ ਦੋਖ ਗਏ ਸਭ ਨੀਕ ਰਜੋ ਪਾਨੀ ਮੈਲ ਹਰੇ ਖਿਨ ਖਿਨ ਨਰ ਨਰੈਣ ਗਾਵੈ ਮੁਖ ਬੋਲੈ ਨਰ ਨਰ ਹਰੇ ਪੰਚ ਦੋਖ ਅਸਾਧ ਨਗਰ ਮਹਿ ਇੱਕ ਖਿਨ ਪਲ ਦੂਰ ਕਰੇ ਬੜ ਭਾਗੀ ਹਰ ਨਾਮ ਤੇ ਆਵੈ ਹੈ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇਹ ਪ੍ਰਭ ਜਾਚੋ ਮੈਂ ਮੂੜ ਮੁਗਦ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇਵੋ ਸਰਣ ਭਰੇ ਜਨ ਨਾਨਕ ਤੁਮਰੀ ਸਰਣਾਈ ਹਰ ਰਾਖੋ ਲਾਜ ਹਰੇ ਨਟ ਮਹੱਲਾ ਚੌਥਾ।

ਘਨ ਘਨ ਘਨ ਹਰਿ ਗਰਜੈ ਮਨੁ ਭਿਕਸੈ ਮੂਰ ਮੁਰਲੀ ਹਮਰੇ ਸੁਆਮੀ ਲੋਚ ਹਮ ਲਾਈ ਹਮ ਜੀਵ ਹਮ ਦੇਖ ਹਰ ਮਿਲੇ ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲੋ ਆਨੰਦ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰ ਪ੍ਰਸਾਦੀ ਹਰ ਨਾਮ ਤੇ ਆਇਓ ਹਮ ਸਤਿਗੁਰ ਚਰਨ ਪਖੇ ਰਹਾਉ ਉਤਮ ਜਗਨਾਥ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੁਮ ਵੱਡ ਪੁਰਖ ਦੀਨ ਦੁਖ ਭੰਜਨ ਹਰ ਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗ ਸਖੇ ਜਿਉ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗੁਣ ਵਿਖਿਆ ਵਿਖੈ ਕੇ ਬਹੁ ਬਾਰ ਬਾਰ ਨਿਮਖੇ ਅਵਗੁਣਿਆਰੇ ਪਾਥਰ ਭਾਰੇ ਹਰ ਤਾਰੇ ਸੰਗ ਜਨਖੇ ਜਿਨ ਕੋ ਤੁਮ ਹਰ ਰਾਖੋ ਸਾਮੀ ਸਭ ਤਿਨਕੇ ਪਾਪ ਕ੍ਰਿਖੇ ਜਨ ਨਾਨਕੇ ਦਿਆਲ ਪ੍ਰਭ ਸੁਆਮੀ ਤੁਮ ਦੁਸ਼ਟ ਤਾਰੇ ਹਰਨਾਖੇ ਨਟ ਮਹੱਲਾ ਚੌਥਾ ਮੇਰੇ ਮਨ ਜਪੋ ਹਰ ਹਰ ਰਾਮ ਰੰਗੇ ਹਰ ਹਰਿ ਕਿਰਪਾ ਕਰੀ ਜਗਦੀਸ਼ਰ ਹਰ ਧਿਆਇਓ ਜਨ ਪਗ ਲਗੇ ਰਹਾਓ ਜਨਮ ਜਨਮ ਕੇ ਭੂਲ ਚੂਕ ਹਮ ਅਵ ਆਏ ਪ੍ਰਭ ਸਰਣ ਗੇ ਤੁਮ ਸਰਣਾਗਤ ਪ੍ਰਤਪਾਲਕ ਸੁਆਮੀ ਹਮ ਰਾਖੋ ਬਾਡੋ ਪਾਪ ਗੇ ਤੁਮਰੀ ਸੰਗਤ ਹਰ ਕੋ ਨਾ ਉਧਰਿਓ ਪ੍ਰਭ ਕੀ ਓ ਪਤਤ ਪਵ ਗੇ ਗੁਣ ਗਾਵਤ ਛੀਪਾਂ ਦੁਸ਼ਟਾਰੇ ਓ ਪ੍ਰਭ ਰਾਖੀ ਪੈਜ ਜਨ ਕੇ ਜੋ ਤੁਮਰੇ ਗੁਣ ਗਾਵਹਿ ਸੁਆਮੀ ਹਉ ਬਲ ਬਲ ਬਲ ਤਿਨ ਗੇ ਭਾਵਨ ਭਾਵਨ ਪਵਿੱਤਰ ਸਭ ਕੀਏ ਜਿਹ ਧੂਰ ਪਰੀ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨ ਸਕਹਿ ਹਮ ਤੋਂ ਵਡ ਵਡ ਪੁਰਖ ਵਡ ਗੇ ਜਨ ਨਾਨਕ ਦਇਆ ਪ੍ਰਭ ਧਾਰੁ ਹਮ ਸੇਵਹੁ ਤੁਮ ਜਨ ਪਗੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਨੇ ਰਹਾਉ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਨੇ ਕਿਲਵਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕ੍ਰਿਸ਼ਨੇ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨੋ ਹਮ ਕਹਿ ਨ ਸਕੇ ਹਰ ਗੁਣੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਨੋ ਪ੍ਰਭ ਆਪਣੇ ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁੱਲ ਖੁੱਲਨੇ ਜੋ ਜਲ ਕੁੰਚਰ ਤੰਦੂਐ ਬੰਧਿਓ ਹਰ ਚੇਤਿਓ ਮੋਖ ਮੁਖ ਨੇ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਤੁਮਰੀ ਥਾ ਪਾਈ ਨਹੀਂ ਪਾਵੈ ਜਨਾ ਨੇ ਕੇ ਪ੍ਰਭ ਵੱਡਣੇ ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਣਨੇ ਮੇਰੇ ਮਨ ਕਲ ਕੀਰਤ ਹਰ ਪ੍ਰਣਨੇ ਹਰ ਹਰ ਦਿਆਲ ਦਇਆ ਪ੍ਰਭ ਧਾਰੀ ਲਗ ਸਤਿਗੁਰ ਹਰ ਜਪਣੇ ਰਹਾਉ ਹਰ ਤੁਮ ਬਡ ਅਗਮ ਅਗੋਚਰ ਸੁਆਮੀ ਸਭ ਧਿਆਵੈ ਹਰ ਰੁੜਨੇ ਜਿਨ ਕੋ ਤੁਮਰੇ ਵਡ ਕਠਾਕ ਹੈ ਤੇ ਗੁਰਮੁਖ ਹਰ ਸਿਮਰਣੇ ਇਹੋ ਪਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਨੇ ਜਿਉ ਸਲ ਲੈ ਸਲਲ ਉਠ ਬਹੁ ਲਹਿਰੀ ਹਲ ਸਲੇ ਸਲ ਸਮਨੇ ਜੋ ਪ੍ਰਭ ਕੀਆ ਸੋ ਤੁਮ ਹੀ ਜਾਨੋ ਹਮ ਨਹਿ ਜਾਣੀ ਹਰ ਗਹਿਣੇ ਹਮ ਬਾਰਕ ਕੋਰਦ ਉਸਤਤ ਧਾਰੋ ਹਮ ਕਰਹਮ ਪ੍ਰਭੁ ਸਿਮਰਣੇ ਤੁਮ ਜਲ ਨਿਧ ਹਰ ਮਾਨ ਸਰੋਵਰ ਜੋ ਸੇਵੈ ਸਭ ਫਲਣੇ

कथा पड़ताल। एक ओंकार सतगुर प्रसाद मेरे मन से वसा फल हारंकाल।

ਦਾ ਪੰਜਵਾ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁੱਖ ਭੰਜਨ ਹਾਰਾਂ ਗਾਓ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਬਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਟ ਮਹੱਲਾ ਪੰਜਵਾ ਹਾਉ ਵਾਰ ਵਾਰ ਜਾਓ ਗੁਰ ਗੋਪਾਲ ਰਹਾਉ ਮੋਹੇ ਨਿਰਗੁਣ ਤੂੰ ਪੂਰਨ ਦਾਤੇ ਦੀਨਾ ਨਾਥ ਦਿਆਲ ਊਠ ਤੂੰ ਬੈਠਤ ਸੋਬਤ ਜਾਗਤ ਜੀ ਪ੍ਰਾਨ ਧਨ ਮਾਲ

ਅੰਦਰ ਆਗ ਲਗਾਨੀ ਕਡ ਕੂਪ ਕੱਢੈ ਪਨਹਾਰੇ। ਸਾਕਤ ਸਿਉ ਮਨ ਮੇਲ ਨਾ ਕਰਿਓ ਜਿਨ ਹਰ ਹਰ ਨਾਮ ਬਿਸਾਰੇ। ਸਾਕਤ ਵਚਨ ਵਿਛੁਆ ਜਿਉ ਡਸੀਐ ਤਜ ਸਾਕਤ ਪਰੈ ਪਰਾਰੇ। ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ। ਗੁਰ ਕੇ ਬਚਨ ਸਤ ਸਤ ਕਰਮਾਨੇ ਮੇਰੇ ਠਾਕੁਰ ਬਹੁਤ ਪਿਆਰੇ।

ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਅਨੇਕ ਜਤਨ ਕਰ ਰਹੇ ਹਰਿ ਅੰਤ ਨਾਹੀ ਪਾਇਆ, ਹਰਿ ਅਗਮ ਅਗਮ ਅਗਾਧ ਬੋਧ ਅਦੇਸ ਹਰਿ ਪ੍ਰਭਰਾਇਆ ਰਹਾਉ। ਕਾਮ ਕ੍ਰੋਧ ਲੋਭ ਮੋਹ ਨਿਤ ਚਗਰਤੀ ਚਗਰਾਇਆ, ਹਮ ਰਾਖ ਰਾਖ ਦੀਨ ਤੇਰੇ ਹਰਿ ਸਰਨ ਹਰਿ ਪ੍ਰਭ ਆਇਆ। ਸਰਨਾਗਤੀ ਪ੍ਰਭ ਪਾਲ ਤੇ ਹਰਿ ਭਗਤ ਵਛਲ ਨਾਇਆ, ਪ੍ਰਹਿਲਾਦ ਜਨ ਹਰਨਾਕ ਪਕਰਿਆ ਹਰਿ ਰਾਖ ਲਿਓ ਤਰਾਇਆ। ਹਰ ਚੇਤ ਰੇ ਮਾਨੋ ਮਹਿਲ ਪਾਵਨ ਸਭ ਦੂਖ ਭੰਜਨ ਰਾਯਾ, ਭਉ ਜਨਮ ਮਰਨ ਨਿਵਾਰ ਠਾਕਰੋ ਹਰ ਗੁਰਮਤੀ ਪ੍ਰਪਾਇਆ। ਹਰ ਪਤਿਤ ਪਾਵਨ ਨਾਮ ਸੁਆਮੀ ਭਉ ਭਗਤ ਭੰਜਨ ਗਾਇਆ, ਹਰ ਹਾਰ ਹਰ ਉਰ ਧਾਰਿਓ ਜਨ ਨਾਨਕ ਨਾਮ ਸੁਮਾਇਆ। ਮਾਲੀ ਗੌੜਾ ਮੋਹਲਾ ਚੌਥਾ, ਜਾਪੋ ਮਨ ਰਾਮ ਨਾਮ ਸੁਖਦਾਤਾ, ਸਤ ਸੰਗਤ ਮਿਲ ਹਰਿ ਸਾਧਿ ਆਇਆ, ਗੁਰਮੁਖ ਬ੍ਰਹਮ ਪਛਾਤਾ ਰਹਾਉ। ਵਡ ਭਾਗੀ ਗੁਰ ਦਰਸ਼ਨ ਪਾਇਆ, ਗੁਰ ਮਿਲੀਐ ਹਰਿ ਪ੍ਰਭ ਜਾਤਾ। ਦੁਰਮਤਿ ਮੈਲ ਗਈ ਸਭ ਨੀਕਰ, ਹਰਿ ਅੰਮ੍ਰਿਤ ਹਰਿ ਸਰਨਾਤਾ। ਧਨ ਧਨ ਸਾਧ ਜਿਨੀ ਹਰਿ ਪ੍ਰਭ ਪਾਇਆ, ਤਿਨ ਪੁੱਛੋ ਹਰਿ ਕੀ ਬਾਤਾਂ, ਪਾਏ ਲਗੋ ਨਿਤ ਕਰੋ ਜੁਦਰੀਆਂ, ਹਰਿ ਮੇਲੋ ਕਰਮ ਵਿਧਾਤਾ। ਲਲਾਟ ਲਿਖੇ ਪਾਇਆ ਗੁਰ ਸਾਧੂ, ਗੁਰ ਵਚਨੀ ਮਨ ਤਨ ਰਾਤਾ, ਹਰਿ ਪ੍ਰਭ ਆਏ ਮਿਲੇ ਸੁਖ ਪਾਇਆ, ਸਭ ਕਿਲਵਿਕ ਪਾਪ ਗਵਾਤਾ। ਰਾਮ ਰਸਾਇਣ ਜਿਨ ਗੁਰਮਤਿ ਪਾਇਆ, ਤਿਨ ਕੀ ਉਤਮ ਬਾਤਾ, ਤਿਨ ਕੀ ਪੰਕ ਪਾਈਐ ਵਡਭਾਗੀ, ਜਨ ਨਾਨਕ ਚਰਨੋ ਪਰਾਤਾ। ਮਾਲੀ ਗੌੜਾ ਮਹੱਲਾ ਚੌਥਾ, ਸਭ ਸਿੱਧ ਸਾਧਿਕ ਮੁਨ ਜਨਾ, ਮਨ ਭਾਵਨੀ ਹਰਿ ਧਿਆਇਓ, ਅਪਰੰਪਰੋ ਪਾਰ ਬ੍ਰਹਮ ਸੁਆਮੀ, ਹਰਿ ਅਲਖ ਗੁਰੂ ਲਖਾਇਓ ਰਹਾਓ। ਹਮ ਨੀਚ ਮਧਮ ਕਰਮ ਕੀਏ, ਨਹੀਂ ਚੇਤਿਓ ਹਰਿ ਰਾਇਓ, ਹਰਿ ਆਨ ਮੇਲਿਓ ਸਤਿਗੁਰੂ, ਖਿਨ ਵੰਦੋ ਮੁਕਤ ਕਰਾਇਓ। ਪ੍ਰਮਸਤਕੇਨ ਧੋਰ ਲਿਖਿਆ ਗੁਰਮਤੀ ਹਰਿ ਲਿਵਲਾਇਓ, ਪੰਚ ਸ਼ਬਦ ਦਰਗਹਿ ਬਾਜਿਆ ਹਰਿ ਮਿਲਿਓ ਮੰਗਲ ਗਾਇਓ। ਪਤਿਤ ਪਾਵਨ ਨਾਮ ਨਰ ਹਰਿ ਮੰਦ ਭਾਗੀਆਂ, ਨਹੀਂ ਪਾਇਓ ਤੇ ਗਰਭ ਜੋਨੀ ਗਾਲੀ ਹੈ, ਜਿਉ ਲੋਨ ਜਲ ਹੈਂਗਲਾਇਓ। ਮਤ ਦੇ ਹਰਿ ਪ੍ਰਭ ਅਗਮ ਠਾਕਰ, ਗੁਰ ਚਰਨ ਮਨ ਮੈ ਲਾਇਓ, ਹਰਿ ਰਾਮ ਨਾਮ ਰਹੋ ਲਾਗੋ, ਜਨ ਨਾਨਕ ਨਾਮ ਸੁਮਾਇਓ। ਮਾਲੀ ਗੌੜਾ ਮੋਹੱਲਾ ਚੌਥਾ, ਮੇਰਾ ਮਨ ਰਾਮ ਨਾਮ ਰਸ ਲਾਗਾ, ਕਮਲ ਪ੍ਰਗਾਸ ਭਇਆ ਗੁਰ ਪਾਇਆ, ਹਰਿ ਜਪਿਓ ਭ੍ਰਮ ਭਉ ਭਾਗਾ ਰਹਾਉ। ਪੈ ਭਾਈ ਭਗਤ ਲਾਗੋ ਮੇਰਾ ਹੀਰਾ, ਮਨ ਸੋਇਓ ਗੁਰਮਤਿ ਜਾਗਾ, ਕਿਲਬਿਖ ਕੀਨ ਭੈ ਸ਼ਾਂਤ ਆਈ, ਹਰਿ ਉਰ ਧਾਰਿਓ ਵਡਭਾਗਾ। ਮਨਮੁਖ ਰੰਗ ਕੁਸੰਭ ਹੈ ਕਛੂਆ, ਜਿਉ ਕੁਸੁਮ ਚਾਰ ਦਿਨ ਜਾਗਾ, ਖਿਨ ਮਹਿ ਬਿਨਸ ਜਾਇ ਪ੍ਰਤਾਪੈ, ਡੰਡ ਧਰਮ ਰਾਇ ਕਾ ਲਾਗਾ। ਸਤ ਸੰਗਤ ਪ੍ਰੀਤ ਸਾਧਿਅਤ ਗੂੜੀ, ਜਿਉ ਰੰਗ ਮਜੀਠ ਬਹੁ ਲਾਗਾ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨ ਲਹਿ ਸੁਭਾਗਾ। ਹਰ ਚਾਰਿਓ ਰੰਗ ਮਿਲੈ ਗੁਰ ਸੋ ਬਾਹਰ, ਰੰਗ ਚਲੂਲੈ ਰੰਗਾ, ਜਨ ਨਾਨਕ ਤਿਨਕੇ ਚਰਨ ਪਖਾਰੈ, ਜੋ ਹਰ ਚਰਨੀ ਜਨ ਲਾਗਾ। ਮਾਲੀ ਗੌੜਾ ਮਹੱਲਾ ਚੌਥਾ, ਮੇਰੇ ਮਨ ਭਜ ਹਰ ਹਰਿ ਨਾਮ ਗੋਪਾਲਾ, ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ, ਮਤ ਗੁਰਮਤਿ ਰਾਮ ਰਸਾਲਾ ਰਹਾਉ।
ਗੁਰਮਤਿ ਨਾਮ ਧਿਆਇਐ ਹਰਿ ਹਰਿ ਮਨ ਜਪੀਐ ਹਰਿ ਜਪ ਮਾਲਾ ਜਿਨ ਕੈ ਮਸਤਕ ਲਿਖਿਆ ਹਰਿ ਮਿਲਿਆ ਹਰਿ ਵਨ ਬਨਲਾ ਜਿਨ ਹਰਿ ਹਰਿ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ ਤਿਨ ਜਮ ਨੇੜ ਨ ਆਵੀ ਗੁਰ ਰਾਖੇ ਹਰਿ ਰਖਵਾਲਾ ਹਮ ਬਾਰਕ ਕਿਛੂ ਨ ਜਾਣ ਹੋ ਹਰਿ ਮਾਤ ਪਿਤਾ ਪ੍ਰਤਪਾਲਾ ਕਰ ਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਿਆਲਾ ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਵਿਖ ਹਰਿ ਜਸ ਜਾਲਾ ਮਨ ਆਨੰਦ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨੋ ਹਰਿ ਭਜ ਸਭ ਕਿਲ ਵਿਖ ਕਾਟ ਹਰਿ ਹਰਿ ਉਰ ਧਾਰਿਓ ਗੁਰਪੁਰੈ ਮੇਰਾ ਸੀਸ ਕੀਜੈ ਗੁਰ ਬਾਟ ਰਹਾਉ ਮੇਰੇ ਹਰਿ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇਵੋ ਕਟ ਕਾਟ ਹਰਿ ਸਾਜਨ ਮਿਲਿਓ ਗੁਰਪੁਰੈ ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪ੍ਰਾਗ ਦਾਨ ਬਹੁ ਕੀਆ ਸਰੀਰ ਦੀਓ ਅਧ ਕਾਟ ਬਿਨ ਹਰ ਨਾਮੋ ਕੋ ਮੁਕਤ ਨ ਪਾਵੈ ਬਹੁ ਕੰਚਨ ਦੀਜੈ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰੈਕੁਟੀ ਫੋਰ ਭਰਮ ਪਉ ਭਾਗਾ ਲਜ ਭਾਨੀ ਮਟੁਕੀ ਮਾਟ ਕਲ ਜੁਗੈ ਗੁਰਪੂਰਾ ਤਿਨ ਪਾਇਆ ਜਿਨ ਧੁਰ ਮਸਤਕ ਲਿਖੇ ਲਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਥੀ ਭੂਖ ਤੀ ਖਾਟ ਸ਼ੱਕਾ ਇਕ ਮਾਲੀ ਗੌੜਾ ਮਹੱਲਾ ਪੰਜਵਾ ਇਕੋ ਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖ ਸਾਰ ਅਬਰੂ ਟਹਿਲਾ ਝੂਠੀਆ ਨਿਤ ਕਰੈ ਜਮ ਸਿਰ ਮਾਰ ਰਹਾਉ ਜਿਨ੍ਹਾਂ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭਉਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧ ਕੇ ਤਜ ਲੋਭ ਮੋਹ ਬੇਕਾਰ ਸਭ ਤਜੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ ਇੱਕ ਭਰਮ ਭੁੱਲੇ ਸਾਕਤਾ ਬਿਨ ਗੁਰ ਅੰਧ ਅੰਧਾਰ ਧੁਰ ਹੋਬ ਨਾ ਸੋ ਹੋਇਆ ਕੋ ਨ ਮੇਟਨ ਹਾਰ ਅਗਮ ਰੂਪ ਗੋਬਿੰਦ ਕਾ

राम नाम को नमस्कार, जासो जप तू होबत उद्धार रहाओ। जाकै सिमरन मिटै धंध, जाकै सिमरन छुटै बंध। जाकै सिमरन मूर्ख चतर, जाकै सिमरन कलह उधर। जाकै सिमरन भउ दुख हरै, जाकै सिमरन आपदा टरै। जाकै सिमरन मुचत पाप, जाकै सिमरन नहीं संताप। जाकै सिमरन रिद्ध विगास, जाकै सिमरन कमला दास। जाकै सिमरन निध निदान, जाकै सिमरन तरे निदान। पतत पावन नाम हरि, कोट भगत उधार करी। हर दास दासा दीन, शरण नानक माथा संत चरण। माली गौड़ा महला पंजवा, ऐसो सुहाई हर को नाम। साध संगत भज पूरन काम रहाओ। बूढ़त को जैसी बेड़ी मिलत, बूझत दीपक मिलत तिलत। जलत अग्नि मिलत नीर, जैसे बारक मुखै खीर। जैसे रन में सखा प्रांत, जैसे भूखे भोजन मात। जैसे किरख है वर्षो मेघ, जैसे पालन सरण सींग। गरड़ मुख नहीं सर्प त्रास, सुआ पिंजर नहीं खाए बलास। जैसो आंडो हृदय माहे, जैसो दानो चक्की दराहे। बहुता उपमा थोर कही, हर अगम अगम अगाध तुही। ऊच मूचो बहु अपार, सिमरत नानक तरे सार। माली गौड़ा महला पंजवा, यही हमारे सफल काज। अपने दास को लिहो निवाज रहाओ। चरण संत हो माथ मोर, नैन दर्शो पेखो निसपोर। हस्त हमरे संत टहल, प्राण मन तन संत बहल। सत्संग मेरे मन की प्रीत, संत गुण बसे मेरे चीत। संत आज्ञा मनै मीठ, मेरा कमल बिकसे संत ढीठ। सत्संग मेरा हुए निवास, संतन की मोहे बहुत प्यास। संत वचनो मेरे मनै मंत, संत प्रसाद मेरे विकै हंत। मुक्त जुगत इहा निदान, प्रभु दयाल मोहे देबो दान। नानक को प्रभु दया धार, चरण संतन के मेरे हृदय मुझारो। माली गौड़ा महला पंजवा, सबके संगी नाही दूर, करण करावन हाजरा हजूर रहाओ। सुनत जियो जास नाम, दुख बिन से सुख कियो विश्राम। सगल निध हर हर हरे, मुन जनता की सेव करे। जाकै घर सगले समाहे, जिसती बिरता कोय नाहीं। जी जंतर करै प्रतपाल, सदा सदा सेवो कृपाल। सदा धर्म जाकै दीवान, बेमोहताज नहीं किछ कान। सब किछ करना अपने आप, रे मन मेरे तू ताको जाप। साध संगत कौ हौ बलिहार, जास मिल होबै उधार। नाम संग मन तनहे रात, नानक को प्रभ करी दात। माली गौड़ा महला पंजवां दो पदे, एको ओंकार सतगुर प्रसाद। हर समरथ की सरना, जियो पिंड धन रास। मेरी प्रभ एक कारण करना रहाओ। सिमर सिमर सदा सुख पाया, जीवनै का मूल। रब रहया सर्वत ठाई, सुख मो असथूल। आल जाल विकार, तज सब हर गुणानित गाओ। कर जोड़ नानक दान मांगे, देहो अपना नाओ। माली गौड़ा महला पंजवा,
ਪ੍ਰਭ ਸਮਰੱਥ ਦੇਵ ਅਪਾਰ, ਕੌਣ ਜਾਣੇ ਚਲਿਤ ਤੇਰੇ, ਕਿਛ ਅੰਤ ਨਾਹੀ ਪਾਰ ਰਹਾਉ। ਇਕ ਕਿਨਹ ਥਾਪੋ ਥਾਪ ਦਾ ਕੜਭਨ, ਕਰਨ ਹਾਰ ਜੇਤ ਕੀਨ ਉਪਾਰ, ਜਨਾ ਪ੍ਰਭ ਦਾਨ ਦੇਹ ਦਾਤਾਰ। ਹਰ ਸਰਣ ਆਇਓ ਦਾਸ ਤੇਰਾ, ਪ੍ਰਭ ਯੂਚ ਅਗਮ ਮੋਰਾਰ, ਕੱਢ ਲਿਹੋ ਭਉ ਜਲ ਬਿਕਮ ਤੇ, ਜਨ ਨਾਨਕ ਸਦ ਬਲਿਹਾਰ। ਮਾਲੀ ਗੌੜਾ ਮੋਹੱਲਾ ਪੰਜਵਾ, ਮਨ ਤਨ ਬਸ ਰਹੇ ਗੋਪਾਲ, ਦੀਨ ਬਾਂਧਵ ਭਗਤ ਬਚਲ, ਸਦਾ ਸਦਾ ਕਿਰਪਾਲ ਰਹਾਉ। ਆਦਿ ਅੰਤੇ ਮਦ ਤੂੰ ਹੈ ਪ੍ਰਭ, ਬਿਨਾ ਨਾਹੀ ਕੋਏ, ਪੂਰ ਰਹਿਆ ਸਗਲ ਮੰਡਲ ਏਕ ਸੁਆਮੀ ਸੋਏ। ਕਰਨ ਹਰ ਜਸ ਨੇਤਰ ਦਰਸਨ, ਰਸਨ ਹਾਰੀ ਗੁਣ ਗਾਉ। ਬਲਿਹਾਰ ਜਾਏ ਸਦਾ ਨਾਨਕ, ਦੇਹੋ ਆਪਣਾ ਨਾਉ। ਮਾਲੀ ਗੌੜਾ ਬਾਣੀ ਭਗਤ ਨਾਮ ਦੇਵ ਜੀ ਕੀ, ਏਕੋ ਓਂਕਾਰ ਸਤਿਗੁਰ ਪ੍ਰਸਾਦ। ਧਨ ਧਨ ਓਹ ਰਾਮ, ਬੇਨ ਵਾਜੈ ਮਧੁਰ ਮਧੁਰ, ਧੁਨ ਅਨਹਤ ਗਾਜੈ ਰਹਾਉ। ਧਨ ਧਨ ਮੇਘਾ ਰੋਮਾ ਵਲੀ, ਧਨ ਧਨ ਕ੍ਰਿਸ਼ਨ ਉਡੈ ਕਾਂਬਲੀ। ਧਨ ਧਨ ਤੂੰ ਮਾਤਾ ਦੇਵ ਕੀ, ਜਿਹ ਗ੍ਰਹਿ ਰਮਈਆ ਕਮਲਾਪਤੀ। ਧਨ ਧਨ ਵਨ ਖੰਡ ਬਿਦਰਾਵਨਾ, ਜਹ ਖੇਲੈ ਸ੍ਰੀ ਨਰਾਇਣਾ। ਬੇਨ ਬਜਾਵੇ ਗੋਦਨ ਚਰੈ, ਨਾਮੇ ਕਾ ਸੁਆਮੀ ਆਨੰਦ ਕਰੈ। ਮੇਰੋ ਬਾਪ ਮਾਧੋ ਤੂੰ, ਧਨ ਕੇਸੋ ਸਾਂਭਲੀ, ਓ ਵੀ ਠਿਲਾਈ ਰਹਾਓ। ਕਰ ਧਰੇ ਚੱਕਰ ਵੈਕੁੰਠ ਤੇ, ਆਏ ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ। ਦਹੋ ਸਾਸਨ ਕੀ ਸਭਾ ਦ੍ਰੋਪਦੀ, ਅੰਬਰ ਲੇਤ ਉਭਾਰੀ ਅਲੇ। ਗੌਤਮ ਨਾਰ ਅਹਿਲਿਆ ਤਾਰੀ, ਪਾਵਨ ਕੇਤਕ ਤਾਰੀ ਅਲੇ। ਐਸਾ ਅਦਮ ਅਜਾਤ ਨਾਮ ਦੇਹੋ, ਤਉ ਸਰਣਾਗਤ ਆਈ ਅਲੇ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹਿ ਰਹਾਉ। ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ, ਔਰ ਤਜੋ ਸਭ ਆਸਾ ਰੇ। ਪ੍ਰਣਵੇ ਨਾਮਾ ਭੈ ਨਿਕਾਮਾ, ਕੋ ਠਾਕਰ ਕੋ ਦਾਸਾ ਰੇ। ਰਾਗ ਮਾਰੂ ਮਹੱਲਾ ਪਹਿਲਾ, ਅੰਕਰ ਪਹਿਲਾ ਚੌਪ ਦੇ। ਏਕੋ ਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬ ਹੰਗੁਰ ਪ੍ਰਸਾਦ। ਸਲੋਕ ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ, ਨਾਨਕ ਸਰਨ ਤੁਹਾਰੀ, ਓਮ ਪੇਖੋ ਸਦਾ ਹਜੂਰ। ਸ਼ਬਦ ਪਿੱਛੋਂ ਰਾਤੀ ਸੱਦੜਾ, ਨਾਮ ਖਸਮ ਕਾ ਲੇਹੇ, ਖੇਮੇ ਛਤਰ ਸਰਾਈ ਅਚੇ, ਦਿਸਨ ਰਥ ਪੀੜੇ। ਜਿਨੀ ਤੇਰਾ ਨਾਮ ਧਿਆਇਆ, ਤਿਨ ਕੋ ਸਦ ਮਿਲੇ। ਬਾਬਾ ਮੈਂ ਕਰਮਹੀਨ ਕੁੜਿਆਰ, ਨਾਮ ਨ ਪਾਇਆ ਤੇਰਾ ਅੰਧਾ, ਭਰਮ ਭੁੱਲਾ ਮਨ ਮੇਰਾ ਰਹਾਉ। ਸਾਧ ਕੀਤੇ ਦੁੱਖ ਪਰ ਫੁੜੇ, ਪੂਰਬ ਲਿਖੇ ਮਾਏ, ਸੁਖ ਤੋੜੇ ਦੁੱਖ ਅਗਲੇ, ਦੁਖੇ ਦੁੱਖ ਬਿਹਾਏ, ਵਿਛੜਿਆ ਕਾ ਕਿਆ ਵਿਛੜੈ, ਮਿਲਿਆ ਕਾ ਕਿਆ ਮੇਲ। ਸਹਿਬ ਸੋ ਸਲਾਹੀਐ, ਜਿਨ ਕਰ ਦੇਖਿਆ ਖੇਲ, ਸੰਜੋਗੀ ਮੇਲਾ ਬੜਾ, ਇਨ ਤਨ ਕੀਤੇ ਭੋਗ ਬਿਜੋਗੀ, ਮਿਲ ਵਿਛੜੇ ਨਾਨਕ ਭੀ ਸੰਜੋਗ। ਮਾਰੂ ਮਹੱਲਾ ਪਹਿਲਾ, ਮੈਨੂੰ ਮਾਤ ਪਿਤਾ ਪਿੰਡ ਕੁਮਾਇਆ, ਤਿੰਨ ਕਰਤੇ ਲੇਖ ਲਿਖਾਇਆ, ਲਿਖ ਦਾਤ ਜੋਤ ਵਿੜਿਆਈ, ਮਿਲ ਮਾਇਆ ਸੁਰਤ ਗਵਾਈ, ਮੂਰਖ ਮਨ ਕਾਹਿੰਕਰ ਸਹਿ ਮਾਣਾ। ਉੱਠ ਚੱਲਣਾ ਖਸਮੈ ਭਾਣਾ, ਰਹਾਉ ਧਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਰਹੇ ਨ ਕੋਈ, ਕਿਛ ਖਾਜੈ ਕਿਛ ਧਰ ਜਾਈਐ, ਜੀ ਬਹੁੜ ਦੁਨੀਆ ਆਈਐ। ਸਜ ਕਾਇਮ ਪਟ ਹੰਢਾਏ, ਫੁਰਮਾਇਸ ਬਹੁਤ ਚਲਾਏ, ਕਰ ਸੇ ਸੁਖਾਲੀ ਸੋਵੈ, ਹੱਥੀ ਪਾਉਂਦੀ ਕਾਹੇ ਰੋਵੈ।
ਘਰ ਘੁੰਮਣ ਵਾਣੀ ਭਾਈ ਪਾ ਪੱਥਰ ਤਰਨ ਨਾ ਜਾਈ ਭਾਉ ਬੇੜਾ ਜੀਓ ਚੜਾਓ ਕਹੋ ਨਾਨਕ ਦੇਵੈ ਕਾਹੂ ਮਾਰੂ ਮਹੱਲਾ ਪਹਿਲਾ ਕਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ।

ਰਾਖਾ ਹੈ ਤਾਂ ਪੀਸਣ ਜਾਓ। ਪੱਖਾ ਫੇਰੀ ਪੈਰ ਮਲੋਬਾ, ਜਪ ਤੋ ਰਹਾ ਤੇਰਾ ਨਾਉ, ਲੂਣ ਹਰਾਮੀ ਨਾਨਕ ਲਾਲਾ ਬਖਸ਼ ਤੁਧ ਬੜਿਆਈ ਆਦਿ ਜੁਗਾਦ। ਦਯਾਪਤ ਦਾਤਾ ਤੁਧ ਬਿਨ ਮੁਕਤ ਨ ਪਾਈ, ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾਂ ਕੋਈ ਆਖੇ ਆਦਮੀ, ਨਾਨਕ ਬੇਚਾਰਾਂ ਭਇਆ ਦੀਵਾਨਾ, ਸਾਕਾ ਨਾਨਕ ਬੋਰਾਨਾ, ਹਾਓ ਹਰ ਬਿਨ ਅਵਰ ਨ ਜਾਨਾ ਰਹਾਓ।

ਜਾਣੀਐ ਜਾਂ ਏਕਾ ਘਰ ਕਮਾਏ। ਹੁਕਮ ਪਛਾਣੇ ਖਸਮ ਕਾ ਦੂਜੀ ਅਬਰ ਸਿਆਣ ਪਕਾਏ। ਤਉ ਦੀਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ। ਮੰਦਾ ਜਾਣੇ ਆਪ ਕੋ ਅਬਰ ਭਲਾ ਸੰਸਾਰ। ਮਾਰੂ ਮੋਹੱਲਾ ਪਹਿਲਾ ਇਹੋ ਧਨ ਸਰਬ ਰਹੇ ਆਮ ਭਰਪੂਰ। ਮਨ ਮੁਖ ਫਿਰਹਿ ਸੇ ਜਾਣ ਹੈ ਦੂਰ। ਸੋ ਧਨ ਵਖਰ ਨਾਮ ਹਿਰਦੈ ਹਮਾਰੈ। ਜਿਸ ਤੂੰ ਦੇ ਤਿਸੇ ਨਿਸਤਾਰੈ ਰਹਾਉ। ਨਾ ਇਹੋ ਧਨ ਜਲੈ ਨਾ ਤਸਕਰ ਲੈ ਜਾਏ। ਨਾ ਇਹੋ ਧਨ ਡੁੱਬੇ ਨਾ ਇਸ ਧਨ ਕੋ ਮਿਲੈ ਸਜਾਏ। ਇਸ ਧਨ ਕੀ ਦੇਖੋ ਵਡਿਆਈ ਸਹਿ ਜੇ ਮਾਤੇ ਅਣਦਿਨ ਜਾਈ। ਇੱਕ ਬਾਤ ਅਨੂਪ ਸੁਨਹੋ ਨਰ ਭਾਈ। ਇਸ ਧਨ ਬਿਨ ਕਹੋ ਕਿਨੈ ਪਰਮਗਤ ਪਾਈ। ਭਨਤ ਨਾਨਕ ਅਕਤ ਕੀ ਕਥਾ ਸੁਣਾਏ। ਸਤਿਗੁਰ ਮਿਲੈ ਤਾਂ ਇਹੋ ਧਨ ਪਾਏ। ਮਾਰੂ ਮਹੱਲਾ ਪਹਿਲਾ ਸੂਰ ਸਰ ਸੂਸ ਲੈ ਸੋਮ ਸਰ ਭੋਖ ਲੈ ਜੁਗਤ ਕਰ ਮਰਤ ਸੋ ਸਨ ਬੰਧ ਕੀ ਜੈ ਮੀਨ ਕੀ ਚੱਪਲ ਸੋ ਜੁਗਤ ਮਨ ਰਾਖੀਏ। ਉਡੈ ਨਹਿ ਹੰਸ ਨਹਿ ਕੰਧ ਚੀਜੈ। ਮੂੜ ਇੱਕ ਅਚੇਮ ਭਰਮ ਭੁੱਲਾ ਨੇ ਚੀਨਿਆ ਪਰਮਾਨੰਦ ਬੈਰਾਗੀ ਰਹਾਉ। ਅਜਰ ਗਹੋ ਜਾਰ ਲੈ ਅਮਰ ਗਹੋ ਮਾਰ ਲੈ ਭਰਾਤ ਤਾ ਛੋੜ ਜਾਇ ਆਪਿਓ ਪੀ ਜਾਇ। ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀਐ। ਉਡੇ ਨਹਿ ਹੰਸ ਨਹਿ ਕੰਧ ਚੀਜੈ। ਭਣਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਭਵਨ ਸਿਓ ਅੰਮ੍ਰਿਤ ਪੀਜੈ। ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ। ਉਡੇ ਨਹਿ ਹੰਸ ਨਹਿ ਕੰਧ ਛੀਜੈ। ਮਾਰੂ ਮਹੱਲਾ ਪਹਿਲਾ ਮਾਇਆ ਮੋਈ ਨਾ ਮਨ ਮੂਆ ਸਰ ਲਹਿਰੀ ਮੈ ਮਤ ਬੁਹਿਤ ਜਲ ਸਿਰ ਤਰ ਟਿਕੈ ਸਾਚਾ ਵਖਰ ਜਿਤ ਮਾਣਿਕ ਮਨ ਮਾਹੀ ਮਨ ਮਾਰਸੀ ਸਚਨ ਲਾਗੈ ਕਤ। ਰਾਜਾ ਤਖਤ ਟਿਕੈ ਗੁਣੀ ਭੈ ਪੰਚੈਣ ਰਤ। ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਣਾ ਸਿਰ ਸਿਰ ਸਾਚਾ ਲੇਖ ਰਹਾਉ। ਬ੍ਰਹਮਾ ਬਿਸਨ ਰਿਖੀ ਮੁਨੀ ਸੰਕਰ ਰਿੰਦ ਤਪੈ ਭਿਖਾਰੀ ਮਾਨੈ ਹੁਕਮ ਸੂਹੈ ਦਰ ਸਾਚੈ ਆਕੀ ਮਰਹਿ ਅਪਾਰੀ। ਜੰਗਮ ਯੋਧ ਜਤੀ ਸੰਨਿਆਸੀ ਗੁਰ ਪੂਰੈ ਵਿਚਾਰੀ। ਬਿਨ ਸੇਵਾ ਫਲ ਕਬਹੂ ਨਾ ਭਾਵ ਸੰ ਸੇਵਾ ਕਰਨੀ ਸਾਰੀ। ਨਿਧਨਿਆ ਧਨ ਨਿਗੁਰਿਆ ਗੁਰ ਨਿਮਾਣਿਆ ਤੂੰ ਮਾਣ। ਅੰਧ ਲੈ ਮਾਨਕ ਗੁਰ ਪਕੜਿਆ ਨਿਤਾਣਿਆ ਤੂੰ ਤਾਣ। ਹੋਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਣ। ਨਾ ਬਿਨਾ ਨਾਹੀ ਦਰ ਢੋਈ ਝੂਠਾ ਆਵਣ ਜਾਣ। ਸਾਚਾ ਨਾਮ ਸਲਾਈਐ ਸਾਚੇ ਤੇ ਤ੍ਰਿਪਤੇ ਹੋਏ। ਗਿਆਨ ਰਤਨ ਮਨ ਮਾਂਜੀਐ ਬੁੜ ਨ ਮੈਲਾ ਹੋਏ। ਜਬ ਲਗ ਸਹਿ ਮਨ ਵਸੈ ਤਬ ਲਗ ਬਿਗੜਨਾ ਹੋਏ। ਨਾਨਕ ਸਿਰ ਦੇ ਛੁੱਟੀਐ ਮਨ ਤਨ ਸਾਚਾ ਸੋਏ। ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਰੈ ਮੈਲ ਤਾਕੈ ਮੈਲ ਨ ਰਾਤੀ। ਪ੍ਰੀਤਮ ਨਾਥ ਸਦਾ ਸਾ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ। ਤੇਰਾ ਕਹਾ ਨਾਮ ਕੈਸੇ ਜਾਤੀ। ਜਾਤੋ ਭੀਤਰ ਮਹਿਲ ਬੁਲਾਵੈ ਪੁੱਛੋ ਬਾਤ ਨਰੰਤੀ ਰਹਾਉ। ਬ੍ਰਹਮਣ ਬ੍ਰਹਮ ਗਿਆਨ ਇਸ਼ਨਾਨੀ ਗੋ ਹਰ ਗੁਣ ਪੂਜੇ। ਪਾਤੀ ਏਕੋ ਨਾਮ ਏਕ ਨਰਾਇਣ ਤ੍ਰਿਭਵਨੀ ਏਕਾ ਜੋਤੀ। ਜਿਹਵਾ ਡੰਡੀ ਹੋ ਘੱਟ ਇਸ਼ਾਬਾ ਤੁਲੋ ਨਾਮ ਅਜਾਚੀ। ਏਕੋ ਹਾਟ ਸਾਹੂ ਸਵਨਾ ਸਿਰਵਣ ਜਾਰੀ। ਇੱਕ ਭਾਤੀ ਦੋ ਵੈ ਸਰੈ ਸਤ ਗੁਰੂ ਨਿਵੇੜੇ ਸੋ ਬੂਝੈ। ਜਿਸ ਏਕ ਲਿਵ ਲਾਗੀ ਜੀ ਹੋ ਰਹੈ ਨਿਵਰਾਤੀ। ਸ਼ਬਦ ਵਸਾਏ ਭਰਮ ਚੁਕਾਏ ਸਦਾ ਸੇਵਕ ਦਿਨ ਰਾਤੀ। ਉਪਰ ਗਗਨ ਗਗਨ ਪਰ ਖੋ ਗੋਰਖ ਤੱਕ ਯਗਮ ਗੁਰੂ ਪੁਨਵਾਸੀ। ਗੁਰੂ ਬਚਨੀ ਬਾਹਰ ਕਰੇ ਕੋ ਨਾਨਕ ਪਿਆ ਉਦਾਸੀ। ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਐਨਿਸ ਜਾਗੈ ਨੀਂਦ ਨ ਸੋਵੈ ਸੋ ਜਾਣੈ ਜਿਸ ਵੇਦਨ ਹੋਵੈ। ਪ੍ਰੇਮ ਕੇ ਕਾਨ ਲੱਗੈ ਤਾਨੂੰ ਪੀਤਰ ਵੈਦ ਕੇ ਜਾਣੈ ਕਾਰੀ ਜੀਓ।
ਜਿਸਨੂੰ ਸੱਚਾ ਸਿਫਤੀ ਲਾਈ ਗੁਰੂ ਮੁਖ ਬਿਰਲੇ ਕਿਸੇ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੀ ਅੰਮ੍ਰਿਤ ਕਬ ਪਾਰੀ ਜੀਉ ਰਹਾਉ ਫਿਰ ਸੇਤੀ ਧਨ ਪ੍ਰੇਮ ਰਚਾਏ ਗੁਰ ਕੈ ਸ਼ਬਦੋਂ ਤਥਾ ਚਿਤ ਲਾਏ ਸਹਿ ਸੇਤੀ ਧਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਵਾਰੀ ਜੀਉ ਸਹਿਸਾ ਤੋੜੇ ਭਰਮ ਝੁਕਾਏ ਸਹਿ ਜੇ ਸਿਫਤੀ ਧਨਕ ਚੜਾਈ ਗੁਰ ਕੈ ਸ਼ਬਦ ਮਰੇ ਮਨ ਮਾਰੇ ਸੁੰਦਰ ਜੁਗ ਧਾਰੀ ਜੀਉ ਹੋਮੇ ਜਲਿਆ ਮਨੋ ਵਿਸਾਰੇ ਜਮਪੁਰ ਬਜੇ ਖੜਗ ਕਰਾਰੇ ਆਵ ਕੈ ਕਹੀਏ ਨਾਮ ਨਾ ਮਿਲੀ ਤੂੰ ਸਾਹੂ ਜੀ ਅੜੇ ਭਾਰੀ ਜੀਉ ਮਾਇਆ ਮਮਤਾ ਪਵੇ ਖਿਆਲੀ ਜਮ ਪੁਰ ਫਾਸ ਹੈਗਾ ਜਮ ਜਾਲੀ ਹੇਤ ਕੇ ਬੰਧਨ ਤੋੜ ਨਾ ਸਕੇ ਤਾ ਜਮ ਕਰੇ ਖੁਆਰੀ ਜੀਉ ਨਾ ਹੋ ਕਰਤਾ ਨਾਮ ਕੀ ਅੰਮ੍ਰਿਤ ਨਾਮ ਸਤਿਗੁਰ ਦੀਆ ਜਿਸ ਤੂੰ ਦੇ

ਨਾਤਾਉ ਸ਼ਬਦ ਭੇਦ ਪ੍ਰਮ ਕੱਟਿਆ ਗੁਰਨਾਮ ਦੀਆ ਸਮਝਾਏ ਇਹ ਮਨ ਲਾਲਚ ਕਰਦਾ ਫਿਰੈ ਜਾ ਲਾਲਚ ਲਾਗਾ ਜਾਏ ਧੰਦੇ ਕੂੜ ਵਿਆਪਿਆ ਜੰਪਰ ਛੋਟਾ ਖਾਏ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਾਹੀ ਕੋਈ ਭਗਤ ਖਜ਼ਾਨਾ ਬਖਸਿਓ ਨਾ ਗੁਰਮੁਖ ਸਖੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲੋਹ ਸੇ ਬਿਰਲੇ ਸੰਸਾਰ ਤਿੰਨ ਮਿਲਿਆ।

ਲੈ ਰਹਾਉ। ਇੱਕ ਸੱਚਾ ਸਭ ਸੇਵ ਦੀ ਤੁਰ ਭਾਗ ਮਿਲਾਵਾ ਹੋਏ, ਗੁਰਮੁਖ ਮਿਲੇ ਸੇਨਾ ਵਿਛੜ ਹੀ ਪਾਵੈ ਹੈ ਸੱਚ ਸੋਏ। ਇੱਕ ਭਗਤੀ ਸਾਰ ਨਾ ਜਾਣਨੀ ਮਨਮੁਖ ਭਰਮ ਭੁਲਾਏ, ਉਹਨਾਂ ਵਿੱਚ ਆਪ ਵਰਤਦਾ ਕਰਨਾ ਕਿਛੂ ਨਾ ਜਾਏ। ਜਿਸ ਨਾਲ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ, ਨਾਨਕ ਗੁਰਮੁਖ ਨਾਮ ਮਨ ਵਸੈ ਤਾ ਸੁਣ ਕਰੇ ਸਾਬਾਸ। ਮਾਰੂ ਮਹਲਾ ਤੀਜਾ, ਮਾਰੂ ਤੇ ਸੀਤਲ ਕਰੇ, ਮਨੂ ਰਹੋ ਕੰਚਨ ਹੋਏ, ਸੋਕਾ ਸਾਚਾ ਸਾ ਲਾਹੀਐ ਤਿਸ ਜੇਵੜੇ ਅਵਰ ਨਾ ਕੋਏ। ਮੇਰੇ ਮਨ ਆਂਦਨ ਧਿਆਏ ਹਰ ਨਾਉ, ਸਤਿਗੁਰ ਕਹਿ ਬਚਨ ਅਰਾਧ ਤੂੰ, ਆਂਦਨ ਗੁਣ ਗਾਉ ਰਹਾਉ। ਗੁਰਮੁਖੀ ਏਕੋ ਜਾਣੀਐ ਜਾ ਸਤਿਗੁਰ ਦੇ ਬੁਝਾਏ, ਸੋ ਸਤਿਗੁਰ ਸਾ ਲਾਹੀਐ ਜਿੱਦੂ ਇਹ ਸੂਝੀ ਪਾਏ। ਸਤਿਗੁਰ ਛੋੜ ਦੂਜੈ ਲੱਗੇ ਕਿਆ ਕਰਨ ਅੱਗੇ ਜਾਏ, ਜੰਪਰ ਬੱਧੇ ਮਾਰੀਐ ਹੈ ਬਹੁਤੀ ਮਿਲੈ ਸਜਾਏ। ਮੇਰਾ ਪ੍ਰਭ ਬੇ ਪਰਵਾਹ।

ਜਨ ਨਾਨਕ ਹਰਿ ਕਿਰਪਾ ਧਾਰੀ ਔਰ ਧਾਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਧ ਜਪਿਓ ਲਿਵਲਾਏ ਸਾਧਕ ਮੁਨ ਜਪਿਆ ਜਤੀ ਸਤੀ ਸੰਤੁਕੀ ਧਿਆਇਆ ਮੁਖ ਇੰਦਰਾ ਦਿਕ ਰਵਿਆ ਸਰਨ ਭਰੇ ਜਪਿਓ ਤੇ ਪਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਧਰਿਆ ਧੰਨਾ ਜੱਟ ਬਾਲ ਮੀਕ ਬਟਵਾਰਾ

ਗੁਰਮੁਖ ਹਰ ਹਰ ਨਾਮ ਜਪਿਆ, ਹਰ ਹਰ ਨਾਮ ਜਿੰਨਾ ਮਨ ਭਿੰਨਾ, ਤੇ ਗੁਰਮੁਖ ਪਾਰ ਪਿਆ, ਕੋਟ ਕੋਟ ਤੇ ਤੀਸ ਧਿਆਇਓ, ਹਰ ਜਪ ਤੇ ਅੰਤ ਨ ਪਾਇਆ, ਵੇਦ ਪੁਰਾਣ ਸਿਮਰਤ ਹਰ ਜਪਿਆ, ਮੁਖ ਪੰਡਿਤ ਹਰ ਗਾਇਆ, ਨਾਮ ਰਸਾਲ ਜਿੰਨਾ ਮਨ ਵਸਿਆ, ਤੇ ਗੁਰਮੁਖ ਪਾਰ ਪਿਆ, ਅਨੰਤ ਤਰੰਗੀ ਨਾਮ ਜਿਨ ਜਪਿਆ, ਮੈਂ ਗਣਤ ਨ ਕਰ ਸਕਿਆ, ਗੋਬਿੰਦ ਕਿਰਪਾ ਕਰੇ ਥਾਏ ਪਾਏ, ਜੋ ਹਰ ਪ੍ਰਭ ਮਨ ਪਾਇਆ, ਗੁਰ ਧਾਰ ਕਿਰਪਾ ਹਰ ਨਾਮ ਦਿਰੜਾਇਓ, ਜਨ ਨਾਨਕ ਨਾਮ ਲਿਆ। ਮਾਰੂ ਮਹੱਲਾ ਚੌਥਾ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਹਰ ਨਾਮ ਨਿਧਾਨ ਲੈ ਗੁਰਮਤਿ, ਹਰ ਪਤ ਪਾਏ ਹਲਤ ਪਲਤ ਨਾਲ ਚੱਲਦਾ, ਹਰ ਅੰਤੇ ਲਏ ਛਡਾਏ, ਜਿੱਥੇ ਅਵਘਟ ਗਲੀਆ ਪੀੜੀਆ, ਤਿੱਥੇ ਹਰ ਹਰ ਮੁਕਤ ਕਰਾਏ, ਮੇਰੇ ਸਤਿਗੁਰਾਂ ਮੈਂ ਹਰ ਹਰ ਨਾਮ ਦਿਰੜਾਏ, ਮੇਰਾ ਮਾਤ ਪਿਤਾ ਸੁਤ ਬੰਦਪੂ, ਮੈਂ ਹਰ ਬਿਨ ਅਵਰ ਨਾਮ ਆਏ ਰਹਾਉ, ਮੈਂ ਹਰ ਬਿਰਹੀ ਹਰ ਨਾਮ ਹੈ, ਕੋਈ ਆਣ ਮਿਲਾ ਵੈ ਮਾਏ, ਤਿਸ ਆਗੈ ਮੈਂ ਜੂਦੜੀ, ਮੇਰਾ ਪ੍ਰੀਤਮ ਦੇਹ ਮਿਲਾਏ, ਸਤਿਗੁਰ ਪੁਰਖ ਦਇਆਲ ਪ੍ਰਭ, ਹਰ ਮੇਲੇ ਢਿੱਲ ਨ ਪਾਏ, ਜਿਨ ਹਰ ਹਰ ਨਾਮ ਨ ਚੇਤਿਓ, ਸੇ ਭਗਤ ਹੀ ਭਾਗਹੀਣ ਮਰ ਜਾਏ, ਓਏ ਫਿਰ ਫਿਰ ਜੂਨ ਪਵਾਈਐ ਹੈ, ਮਰ ਜਮਹਿ ਆਵੈ ਜਾਏ, ਓਏ ਜਮ ਦਰ ਬੱਧੇ ਮਾਰੀਐ ਹੈ, ਹਾਰ ਦਰਗਹਿ ਮਿਲੈ ਸਜਾਏ, ਤੂੰ ਪ੍ਰਭ ਹਮ ਸਰਣਾਗਤੀ, ਮੋਕੋ ਮੇਲ ਲਿਹੋ ਹਰ ਰਾਏ, ਹਰ ਧਾਰ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਕੀ ਸਰਣਾਏ, ਹਰ ਜੀਉ ਆਪ ਦਇਆਲ ਹੋਏ, ਜਨ ਨਾਨਕ ਹਰ ਮੇਲਾਏ। ਮਾਰੂ ਮਹੱਲਾ ਚੌਥਾ।

ਜਿਨ ਵੇਖੋ ਹੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮਿਲੇ ਗੁਰ ਸਾਭਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁਠਾ ਖੋਲ ਦੇਹ ਮੁਖ ਗੁਰਮੁਖ ਹਰ ਪ੍ਰਗਾਸ।

ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਰਿਦੈ ਸਮਾਣੀ ਜਪ ਹਰ ਹਰ ਕਥਾ ਬੜਭਾਗੀਆ

ਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਭਾਣੀ ਮੇਰੇ ਮਨ ਤਨ ਨਾਮ ਆਧਾਰ ਹਰੇ ਮੈਂ ਮੇਲੇ ਪੁਰਖ ਸਜਾਣੀ ਗੌਰ ਪੁਰਖੇ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸਜਾਣੀ ਮਨਮੁਖ ਭਾਗ ਵਿਹੂਣਿਆ ਦਿਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਅੰਮ੍ਰਿਤ ਪ੍ਰਭ ਹਰ ਮਿਲ ਹੋ ਸੁਗੜ ਸਜਾਣੀ ਜਨ ਨਾਨਕ ਸਰਣਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀਆ ਵਡਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਰਸ ਚਾਕ ਸਭ ਮਨ ਤਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਭਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰਪੂਰੈ ਹਰ ਪਾਇਆ ਹਲਤ ਪਲਤ ਪਤ ਰਾਖ ਰਹਾਉ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਜੀਐ ਵਿੱਚ ਸੰਗਤ ਹਰ ਪ੍ਰਭ ਰਾਖ ਮ੍ਰਿਤ ਹਰ ਹਰ ਨਾਮ ਹੈ ਗੁਰਪੂਰੈ ਹਰ ਰਸ ਚਾਖ ਮਨਮੁਖ ਤ੍ਰਿਸ਼ਨਾ ਭਰ ਰਹੇ

जियो नवे छिदर स्रवहे अपवित्रा बूल हर नाम अपवित्र सब किता।

ਜਾਈ ਜੀਉ। ਜਿਸ ਉਪਰ ਹਰ ਕਾ ਮਨ ਮਾਨਿਆ, ਸੋ ਸੇਵਕ ਚਹੁ ਜੁਗ ਚਹੁ ਕੁੰਟ ਜਾਣਿਆ। ਜੇ ਉਸ ਕਾ ਬੁਰਾ ਕਹੈ ਕੋਈ, ਪਾਪੀ ਤਿਸ ਜਮ ਕੰਕਰ ਖਾਈ ਜੀਉ। ਸਭ ਮੈਂ ਏਕ ਨਿਰੰਜਨ ਕਰਤਾ, ਸਭ ਕਰ ਕਰ ਵੇਖੈ ਆਪਣੇ ਚਲਤਾ। ਜਿਸ ਹਰ ਰਾਖੈ ਤਿਸ ਕੌਣ ਮਾਰੈ, ਜਿਸ ਕਰਤਾ ਆਪ ਛਡਾਈ ਜੀਉ। ਹੋ ਆਂਦਨ ਨਾਮ ਲਈ ਕਰਤਾਰੇ,

ਨਾਮ ਚੜਾਈ ਜੀਉ। ਮਾਰੂ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਡਰਪੈ ਧਰਤ ਆਕਾਸ, ਨਖੱਤਰਾ ਸਿਰ ਉਪਰ, ਅਮਰ ਕਰਾਰਾ, ਪੌਣ ਪਾਣੀ ਬੈਸੰਤਰ, ਡਰਪੈ ਡਰਪੈ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸਹੇਲਾ, ਜੋ ਗੁਰ ਮਿਲ ਗਾਏ ਗੁਣੀ ਰਹਾਉ, ਦੇਹ ਧਾਰ ਅਰ ਦੇਵਾ ਡਰਪੈ, ਸਿੱਧ ਸਾਧਕ ਡਰ ਮੋਇਆ।

ਵੈ ਜਾਈ ਵਰਨ ਚਿਹਨ ਨਾਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ ਪੰਤ ਨਾਨਕ ਜਬ ਖੇਲ ਜਾਰੈ ਤਬ ਏਕੈ ਇਕੰਕਾਰਾ ਮਾਰੂ ਮਹਲਾ ਪੰਜਵਾ ਮਨ ਮੋਹ ਔਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ ਨਾਮ ਰਤਨ ਗੁਣਾ ਹਰ ਬਣ ਜੇ

ਆਖਿਓ ਚੀਤ ਰਹਾਓ ਜੈਸੀ ਆਗਿਆ ਕਿੰਨੀ ਠਾਕਰ ਤਿਸ ਤੇ ਮੁੱਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਉਆਹੂ ਕੋ ਦੌਰਿਓ ਆਗਿਆ ਮਹਿ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ

ਆਪਣੇ ਪ੍ਰਭ ਕਉ ਕਿਉ ਨਾ ਸਮਾਰ ਸਰੇ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਰਾ ਜਾ ਰਸਰੇ ਰਹਾਉ ਜਾ ਕੈ ਨਾਮ ਸੁਨਿਆ ਜਮ ਛੁਡੈ ਤਾ ਕੀ ਸਰਣ ਨਾ ਪਾਵਸਰੇ ਕਾਢ ਦੇ ਸਿਆਲ ਬਪਰੇ ਕਿਉ ਕਉ ਤਾ ਕੀ ਓਟ ਟਿਕਾਵਸਰੇ ਜਿਸ ਕਾ ਸਾ ਜਾਸ ਸੁਣਤ ਭਵ ਤਰੀਐ ਤਾਂ ਸਿਉ ਰੰਗ ਨਾ ਲਾਭ ਸਰੇ।

ਪਤਿ ਪਾਈ। ਕਹੋ ਨਾਨਕ ਤ੍ਰੈ ਗੁਣ ਪ੍ਰਮ ਛੂਟਾ, ਜੋ ਪ੍ਰਭ ਭਏ ਸਹਾਈ। ਮਰੁ ਮਹੱਲਾ ਪੰਜਵਾ। ਅੰਤਰਜਾਮੀ ਸਭ ਬਿਦ ਜਾਣੈ, ਤਿਸ ਤੇ ਕਹਾਂ ਦਲਾਰਿਓ। ਹਸਤ ਪਾਵ ਚਰੇ ਖਿਨ ਭੀਤਰ।

ਜਿਸ ਕਰਮ ਖੁੱਲਿਆ ਤਿਸ ਲਹਿਆ ਪਰਦਾ, ਜਿਨ ਗੁਰ ਪੈਨ ਮੰਨਿਆ ਸੋ ਪਾਏ। ਗੁਰਮੰਤਰ ਅਵਖਦ ਨਾਮ ਦੀਨਾ, ਜਨ ਨਾਨਕ ਸੰਕਟ ਜੂ ਨ ਪਾਈ, ਰੀ ਨਾਰੇ ਇਨ ਬਿਦ ਪਾਰ ਪਰਾਏ। ਧਿਆਏ ਹਰ ਜੀਉ ਹੋਏ ਮ੍ਰਿਤਕ, ਤਿਆਗ ਦੂਜਾ ਭਾਉ ਰਹਾਉ ਦੂਜਾ। ਮਾਰੂ ਮਹੱਲਾ ਪੰਜਵਾ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਕੀ ਮਾਹੇ ਦਿਖਾਇਆ ਥਾ। ਅਨੁਭਵ ਆਚਰਜ ਰੂਪ ਪ੍ਰਭ ਦੇ ਪੇਖਿਆ, ਮੇਰਾ ਮਨ ਛੋੜ ਨਕਤ ਹੂ ਜਾਇਆ ਥਾ।

ਪਿਆਰ ਕਮਾਏ ਭਾਉ ਲਾਗਾ ਗੋਬਿੰਦ ਸਿਉਂ ਘਾਲ ਪਾਈ ਥਾਏ ਖੇਤ ਮੇਰਾ ਜੰਮਿਆ ਨਿਖੁੱਟ ਨਾ ਕਬੂ ਜਾਏ ਪਾਇਆ ਅਮੋਲ ਪਦਾਰਥੋ ਚੋੜ ਨਾ ਕਤਹੂ ਜਾਏ ਕਹੁ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਅਗਾਏ ਮਾਰੂ ਮਹੱਲਾ ਪੰਜਵਾ ਫੂਟੋ ਆਂਡਾ ਭਰਮ ਕਾ ਮਨ ਹੇ ਭਿਉ ਪਰਗਾਸ ਕਾਟੀ ਬੇਰੀ ਪਗਹ ਤੇ ਗੁਰ ਕੀਨੀ ਬੰਦ ਖਲਾਸ ਆਵਣ ਜਾਣ ਰਹੇ ਓ ਤਪਤ ਕੜਾ ਹਾ ਬੁਝ ਗਿਆ

ਸਤਿਗੁਰ ਸੇ ਮਾਰੇ ਜਨਮਹਿ ਗਾਵਾਰਾ ਮੇਰੇ ਸਤਿਗੁਰ ਹੀ ਤਤ ਰਾਖ ਚੀਤ ਆਵਹਿ ਤਬ ਹੀ ਪਤ ਪੂਰੀ ਬਿਸਰ ਤਰਲੀਐ ਖਾਕ ਰਹਾਉ ਰੂਪ ਰੰਗ ਦੁਖੀਆ ਰੂਪ ਰੰਗ ਖੁਸ਼ੀਆ ਮਾਇਆ ਰੰਗ ਬਿਰੰਗ ਖਿਨੈ ਮਹਿ ਜਉ ਬਾਦਰ ਕੀ ਛਾਇਆ ਸੇ ਲਾਲ ਭੇ ਗੂੜੈ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ ਵਣ ਤ੍ਰਿਣ ਤਰ ਭਵਨ ਪਾਣੀ

ਦੇਸ਼ ਚਲੀਆ ਨਿਰਭਉ ਨਿਰੰਕਾਰ ਦਇਆਲੀਆ ਜੀ ਜੰਤ ਸਗਲੇ ਪ੍ਰਿਤਪਲੀਆ ਰਹਾਉ।

ਹੁੰਦਾ ਚਲੀਆ ਇੱਕੈ ਹੈ ਪ੍ਰਾਣ ਪਿੰਡ ਤੇ ਪਿਆਰੀ ਇੱਕ ਸੰਚੀ ਤਜ ਬਾਪ ਮਹਤਾਰੀ ਸੁਤਮੀਤ ਪ੍ਰਾਤ ਤੇ ਗੁਹਜੀ ਤਾਂ ਕੈ ਨਿਕਟ ਨਾ ਹੋਈ ਖਲੀਆ

ਜਿਨ ਪ੍ਰਤਪਾਰਿਆ ਜਿਉ ਪਿੰਡ ਦੇ ਸਾਜ ਸਵਾਰਿਆ ਸੋਈ ਵਿਧਾਤਾ ਖਿਨ ਖਿਨ ਜਪੀਐ ਜਿਸ ਸਿਮਰਤ ਅਵਗਣ ਸਭ ਢਗੀਐ ਚਰਨ ਕਮਲ ਔਰ ਅੰਤਰ ਧਾਰਹੋ ਵਿਖਿਆ ਬੰਤੇ ਜਿਉ ਅਧਾਰਹੋ ਕਰਨ ਪਲਾਹ ਮਿਟ ਹੇ ਬਿਲ ਲਾਤਾ ਜਪ ਗੋਬਿੰਦ ਭਰਮ ਭਉ ਫਾਟਾ।

ਨਿਸਤਾਰਾ ਰਹਾਉ ਮਿੱਥਿਆ ਬਸਤ ਸਤ ਕਰਮਾਨੀ ਮਿੱਥਿਆ ਲਾਏ ਸੱਚ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨਾ ਬੂਝੈ ਕਰਤ ਕਲੋਲਾ ਊਣੀ ਆਸ ਮਿੱਥਿਆ ਸਭ ਬੋਲਾ ਆਪ ਤਾ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਏ ਠਕੋਰੀ ਆਪ ਭਲਾਇਓ

ਨੀਤਾ ਜਹ ਜਾਨੂ ਤਹ ਰਹਿ ਨ ਪਾਵੈ ਥਾਨ ਬਿਹੂਨ ਊਠ ਊਠ ਫਿਰਤਾਵੈ ਮਨ ਤਨ ਬਸ ਬਾਸਨਾ ਬਹੁ ਵਿਸਥਾਰ ਮੇਘ ਮੂਠੋ ਬੇਚਾਰਾ ਅਨਕ ਦੁਖ ਔਰ ਬਹੁਤ ਸਜਾਈ ਤਾ ਕੀ ਕੀਮਤ ਕਹਿਣ ਨਾ ਜਾਈ ਪ੍ਰਭ ਬਿਸਰਤ ਨਰਕ ਮੈਂ ਪਾਇਆ।

ਜਪਤ ਤਪ ਸੰਜਮ ਇਸ ਤੇ ਕਿਛ ਨਾਹੀ ਆਦਿ ਅੰਤ ਪ੍ਰਭ ਅਗਮ ਅਗਾਹੀ।

ਕਤ ਕੌ ਡਹਿਕਾ ਵਾਹੁ ਲੁਗਾ ਮੋਹਨ ਦੀਨ ਕਿਰਪਾਈ ਅਹੇ ਸੀ ਜਾਨ ਪਾਈ ਸਰਨ ਸੂਰੋ ਗੁਰਦਾਤਾ ਰਾਖੈ ਆਪ ਵਡਾਈ ਰਹਾਉ ਭਗਤ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕਹੋ ਕਿਰਪਾ ਕਰਿਓ ਇੱਕ ਨਾਮ ਤੇ ਆਈ

ਜਨਮੰਤਾ ਤਨ ਤਾ ਕੀ ਕਿਚ ਕਹਿ ਨ ਜਾਈ ਜਾ ਕਉ ਨਾਮ ਬੜਾਈ ਲਾਲ ਅਮੁਲਾ ਲਾਲੂ

मिट है अग तेरे जन्म जन्म के कवन बपरो जाम राव दुख दीना।

ਪੰਜਵਾ ਜਿਨੀ ਨਾਮ ਵਿਸਾਰਿਆ ਸੇ ਹੋ ਤਾਂ ਦੇਖੇ ਖੇ ਪੁੱਤਰ ਮਿੱਤਰ ਬਿਲਾਸ ਮੰਤਾ ਟੂਟ ਤੇ ਇਹਨੇ

ਮਾਰੂ ਅੰਜਲੀ ਮਹਲਾ ਪੰਜਵਾ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਆਏ ਪਿਆ। ਜਿੱਥੇ ਅਗਨ ਭਖੈ ਪੜਹਾਰੇ, ਉਰਦ ਮੁਖ ਮਹਾ ਗੁਬਾਰੇ, ਸਾ ਸਾ ਸਮਾਲੇ ਸੋਈ ਉਥੇ ਖਸਮ ਛਡਾਏ ਲਿਆ।

ਸੱਚਾਈ ਪਿਆ ਮਿਹਰਵਾਨ ਰੱਖ ਲੈ ਨਾਪੇ ਜੀ ਜੰਤ ਸਭ ਤਿਸਕੇ ਥਾਪੇ ਜਨਮ ਪਦਾਰਥ ਜਿਨ ਚੱਲਿਆ ਨਾਨਕ ਆਏ ਸੋ ਪ੍ਰਵਾਨ ਥਿਆ ਮਾਰੂ ਮਹਲਾ ਪੰਜਵਾ ਵੈਦੋ ਨਾ ਵਾਈ ਭੈਣੋ ਨਾ ਭਾਈ ਇੱਕੋ ਸਹਾਈ ਰਾਮ ਹੇ ਕੀਤਾ ਜਿਸੋ ਹੋਵੈ ਪਾਪਾ ਮਲੋ ਧੋਵੈ ਸੋ ਸਿਮਰੋ ਪ੍ਰਧਾਨ ਹੇ ਘਟ ਘਟੇ ਵਾਸੀ

ਭਗਤ ਜਨਾ ਕਾ ਰੱਖਣਹਾਰਾ ਸੰਤ ਜੀਵੈ ਜਪਨਾਮ ਜਪ ਪ੍ਰਾਣ ਅਦਾਰਾ ਕਰਨ ਕਾਰਨ ਸਮਰੱਥ ਸਵਾਮੀ ਨਾਨਕ ਤਿਸ ਕਰਬਾਨ ਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਮਹਲਾ ਨੌਵਾਂ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਦਰਿਓ ਗਣ ਕਾਹੂ ਗਤ ਪਾਏ ਰਹਾਓ।

ਗੁਰਮੁਖ ਗਾਰੜ ਜੇ ਸੁਣੇ ਮੰਨੇ ਨਉ ਸੰਤੋਸ ਮਾਗਰ ਮੱਛ ਫਹਾਈਐ ਕੁੰਡੀ ਜਾਲ ਬਤਾਏ ਦਰਮਤ ਫਾਥਾ ਫਾਹੀਐ ਫਿਰ ਪਛੋਤਾਏ।

0: ਪਿੰਜਰ
1: ਗੁਰ ਮਿਲਿਆ ਖਸਮ ਪਛਾਣੀਐ ਕਹੁ ਨਾਨਕ ਮੂਖ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰਤਾ ਮਾਰ ਮਾਰ ਭਾਗੋ ਕਿਸ ਪੈ ਜਾਓ ਜਿਸ ਕਾ ਡਰ ਭੈ ਭਾਗੀਐ ਅੰਮ੍ਰਿਤਾ ਕੋ ਨਾਉ ਮਾਰ ਰਖ ਇਕ ਤੂ ਬੀਜੋ ਨਾਹੀ ਥਾਉ ਬਾਬਾ ਮੈਂ ਕੁਚੀਲ ਕਾਚੋ ਮਤਹੀਨ ਨਾਮ ਬਿਨਾ ਕੋ ਕਛ ਨਹੀਂ ਗੁਰ ਪੂਰਾ ਪੂਰੀ ਮਤ ਕੀ ਰਹਾਉ ਅਵਗੁਣ ਸੁਭਾਰ ਗੁਣ ਨਹੀਂ ਬਿਨ ਗੁਣ ਕਿਉ ਕਰ ਜਾਉ ਸਹਿ ਸ਼ਬਦ ਸੁਖ ਉਪਜੈ ਬਿਨ ਭਾਗਾਂ ਤਨ ਨਾਹੀ ਜਿਨ ਕੈ ਨਾਮ ਨ ਮਨ ਵਸਾ ਸੇ ਬਾਧੇ ਦੁਖ ਸਹਾਹੇ ਜਿਨਿ ਨਾਮ ਵਿਸਾਰਿਆ ਸੇ ਕੇਤਾ ਇਸ ਸੰਸਾਰ ਆਗੇ ਪਾਛੇ ਸੁਖ ਨਹੀਂ ਗਾਢੇ ਲਾਦੇ ਸ਼ਾਰ ਵਿਛੜਿਆ ਮੇਲਾ ਨਹੀਂ ਦੁਖ ਕਣੋ ਜਮ ਦੁਆਰ ਅੱਗੇ ਕਿਆ ਜਾਣਾ ਨਾਹੀ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਿਸ ਕਹਿ ਲਾਗੂ ਪਾਏ ਗੁਰ ਬਿਨ ਦਾਤਾ ਕੋ ਨਹੀਂ ਕੀਮਤ ਕਹਿ ਨਾ ਜਾਏ ਸਾਜਨ ਦੇਖਾਂ ਤਾਂ ਗੱਲ ਮਿਲਾਂ ਸਾਚ ਪਠਾਇਓ ਲੇਖ ਮੁਖ ਤੇ ਮਾਣਾ ਧਨ ਖੜੀ ਗੁਰਮੁਖ ਆਖੀ ਦੇਖ ਤੁਧ ਭਾਵੈ ਤੂੰ ਮਨ ਵਸ ਨਦਰੀ ਕਰਮ ਵਸੇਖ ਭੂਖ ਪਿਆਸੋ ਜੇ ਪਵੈ ਕਿਆ ਤਿਸ ਮੰਗੋ ਦੇਹ ਬੀਜੋ ਸੂਝੈ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵਤਨੋ ਬਾਲਕ ਲੀਲ ਅਨੂਪ ਨਾਰ ਨਾ ਪੁਰਖ ਨਾ ਪੰਖ ਨੂੰ ਸੱਚ ਉਚਿਤ ਸਰੂਪ ਜੋ ਤਿਸ ਭਵੈ ਸੋਤੀ ਹੈ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਨੇ ਬਾਦ ਸਾਧ ਤਨ ਰੋਗ ਸੱਚ ਭਾਵੈ ਸੱਚ ਉਚਵੈ ਛੁਟ ਸੁਗ ਵਿਜੋਗ ਨਾਨਕ ਨਾਮ ਨ ਵਿਸਰੈ ਜੋ ਤਿਸ ਭਾਵੈ ਸੋਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਾਰਕ ਮਵਨੀ ਹੋਰ ਲਾਲਚ ਬਾਦ ਇਹ ਮਨ ਸੱਚ ਹੈ ਮੋਹਿਆ ਜਿਹਵਾ ਸੱਚ ਸਾਧ ਬਿਨ ਨਾਵੈ ਕੋਰ ਰਸ ਨਹੀਂ ਹੋਰ ਚੱਲੈ ਬੇਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜੋ ਫੁਰਮਾਵੈ ਤਿਉ ਚੱਲਾਂ ਸੱਚ ਲਾਲ ਪਿਆਰੇ ਰਹਾਉ ਅੰਧਿਨ ਲਾਲੇ ਚਾਕਰੀ ਗੋਲੇ ਸਿਰ ਮੀਰਾ ਗੁਰ ਬਚਨੀ ਮਨ ਵਿਚਿਆ ਸ਼ਬਦ ਮਨ ਧੀਰਾ ਗੁਰਪੂਰੇ ਸਾਹ ਬਸ ਹੈ ਕੱਟ ਮਨ ਪੀਰਾ ਲਾਲਾ ਗੋਲਾ ਧਨੀ ਕੋ ਕਿਆ ਕਹੁ ਵਡਿਆਈਐ ਭਾਣਾ ਬਖਸ਼ੇ ਪੂਰਾ ਧਨੀ ਸੱਚ ਕਰ ਕਮਾਈਐ ਵਿਛੜਿਆ ਕੋ ਮੇਲ ਲੈ ਗੁਰ ਕੋ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸੱਚੀ ਸੁਹਾਵਣੀ ਮਨ ਮੁਖ ਪਾਤ ਫੀਕੀ ਮਾਨ ਤਨ ਤੇਰਾ ਤੂੰ ਪ੍ਰਭੂ ਸੱਚ ਧੀਰਕ ਧੁਰ ਕੀ ਸੱਚ ਬੈਸਨ ਉੱਠਣਾ ਸੱਚ ਭੋਜਨ ਪਖਿਆ ਚਿਤ ਸੱਚ ਵਿਤੋ ਸੱਚਾ ਸੱਚ ਰਸ ਚਖਿਆ ਸੱਚ ਕਰ ਸਾਚੇ ਰੱਖੇ ਗੁਰ ਬਚਨ ਸੁਪਖਿਆ ਮਨਮੁਖ ਕੋ ਆਲਸ ਘਨੋ ਫਥੇ ਉਜਾੜੀ ਫਥਾ ਚੁਗਨ ਨਿਤ ਚੋਗੜੀ ਨਿਤ ਬਾਹ ਲਗ ਬੰਧ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸੱਚ ਨਿਜ ਤਾੜੀ ਅਨਹਦ ਲਾਲਾ ਬਿਦਿਆ ਪ੍ਰਭੇਤ ਪਿਆਰੀ ਬਿਨ ਸੱਚ ਜੀਉ ਜਲ ਬਲੋ ਝੂਠੇ ਵੇਕਾਰੀ ਬਾਤ ਕਰ ਸਭ ਛੋਡੀਆ ਸੱਚੀ ਤਾਰ ਤਾਰੀ ਜਿਨੀ ਨਾਮ ਵਿਸਾਰਿਆ ਤੇ ਨਾ ਠੌਰ ਨਾ ਠਾਉ ਲਾਲਾ ਲਾਲਚ ਤਿਆਗਿਆ ਪਾਇਆ ਹਰ ਨਾਉ ਤੂੰ ਬਖਸ਼ੇ ਤਾਂ ਮੇਲ ਨਾਨਕ ਬਲ ਜਾਉ ਮਾਰੂ ਮਹੱਲਾ ਪਹਿਲਾ ਲਾਲਾ ਗਰਭ ਛੋਡਿਆ ਗੁਰ ਕੇ ਪੈਸੇ ਸੁਭਾਈ ਲਾਲਾ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮ ਵਡਿਆਈ ਗੁਰ ਪ੍ਰਸਾਦੀ ਉਭਰੇ ਹਰ ਕੀ ਸ਼ਰਨਾਈ ਰਹਾਉ ਲਾਲੇ ਨੂੰ ਸਿਰ ਕਾਰ ਹੈ ਤੁਰ ਖਸਮ ਫੁਰਮਾਈ ਲਾਲਾ ਹੁਕਮ ਪਛਾਣਿਆ ਸਦਾ ਰਹਿ ਰਜਾਈ ਆਪੇ ਮੀਰਾ ਬਖਸ਼ ਲੈ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ ਤੇਰੀ ਸੇਵਾ ਸੋ ਕਰੇ ਜਿਸਨੂੰ ਲਹਿ ਤੂੰ ਲਾਈ ਬਿਨ ਸੇਵਾ ਕਿਨੇ ਨਾ ਪਾਇਆ ਦੂਜੇ ਭਰਮ ਖੁਆਈ ਸੋ ਕਿਉਂ ਮਨੋ ਵਿਸਾਰੀਐ ਨਿਤ ਦੇਵੈ ਚੜ੍ਹੇ ਸਵਾਇਆ ਜੀਉ ਪਿੰਡ ਸਭ ਤਿਸ ਦਾ ਸਾਹੂ ਤਿਨੇ ਵਿੱਚ ਪਾਇਆ ਜਾ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰ ਮਰ ਵਿੱਚੋਂ ਆਪ ਗਵਾਏ ਬੰਧਨ ਟੂਟੈ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸਭ ਮੈਂ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕੇਸ਼ ਨਹੀਂ ਲਾਲਾ ਅਵਗੁਣ ਯਾਰ ਤੁਧ ਜੇਵੜ ਦਾਤਾ ਕੋ ਨਹੀਂ ਤੂੰ ਬਖਸ਼ਣ ਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤਸਰ ਜੋ ਇੱਛੈ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮਨ ਵਸਾਏ ਗੁਰ ਸੇਵਾ ਸਦਾ ਸੁਖ ਹੈ ਜਿਸਨੂੰ ਹੁਕਮ ਮਨਾਏ ਸੁਨਾ ਰੂਪਾ ਸੁਭਾਤ ਹੈ ਮਾਟੀ ਰਲ ਜਾਏ ਦਿਨ ਨਾਵੈ ਨਾਲ ਨਾ ਚੱਲ ਆਈ, ਸਤਿਗੁਰੂ ਬੁਝ ਬੁਝਾਈ, ਨਾਨਕ ਨਾਮ ਰੱਤੇ ਸੇ ਨਿਰਮਲੇ ਸਚ ਰਹੇ ਸਮਾਈ। ਮਾਰੂ ਮਹੱਲਾ ਪਹਿਲਾ, ਹੁਕਮ ਭਇਆ ਰਹਿਣਾ ਨਹੀਂ ਤੁਰ ਫਾਟੇ ਚੀਰਾ, ਇਹ ਮਨ ਅਵਗੁਣ ਬੰਧਿਆ ਸੋ ਦੇਹ ਸਰੀਰਾ, ਪੂਰਾ ਗੁਰਬਖਸ਼ਾਈਐ ਸਭ ਗੁਨਾਹ ਫਕੀਰਾ, ਕਿਉਂ ਰਹੀ ਉੱਠ ਚੱਲਣਾ ਬੁਝ ਸ਼ਬਦ ਵਿਚਾਰਾ, ਜਿਸ ਤੂੰ ਮਿਲੇ ਸੋ ਮਿਲਾ ਤੁਰ ਹੁਕਮ ਅਪਾਰਾ, ਰਹਾਉ ਜੋ ਤੂੰ ਰੱਖ ਤਿਉ ਰਹਾਂ, ਜੋ ਦੇਹੇ ਸੋ ਖਾਓ, ਜੋ ਤੂੰ ਚਲਾਵਾਂ ਤਿਉ ਚੱਲਾਂ, ਮੁਖ ਅੰਮ੍ਰਿਤ ਨਾਉ ਮੇਰੇ ਠਾਕੁਰ, ਹੱਥ ਵਡਿਆਈਆਂ ਮੇਲੇ ਮਨ ਚਾਉ, ਕੀਤਾ ਕੈ ਸਲਾਹੀਐ ਕਰ ਦੇ ਕੈ ਸੋਈ, ਜਿਨ ਕੀਆ ਸੋ ਮਨ ਵਸਾ, ਮੈਂ ਅਵਰ ਨਾ ਕੋਈ ਸੋ ਸਾਚਾ ਸਲਾਹੀਐ ਸੱਚੀ ਪਤ ਹੋਈ, ਪੰਡਤ ਪੜਨਾ ਪਹੁੰਚਈ ਬਹੁ ਆਲ ਜੰਜਾਲਾ, ਪਾਪੁਨ ਦੁਇ ਸੰਗਮੇ ਖੁਦਿਆ ਜਮਕਾਲਾ, ਵਿਛੋੜਾ ਪਉ ਵਿਸਰੈ ਪੂਰਾ ਰਖਵਾਲਾ, ਜਿਨ ਕੀ ਲੇਖੈ ਪਦ ਪਵੈ ਸੇ ਪੂਰੇ ਭਾਈ, ਪੂਰੇ ਪੂਰੀ ਮਤ ਹੈ ਸੱਚੀ ਵਡਿਆਈ, ਦੇ ਦੇ ਤੋਟ ਨਾ ਆਵਈ ਲੈ ਲੈ ਥੱਕ ਪਾਈ, ਖਾਰ ਸਮੁੰਦਰ ਢੰਡੋਲੀਏ ਇੱਕ ਮਨੀਆ ਪਵੈ, ਦੁਇ ਦਿਨ ਚਾਰ ਸੁਹਾਵਨਾ ਮਾਟੀ ਤੇ ਸੇ ਖਾਵੈ, ਗੁਰ ਸਾਗਰ ਸਤ ਸੇਵੀਐ ਦੇ ਤੋਟ ਨਾ ਆਵੈ, ਮੇਰੇ ਪ੍ਰਭ ਭਾਵਨ ਸੇ ਉਜਲੇ ਸਭ ਮੈਲ ਭਰੀਜੈ, ਮੈਲਾ ਉਜਲ ਤਾਂ ਥੀਐ ਪਾਰਸ ਸੰਗ ਭੀਜੈ, ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ, ਪੇਖੀ ਹਾਥ ਨਾ ਲੱਭਈ ਤੀਰਥ ਨਹੀਂ ਦਾਨੇ, ਪੁੱਛੋ ਬੇਦ ਪੜੰਤੇ ਆ ਮੁੱਠੀ ਬਿਨ ਮਾਨੇ, ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ। ਮਾਰੂ ਮਹੱਲਾ ਪਹਿਲਾ, ਮਨਮੁਖ ਲਹਿਰ ਕਰ ਤਾਜਿਵ ਗੁੱਚ, ਅਵਰਾ ਕੇ ਕਰ ਹੇਰਾ, ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟ।

ਮਲ ਧੋਪੈ ਪਪ ਛਾਣੀ ਖਾ ਕੇ ਵਿਭੂਤ ਚੜਾਈ ਮਾਇਆ ਕਮਕ ਚੂਹੈ ਅੰਤਰ ਬਾਹਰ ਏਕ ਨ ਜਾਣਾ ਸੱਚ ਕਹੇ ਤੇ ਸੋਹੈ ਪਾਠ ਪੜੈ ਮੁਖ ਝੂਠੋ ਬੋਲੇ ਨਿਗੁਰੇ ਕੀ ਮਤ ਓਹੈ ਨਾਮ ਨਾ ਜਪੀ ਕਿਉ ਸੁਖ ਪਾਵੈ ਬਿਨ ਨਾਵੈ ਕਿਉ ਸੋਹੈ ਮੁੰਡ ਮੁੰਡਾਏ ਜਟਾ ਸਿੱਖ ਬਾਂਦੀ ਮੋਹਣ ਰਹਿ ਅਭਿਮਾਨਾ ਮਨੁਆ ਡੋਲਾ ਦਾ ਦਿਸ ਧਾਵੈ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਰਾਸ ਅੰਮ੍ਰਿਤ ਛੋੜ ਮਹਾਰ ਰਸ ਪੀਵੇ ਬਿ ਮਾਇਆ ਕਾ ਦੇਵਾਨਾ ਕੀਰਤਨਾ ਮੇਟੇ ਹੁਕਮ ਨਾ ਬੂਜੈ ਪਸੂਆ ਮਾਹਿ ਸਮਾਨਾ ਹਾਤਕ ਮੰਡਲ ਕਾਪੜੀਆਂ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪੇ ਅਪਜਿਤ ਲਾਇਆ ਪਰ ਨਾਰੀ ਸੇਖ ਕਰੇ ਕਰ ਸ਼ਬਦ ਨਾ ਚਿੰਨੈ ਲੰਪਟ ਹੈ ਬਾਜਾਰੀ ਅੰਤਰ ਵਿਖ ਬਾਹਰ ਨਿਵਰਾਤੀ ਤਾਂ ਜਮ ਕਰੇ ਖੁਆਰੀ ਸੋ ਸੰਨਿਆਸੀ ਜੋ ਸਤਿਗੁਰ ਸੇਵੇ ਵਿੱਚੋਂ ਆਪ ਗਵਾਏ ਸਾਧਨ ਭੋਜਨ ਕੀ ਆਸ ਨਾ ਕਰੀਏ ਚਿੰਤ ਮਿਲੇ ਸੋ ਪਾਏ ਬਕੇ ਨ ਬੋਲੇ ਖਿਮਾ ਤਨ ਸੰਗ੍ਰਹਿ ਤਾਮਸ ਨਾਮ ਜਲਾਏ ਤਨ ਗਿਰਹਿ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਿਰਾਸ ਰਹੇ ਸੰਨਿਆਸੀ ਇੱਕ ਸੁਣ ਲਵਲਾਏ ਹਰ ਰਸ ਪੀਵੇ ਤਾਂ ਸ਼ਾਂਤ ਆਵੈ ਨਿਜ ਕਰ ਤਾੜੀ ਲਾਏ ਮਨੁਆ ਨਾ ਡੋਲੈ ਗੁਰਮੁਖ ਬੂਜੈ ਧਾਵਤ ਵਰਜ ਰਹਾਏ ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਬਿਸ਼ਟ ਬਿਸਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤ ਤੁਮਾਰੀ ਸਭ ਸੁਖ ਮੁਕਤ ਨਾਮ ਧੁਨ ਬਾਣੀ ਸੱਚ ਨਾਮ ਉਰਤਹਾਰੀ ਨਾਮ ਬਿਨਾ ਨਹੀਂ ਛੂਟਸ ਨਾਨਕ ਸੱਚੀ ਧਰਤੂ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਖਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵ ਜਲ ਕਿਉਂ ਤਰੈ ਗੁਰਮੁਖ ਨਾਮ ਨਿਰੰਜਨ ਪਾਈਐ ਅਫਰਿਓ ਭਾਰ ਅਫਾਰ ਟਰੈ ਤੇ ਰਹਾਉ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬੋਰਾ ਕਿਆ ਕਰੋ ਹਰੇ ਤੂੰ ਦਾਤਾ ਦਇਆਲ ਸਭੈ ਸਿਰ ਐਹਨ ਦਾਤ ਸੰਭਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਕਰਵਾਸ ਤਰੇ ਲਾਗੀ ਭੂਖ ਮਾਇਆ ਮਗ ਜੁਹ ਮੁਕਤ ਪਦਾਰਥ ਮੋਹੇ ਖਰੇ ਕਾਰਨ ਭਲਾਵ ਕਰੇ ਨੀ ਪਾਵੈ ਇਹ ਤੇ ਉਦ ਢੂੰਡਤ ਥਾਕ ਪਰੇ ਕਾਮ ਕ੍ਰੋਧ ਹੰਕਾਰ ਵਿਆਪੇ ਕੂੜ ਕੁਟੰਬ ਸਿਵ ਪ੍ਰੀਤ ਕਰੇ ਖਾਵੈ ਭੋਗੈ ਸੁਣ ਸੁਣ ਦੇਖੈ ਪੈਰ ਦਿਖਾਵੈ ਕਾਲ ਕਰੇ ਬਿਨ ਗੁਰ ਸ਼ਬਦ ਨਾ ਪਛਾਣੈ ਬਿਨ ਹਰ ਨਾਮ ਨਾ ਕਾਲ ਟਰੇ ਜੇਤਾ ਮੋਹ ਹਉਮੈ ਕਰ ਭੂਲੇ ਮੇਰੀ ਮੇਰੀ ਕਰਤੇ ਛੀਨ ਖਰੇ ਤਨ ਤਨ ਬਿਨਸੈ ਸੈਂਸੈ ਸੈਂਸਾ ਫਿਰ ਪਛਤਾਵੈ ਮੁਖ ਧੂਰ ਪਰੇ ਬਿਰਧ ਪਇਆ ਜੋਬਨ ਤਨ ਖਿਸਿਆ ਕਫ ਕੰਠ ਬਿਰੁੱਧ ਨੈਨੋ ਨੀਰ ਟਰੇ ਚਰਨ ਰਹੇ ਕਰ ਕੰਪਨ ਲਾਗੇ ਸਾਕਤ ਰਾਮ ਨਾ ਹਿਰਦੈ ਹਰੇ ਸੁਰਤ ਗੇ ਕਾਲੀ ਹੂੰ ਧੌਲੇ ਕਿਸ ਨ ਭਾਵੈ ਰੱਖਿਓ ਕਰੇ ਬਿਸਰਤ ਨਾਮ ਐਸੇ ਦੁਖ ਲਾਗੈ ਜਾਂ ਮਾਰ ਸਮਾਰੇ ਨਰਕ ਖਰੇ ਪੂਰਵ ਜਨਮ ਕੋ ਲੇਖ ਨ ਮਿਟਈ ਜਨਮ ਮਰੈ ਕਾਕੋ ਦੋਸਤ ਰੇ ਬਿਨ ਗੁਰ ਸ਼ਬਦ ਨਾ ਆਪ ਪਛਾ ਬਿਨ ਗੁਰ ਜੀ ਬਾਤ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦ ਜਨਮ ਜਰੇ ਖੁਸ਼ੀ ਖੁਆਰ ਭਏ ਰਸ ਭੋਗਨ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ ਰਾਮ ਨਾਮ ਗੁਣ ਗਾਵਾ ਜਾਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਪਰੰਪਰ ਪੂਰੇ ਤੇ ਜਗ ਮੈਂ ਗੁਰ ਗੋਬਿੰਦ ਹਰੇ ਹਰ ਸਿਮਰੋ ਗੁਰਬਚਨ ਸਮਾਰੋ ਸੰਗਤ ਹਰ ਜਨ ਭਾਓ ਕਰੇ ਹਰ ਜਨ ਗੁਰ ਪ੍ਰਧਾਨ ਦੁਆਰ ਨਾਨਕ ਤਿੰਨ ਜਨ ਕੀ ਰੇਨ ਹਰੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਮਾਰੂ ਕਫੀ ਮਹੱਲਾ ਪਹਿਲਾ ਕਰ ਦੂਜਾ ਆਵੋ ਵੰਜੋ ਡੁੰਮਣੀ ਕੀਤੀ ਮਿੱਤਰ ਕਰੇ ਹੋ ਮੇ ਥਾ ਤਨ ਢੋਈ ਨਾ ਲਹ ਵਾਢੀ ਕਿਉਂ ਤੀ ਰਹੇ ਹੋ ਮੈਂਡਾ ਮਨ ਰੱਤਾ ਆਪ ਨੜੇ ਪਿਰ ਨਾਲ ਹੋਣ ਘੋਲ ਘੁਮਾਈ ਖੰਨੀਆਂ ਕੀਤੀ ਹੇ ਕਪੂਰੀ ਨਦਰ ਨਿਹਾਲ ਰਹਾਓ ਪਈੜੈ ਡੋਹਗਨੀ ਸਹੁਰੜੈ ਕਿਉਂ ਜਾਓ ਮੈਂ ਗਲ ਔਗਨ ਮੁੱਠੜੀ ਬਿਨ ਪਿਰ ਝੂਰ ਮਰਾਓ ਪਈੜੈ ਪਿਰ ਸੰਭਲਾ ਸਹੁਰੜੈ ਕਰਵਾ ਸੁਖ ਸੰਬੰਧ ਸੁਹਗਨੀ ਪਿਰ ਪਾਇਆ ਗੁਣਤਾਸ ਲਿਪ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ ਪਿਰ ਮੁੱਤੀ ਡੋਹਗਨੀ ਤਿੰਨ ਦੁਖੀ ਰਹਿਣ ਵਿਹਾਇ ਕੀਤੀ ਚੱਖੋ ਸਾਡੜੇ ਕੀਤੀ ਵੇਸ ਕਰੇ ਓ ਬਿਨ ਪਿਰ ਬਿਨ ਜੋਬਨ ਬਾਦ ਗਏ ਵਾਢੀ ਚੂਰੇਂਦੀ ਚੂਰੇ ਓ ਸੱਚੇ ਸੰਦਾ ਸਦੜਾ ਸੁਣੀਏ ਗੁਰ ਵਿਚਾਰ ਸੱਚੇ ਸੱਚਾ ਬਹਿਨਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ ਗੁਰਮੁਖ ਬੂਝੈ ਜਾਣੀਏ ਹਉਮੈ ਗਰਬ ਨਿਵਾਰ ਤਉ ਪਾਵਣ ਤਉ ਜਿਹੀਆਂ ਤੂੰ ਜਿਹੀਆਂ ਕੀਤੀਆਂ ਨਾਨਕ ਨਾਹ ਨ ਵਿਛੜੈ ਤਿਨ ਸੱਚ ਰਤੜੀਆ ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰ ਜਾਈਆਂ ਨਾ ਸੇ ਸੱਸ

ਸੜੀਆਂ ਸੱਚਾ ਸਾਖ ਨਾ ਟੁੱਟਈ ਗੁਰ ਮੇਲੇ ਸਈਆਂ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਹੂ ਗੁਰਬਿਨ ਏਤਾ ਭਾਵ ਥਕੀ ਗੁਰ ਪਿਰ ਮੇਲਮ ਦਿੱਤਮ ਮੇਲਾ ਏ ਰਾਹਾਉ ਫੁੱਫੀ ਨਾਨੀ ਮਾਸੀਆਂ ਦੇਰ ਜੇਠਾ ਨੜੀਆਂ ਆਵਣ ਮੰਜਨ ਨਾ ਰਹਿਣ ਪੂਰ ਪਰੇ ਪਈਆ ਮਾਮੇ ਤੇ ਮਾਮਾਨੀਆਂ ਭਾਏ ਰੇ ਬਾਪ ਨਾ ਮਾਓ ਸਾਥ ਲੱਡੇ ਤਿੰਨ ਨਾਠੀਆਂ ਭੀੜ ਘਨੀ ਦਰਿਆਓ ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ ਸੱਚ ਵਿਛੋੜਾ ਨਾ ਥੀਏ ਸੱਚ ਸੋ ਸੋ ਰੰਗਰਵੰਤ ਸਭੇ ਰੁੱਤੀ ਚੰਗੀਆਂ ਜਿਸ ਸੱਚੇ ਸੁਨੇ ਸਾ ਤਣ ਕੰਤ ਪਛਾਣੈ ਸੁਖ ਸੁੱਤੀ ਨਿਸਡੇਹ ਪਤਨ ਕੂਕੇ ਪਤਨੀ ਵੰਯੋ ਤਰੁਕ ਵਿਲਾੜ ਪਾਰ ਪਵਨ ਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ ਹਿਕਨੀ ਲੱਦਿਆ ਇਕ ਲੱਦ ਗਏ ਇਕ ਭਾਰੇ ਪਰ ਨਾਲ ਜਿਨੇ ਸੱਚ ਵਣੰਜੈ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦੀਸੈ ਕੋਏ ਨਾਨਕ ਹਉਮੈ ਮਾਰੀਐ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕਹਿ ਰੰਗੇ ਰਾਤਾ ਅਣ ਦਿਨ ਅੰਬ ਖਾਣਾ ਬਾਬਾ ਮੂਰਖ ਹਾਂ ਨਾਵੈ ਬਲ ਜਾਓ ਤੂੰ ਕਰਤਾ ਤੂੰ ਦਾਨਾ ਬੀਨਾ ਤੇਰਾ ਨਾਮ ਤਰਾਓ ਰਹਾਓ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਇ ਨਾਉ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ ਗੁਰਦੁਆਰਾ ਨਾਉ ਪਾਈਐ ਬਿਨ ਸਤਿਗੁਰ ਪੱਲਾ ਨਾ ਪਾਏ ਸਤਿਗੁਰ ਕੈ ਪਾਣੈ ਮਨ ਵਸੈ ਤਾਂ ਐਨ ਸਰਹਿ ਲਿਵਲਾਏ ਰਾਜੰ ਰੰਗੰ ਰੂਪੰ ਮਾਲੰ ਜੋਬਨ ਤੇ ਜੁਆਰੀ ਬਾਹੁਕਮੀ ਬਾਧੇ ਪਾਸੈ ਖੇਲੇ ਚੌਪੜ ਏਕਾ ਸਾਰੀ ਜਗ ਚਤੁਰ ਸਿਆਣਾ ਭਰਮ ਭੁਲਾ ਨਾਉ ਪੰਡਿਤ ਪੜ ਗਵਾਰੀ ਨਾਉ ਵਿਸਾਰੇ ਬੇਦ ਸਮਾਲੇ ਫਿ ਫੂਲੇ ਲਿਖਾਰੀ ਕਲਰ ਖੇਤੀ ਤਰਵਰ ਕੰਠੇ ਬਾਗਾ ਪੈਰੇ ਕੱਜਲ ਚਰੇ ਇਸ ਸੰਸਾਰ ਤਿਸੈ ਕੀ ਕੋਠੀ ਜੋ ਬੈਸੈ ਜੋ ਗਰਭ ਜਰਾ ਰਜਿਤ ਰਾਜੇ ਕਹਾਂ ਸਬਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਕਰ ਪੰਜਵਾ ਅਸ਼ਟਪਦੀ ਇਕ ਓਂਕਾਰ ਸਤਿਗੁਰ ਪ੍ਰਸਾਦ ਜਿਸਨੂੰ ਪ੍ਰੇਮ ਮਨ ਵਸਾਏ ਸਾਚਾ ਸ਼ਬਦ ਸਚ ਸੁਪਾਏ ਇਹਾ ਵੇਦਨ ਸੋਈ ਜਾਣਾ ਅਵਰ ਕੇ ਜਾਣਾ ਕਾਰੀ ਜੀਵ ਆਪੇ ਮੇਲੇ ਆਪੇ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣਾ ਜਿਸਨੂੰ ਨਦਰ ਤੁਮਾਰੀ ਜੀਵ ਰਹਾਓ ਦੇਵ ਦ੍ਰਿਸ਼ਟ ਜਾਗੈ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਜੁਗਤ ਪਛਾਣਾ ਗੁਰ ਕਾ ਸ਼ਬਦ ਵਿਚਾਰੀ ਜੀ ਸੰਜੋਗੀ ਤਨ ਫਿਰ ਮੇਲਾ ਵਤ ਗੁਰਮਤ ਵਿੱਚੋਂ ਦੁਰਮਤ ਖੋਵੈ ਰੰਗ ਸੋਨੇ ਤਰਲੀਆਂ ਮਾਣ ਆਪਣੇ ਕੰਤ ਵਿਚਾਰੀ ਜੀਓ ਸਤਿਗੁਰ ਬਾਝੋ ਵੈਦਨਾ ਕੋਈ ਆਪੇ ਆਪ ਨਿਰੰਜਨ ਸੋਈ ਹੀ ਸਤਿਗੁਰ ਮਿਲੇ ਮਰੈ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਇਹ ਸ਼ਬਦ ਸਾਰ ਜਿਸ ਨੂੰ ਲਾਏ ਗੁਰਮੁਖ ਦਸਣਾ ਭੁੱਖ ਗਵਾਏ ਆਪਨ ਲਿਆ ਕਿਛੁ ਨ ਪਾਈਐ ਕਰ ਕਿਰਪਾ ਕਲ ਧਾਰੀ ਜੀਓ ਅਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਕਰ ਆ ਅੰਜਨ ਮਾਹਿ ਨਿਰੰਜਨ ਜਾਤਾ ਜਿਨ ਕੋ ਨਦਰ ਤੁਮਾਰੀ ਜੀਓ ਗੁਰਮੁਖ ਹੋਵੇ ਸੋ ਤਤ ਪਾਏ ਆਪਣਾ ਆਪ ਵਿੱਚੋਂ ਗਵਾਏ ਸਤਿਗੁਰ ਬਾਝੋ ਸਭ ਧੰਦ ਕਵਾ ਭੇਖੋ ਮਨ ਵਿਚਾਰੀ ਜੀਓ ਇਕ ਪ੍ਰਭ ਪੂਲੇ ਫਿਰੇ ਅਹੰਕਾਰੀ ਕਨਾ ਗੁਰਮੁਖੋਂ ਮੈਂ ਮਾਰੀ ਸਚੈ ਸ਼ਬਦ ਰਤੇ ਬੈਰਾਗੀ ਹੋਰ ਪਰਮ ਭੁੱਲੇ ਗਵਾਰੀ ਜੀਉ ਗੁਰਮੁਖ ਜਿਨੇ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਕਿ ਬਿਨ ਨਾਵੇ ਕੋ ਬੇਲੀ ਨਾ ਬੂਝ ਕਰ ਵਿਚਾਰੀ ਜੀਉ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰ ਪੂਰੇ ਜੁਗ ਚਾਰੇ ਜਾਤਾ ਜਿਸ ਤੂੰ ਦੇਵੇ ਸੋਈ ਪਾਏ ਨਾਨਕ ਤਤ ਵਿਚਾਰੀ ਜੀਉ ਮਾਰੂ ਮਹੱਲਾ ਪੰਜਵਾ ਘਰ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੱਖ 84 ਪ੍ਰਮਤੇ ਪ੍ਰਮਤੇ ਦੁਲਭ ਜਨਮ ਅਪਾਇਓ ਰੇ ਮੂੜੇ ਤੂੰ ਹੋ ਚੇ ਰਸ ਲਪਟਾਇਓ ਅੰਮ੍ਰਿਤ ਸੰਗ ਬਸਤਾ ਤੇਰੇ ਵਿਖਿਆ ਸੋ ਰਜਾਇ ਰਹਾਓ ਰਤਨ ਜਵੇਹਰ ਬਣ ਜਨ ਆਇਓ ਕਲਰ ਲਾਦ ਚਲਾਇਓ ਜੇ ਕਰਮੈ ਤੁਦਰਾ ਨਾ ਬਸਣਾ ਸੋ ਕਰ ਚੀਤ ਨਾ ਆਇਓ ਅਟਲ ਅਖੰਡ ਪ੍ਰਾਣ ਸੁਖਦਾਇਕ ਨਿਮਖ ਨਹੀਂ ਤੁਜਗਾਇਓ ਜਹਾਂ ਜਾਣਾ ਸੋ ਥਾਣ ਵਿਸਾਰਿਓ ਇੱਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਰਤਰ ਕਹਿ ਕੇ ਇਸ ਸਮੱਗਰੀ ਇਸੀ ਮੈਂ ਉਜਾਇਓ ਜਿਤ ਕੋ ਲਾਇਓ ਤੇਤੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲਤਾ ਸਤਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਇਓ ਮਾਰੂ ਮਹੱਲਾ ਪੰਜਵਾ ਕਰ ਅਨੁਗ੍ਰਹ ਰਾਖ ਲੀਨੋ ਪਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰਾ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਨ ਰਹਾਉ ਸੰਸਾਰ ਸਾਗਰ ਜਨ ਉਪਾਉ ਸ਼ਰਨ ਪ੍ਰਭ ਕੀ ਗਹਿ ਗੁਰਪ੍ਰਸਾਦੀ ਪ੍ਰਭ ਅਰਾਧ ਜਮ ਕੰਕਰ ਕਿਸ਼ਨ ਹਾਂ ਕਹਿ ਮੋਖ ਮੁਖ ਦੁਆਰ ਜਾ ਕੇ ਸੰਤਰ ਦਾ ਭੰਡਾਰ ਜੀ ਜੂ ਸਵਨ ਸੁਆਮੀ ਸ਼ਰਨ ਸਦਾ ਰੱਖਣ ਹਾਰ ਦੁਖ ਦਰਦ ਕਲੇਸ਼ ਬਿਨਸਾ ਜਿਸ ਵਸੈ ਮਨ ਮਾਹੀ ਮਿਰਤ ਨਰਕ ਅਸਥਾਨ ਬਿਖੜੇ ਬੇਖਣਾ ਪੋ ਹੈ ਤਾਹੀ ਰਿਧ ਸਿਧ ਨਵ ਨਿਧ ਜਾਕੈ ਅੰਮ੍ਰਿਤਾ ਪਰਵਾਹ ਆਦਨ ਤੇ ਮਦ ਪੂਰਨ ਊਚੇ ਅਗਿ ਮੈਂ ਅਗਾਹ ਸਿਧ ਸਾਧਕ ਦੇਵ ਮੁਨ ਜਨ ਅਣਕ ਬੇਦ ਕਰਹਿ ਉਚਾਰ
ਸਿਮਰ ਸਵਾਮੀ ਸੋ ਸਹਿਜ ਪੁੰਚ ਨਹੀਂ ਅੰਤ ਪਾਰਾ ਵਾਰ ਅਣਖ ਪਰਾਸ਼ਤ ਮਿਟੈ ਖਿਨ ਮੈਂ ਹਿਰਦੈ ਜਾਪ ਭਗਵਾਨ ਪਾਵਨਾ ਤੇ ਮਹਾ ਪਾਵਨ ਕੋਟ ਦਾਨ ਇਸਨਾਨ ਬਲ ਬੁੱਧ ਸੁਧ ਪੁਰਾਣ ਸਰਬਸ ਸੰਤ ਨਾ ਕੀ ਰਾਸ ਬਿਸਰ ਨਾਹੀ ਨਿਮਕ ਮਨ ਤੇ ਨਾਨਕ ਕੀ ਅਰਦਾਸ ਮਰੁ ਮਹੱਲਾ ਪੰਜਵਾ ਸ਼ਾਸਤਰ ਤੀਖਣ ਕੱਟ ਡਾਰਿਓ ਮਨ ਨ ਕੀਨੋ ਰੋਸ ਕਾ ਜੁਗਾ ਕੋ ਲੇ ਸਵਾਰ ਤਿਲ ਨ ਦੀਨੋ ਦੋਸ ਮਨ ਮੇਰੇ ਰਾਮ ਰੋ ਨਿਤ ਨੀਤ ਦਇਆਲ ਦੇਵ ਕਿਰਪਾਲ ਗੋਬਿੰਦ ਸੁਨ ਸੰਤਨਾ ਕੀ ਰੀਤ ਰਹਾਉ ਚਰਨ ਤਲਵ ਗਾਹੇ ਬੈਸੋ ਸ੍ਰਮ ਨ ਰਹਿਓ ਸਰੀਰ ਮਹਾ ਸਾਗਰ ਨਹਿ ਵਿਆਪੈ ਖਿਨੈ ਉਤਰ ਤੀਰ ਚੰਦਨ ਅਗਰ ਕਪੂਰ ਲੇਪਣ ਤੇ ਸੰਗੇ ਨਹੀਂ ਪ੍ਰੀਤ ਬਿਸ਼ਟਾ ਮੂਤਰ ਖੋ ਤਿਲ ਤੇ ਸਿਲ ਮਨ ਨਾਮਣੀ ਵਿਪਰੀਤ ਊਚ ਨਿਜ ਬਿਕਾਰ ਸੁਕਰੇ ਸਾਂ ਲਗਨ ਸਭ ਸੁਖ ਛਤਰ ਮਿੱਤਰ ਸਤਨਾ ਕਛੂ ਜਾਨ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ਪਵਿੱਤਰਾ ਪਵਿੱਤਰ ਕਰਨ ਲਾਗੇ ਮਨ ਨਾ ਭਇਓ ਵਿਖਾਦ ਮੀਤ ਸਾ ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾਂ ਸਾਕੇ ਤਹਾਂ ਲਾਗਿਓ ਤਿਲ ਨਾ ਸੰਕਾ ਮਨ ਸੁਭਾਏ ਭਾਏ ਜੋ ਨਿਕਟ ਆਵੈ ਸੀਤ ਤਾਂ ਕਾ ਜਾਏ ਆਪ ਪਰਖਾ ਕਛ ਨ ਜਾਣ ਸਦਾ ਸੁਭਾਏ ਚਰਨ ਸਰਨ ਸਨਾਥ ਹੈ ਮਨ ਰੰਗ ਰਤੇ ਲਾਲ ਗੋਪਾਲ ਗੁਣ ਨਿਤ ਗਉ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾ ਕਰ ਚੌਥਾ ਅਸ਼ਟਪਦੀਆ ਏਕੋਂਕਾਰ ਸਤਿਗੁਰ ਪ੍ਰਸਾਦ ਚਾਦਨਾ ਚਾਦਨ ਆਂਗਣ ਪ੍ਰਭ ਜੀਵੰਤਰ ਚਾਦਨਾ ਅਰਾਧਨਾ ਅਰਾਧਨੀ ਕਰ ਹਰਨਾਮ ਅਰਾਧਨਾ ਤਿਆਗਨਾ ਤਿਆਗਨ ਨੀਕਾ ਕਾਮ ਕਰੋ ਲੋਭ ਤਿਆਗਨਾ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਲਾਗਣਾ ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ ਇਹ ਵੇਦ ਤਿਸੈ ਪ੍ਰਾਪਤ ਜਾਕਾ ਮਸਤਕ ਭਾਗਣਾ ਕਹੁ ਨਾਨਕ ਤੇ ਸਭਕੇ ਨੀਕਾ ਜੋ ਪ੍ਰਭ ਕੇ ਸਰ ਨਾਗਣਾ ਮਾਰੂ ਮੈਂ ਹੱਲਾ ਪੰਜਵਾ ਆਓ ਜੀ ਤੂੰ ਆਓ ਹਮਾਰਾ ਹਰ ਜਸ ਸ੍ਰਵਣ ਸੁਨਾਵਨਾ ਰਹਾਉ ਤਦਾਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤ ਕਿਰਪਾ ਤੇ ਹਿਰਦਾ ਵਾਸੈ ਦੂਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪਰਗਾਸੈ ਦੁਰਮਤ ਦੁਖ ਤਜਾਵਨਾ ਦਰਸ਼ਨ ਭੇਟ ਦਹੋਤ ਪੁਨੀਤਾ ਪੁਨਰਪ ਗਰਭਨਾ ਪਾਵਨਾ ਨੌ ਨਿਦ ਰਿਦ ਸਿੱਧ ਪਾਈ ਜੋ ਤੁਮ ਰਹਿ ਮਨ ਭਾਵਨਾ ਸੰਤ ਬਿਨਾ ਮੈਂ ਥਾਵਨਾ ਕੋਈ ਅਵਰ ਨ ਸੂਜ ਜਬਨਾ ਮੋਹਿ ਨਿਰਗੁਣ ਕੋ ਕੋਈ ਨ ਰੱਖੇ ਸੰਤਾ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮਧੇ ਹਰ ਹਰ ਰਬ ਨਾ ਮਾਰੂ ਮਹੱਲਾ ਪੰਜਵਾ ਜੀਵਨਾ ਸਫਲ ਜੀਵਨ ਸੁਣ ਹਰ ਜਪ ਜਪ ਸਦ ਜੀਵਨਾ ਰਾਹਾਉ ਪੀਵਨਾ ਜਿਤ ਮਨ ਆਗ ਹਵੈ ਨਾਮ ਅੰਮ੍ਰਿਤ ਰਸ ਪੀਵਨਾ ਖਾਵਣਾ ਜਿਤ ਭੂਖ ਨਾ ਲਾਗੈ ਸੰਤੋਖ ਸਦਾ ਤ੍ਰਿਪਤੀਵਨਾ ਪਹਿਨਾ ਨਾ ਰੱਖ ਪਾਤ ਪਰਮੇਸ਼ਰ ਫਿਰ ਨਾਂਗੇ ਨਹੀਂ ਥੀਵਨਾ ਪੂਗਣਾ ਮਨ ਮਧੇ ਹਰ ਸੰਤ ਸੰਗਤ ਮੈਂ ਦੀਵਨਾ ਬਿਨ ਤਾਗੇ ਬਿਨ ਸੂਈ ਅੰਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸਮੈ ਰਤੇ ਤਿਸ ਬੌੜ ਨਾ ਕਬਹੁ ਔਖੀਵਨਾ ਮਿਲਿਓ ਤਿਸ ਸਰਬਨ ਥਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸਾਹ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤੋਏ ਪੀਵਨਾ ਮਾਰੂ ਮਹੱਲਾ ਪੰਜਵਾ ਕਰ ਅੱਠਵਾਂ ਜੁਲੀਆ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੁਫਿਰ ਪ੍ਰਮੰਤਾ ਦੋ ਵਿਵਸਥਾ ਤੇਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਧਾ ਬਹੁ ਵਿਦ ਵੇਦ ਪਾਠ ਸਭ ਸੋਧਾ ਦੇਹੀ ਮੈਂ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਘਾਲੀ ਹੈ ਜਗ ਸੂਤਾ ਪਰਮ ਵਿਗੂਤਾ ਬਿਨ ਗੁਰ ਮੁਕਤ ਨਾ ਹੋਈਐ ਮੀਤਾ ਸਾਧਸੰਗ ਟੁੱਟੇ ਹੋਮ ਬੰਧਨ ਏਕੋ ਏਕ ਨਿਹਾਲੀ ਹੈ ਕਰਮ ਕਰਦਾ ਬੰਦਾ ਨਹਿ ਕਰਦਾ ਨਿੰਦਾ ਮੋਹ ਮਗਨ ਮਨ ਵਿਆਪੈ ਚਿੰਦਾ ਗੁਰਪ੍ਰਸਾਦ ਸੁਖ ਦੁਖ ਸਮਝਾਣ ਘੜ ਘੜ ਰਾਮ ਨਿਹਾਲੀ ਹੈ ਸੰਸਾਰ ਹੈ ਮੈਂ ਸਹਿਸਾ ਵਿਆਪੈ ਅਕਥ ਕਥਾ ਸੰਸਾਰ ਹੈ ਮੈਂ ਸਹਿਸਾ ਵਿਆਪੈ ਅਕਥ ਕਥਾ ਅਗੋਚਰ ਨਹੀਂ ਜਾਪੈ ਜਿਸ ਬੁਝਾਏ ਸੂਈ ਬੁਝੋ ਬਾਲਕ ਮਾਂਗੀ ਪਾਲੀਐ ਛੋਟ ਬਹਿ ਤੋਂ ਛੂਟੈ ਨਾਹੀ ਜੋ ਸੰਚਿਤ ਭਵਨ ਮਾਹੀ ਇਸੀ ਮੈਂ ਜਿਸ ਕੀ ਪਤ ਰੱਖੇ ਤੇ ਸਾਧੂ ਚੋਰ ਠਾਲੀ ਹੈ ਜੋ ਸੂਰਾ ਤਿਸੀ ਹੋਏ ਮਰਨਾ ਜੋ ਭਾਗੈ ਤਿਸ ਜੋਨੀ ਫਿਰਨਾ ਜੋ ਵਰਤਾਈ ਸੁਫਲ ਮਨ ਬੁਝ ਹੁਕਮੈ ਦੁਰਮਤ ਜਾਲੀ ਹੈ ਜਿਤ ਜਿਤ ਲਾਭ ਹੋ ਤਿਤ ਤਲਗਨਾ ਕਰ ਕਰ ਵੇਖ ਆਪਣੇ ਜਚਨਾ ਨਾਨਕੇ ਪੂਰਨ ਸੁਖਦਾ ਤੇ ਤੂੰ ਦੇਹ ਤ ਨਾਮ ਸੰਭਾਲੀਏ ਮਾਰੂ ਮਹੱਲਾ ਪੰਜਵਾ ਬਿਰਖਾ ਹੇਠ ਸਭ ਜੰਤੀ ਇਕੱਠੇ ਤੱਤੇ ਬੋਲਣ ਮਿੱਠੇ ਅਸ ਤੋਂ ਦੁੱਧ ਪਿਆ ਉੱਠ ਚੱਲੇ ਜਿਉਂ ਜੋ ਉਦ ਵਿਹਾਨੀਆਂ ਪਾਪ ਕਰੇ ਦੇ ਸਰ ਪਰ ਮੁੱਠੇ ਅਜਰਾਇਲ ਫੜੇ ਫੜ ਕੁੱਠੇ ਦੋ ਜਗ ਪਾਏ ਸਿਰਜਣਹਾਰਾ ਲੇਖਾ ਮੰਗੈ ਬਾਣੀਆਂ ਸੰਗ ਨ ਕੋਈ ਭਈਆ ਬੇਬਾ ਮਾਲ ਜੋਬਨ ਤਨ ਛੋਟ ਵੰਜੇਸਾ ਕਰਨ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉਂ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰ ਰਾਜ ਵੇਖਾ ਸੁਣੇ ਤਿਰ ਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆਂ ਜਮ ਜਮ ਮਰ ਮਰ ਫਿਰ ਜੰਮੈ ਬਹੁਤ ਸਿਆ ਪਿਆ ਦੇਸ ਲੰਮੈ ਜਿਨ ਕੀਤਾ ਤਿਸ ਨ ਜਾਣੀ ਅੰਦਾ ਤਾ ਦੁਖ ਸਹਿ ਪ੍ਰਾਣੀ ਹੈ ਖਾਲਕ ਤਾਬ ਭੁੱਲਾ ਮੁੱਠਾ ਦੁਨੀਆਂ ਖੇਲ ਬੁਰਾ ਰੁੱਟ ਤੁੱਠਾ ਸਿਦਕ ਸਬੂਰੀ ਸੰਤ ਨਾ ਮਿਲਿਓ
ਬਤਾ ਆਪਣ ਪਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਢੇ ਇੱਕ ਲਹਿਰ ਵਿਆਪੇ ਜੋ ਨਚਾਏ ਤਿਉਂ ਤੋਂ ਨੱਚਣ ਸਿਰ ਸਿਰ ਕਿਰਤ ਵਿਹਾਣੀਆਂ ਮਿਹਰ ਕਰੇ ਤਾਂ ਖਸਮ ਤਿਆਈ ਸੰਤਾ ਸੰਗਤ ਨਰਕਾਂ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆਂ ਮਾਰੂ ਸੁਲਹੇ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਚਾ ਸਚੋ ਜਪਨਾ ਕੋਈ ਜਿਸ ਸਿਰਜੇ ਇਤਨੀ ਬਨਗੋਈ ਜੋ ਭਾਵੇ ਤੋ ਰਾਖੋ ਰਹਿਣਾ ਤੁਮ ਸੇ ਕਮ ਕਰਾਈ ਹੈ ਆਪ ਉਪਾਏ ਆਪ ਕਪਾਏ ਆਪੇ ਸਿਰ ਸੇ ਤੰਦ ਲਾਏ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਪਲਾਈ ਹੈ ਆਪੇ ਧਨ ਆਪੇ ਬਿਨਾ ਆਪੇ ਆਪ ਉਪਾਏ ਪਤੀਨਾ ਆਪੇ ਪਾਉਣ ਪਾਣੀ ਬੈ ਸੰਤਰ ਆਪੇ ਮੇਲ ਮਿਲਾਈ ਹੈ ਆਪੇ ਸੁਸ ਸੂਰਾ ਪੂਰਾ ਪੂਰਾ ਆਪੇ ਗਿਆਨ ਧਿਆਨ ਗੁਰ ਸੂਰਾ ਕਾਲ ਜਾਲ ਜਮ ਜੋ ਹਿਨ ਸਾਕੈ ਸਾਚੇ ਸੁਲ ਬਿਲਾਈ ਹੈ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਪੇ ਸਾਰੀ ਆਪੇ ਪਿੜ ਬੰਦੀ ਜਾ ਖੇਲੇ ਆਪੇ ਕੀਮਤ ਪਾਈ ਹੈ ਆਪੇ ਪਵਰ ਫੁੱਲ ਫਲ ਤਾਰਵਰ ਆਪੇ ਜਲ ਥਲ ਸਾਗਰ ਸਰਵਰ ਆਪੇ ਮਾਸ਼ ਕਸ਼ ਕਰਨੀ ਕਰ ਤੇਰਾ ਰੂਪ ਨ ਲਖਣਾ ਜਾਈ ਹੈ ਆਪੇ ਦਿਨਸ ਆਪੇ ਹੀ ਰਹਿਣੀ ਆਪ ਭਤੀਜੇ ਗੁਰ ਕੀ ਬੈਣੀ ਆਦੁਗਾਦ ਅਨਾਹਦ ਆਨੰਦਨ ਘਟ ਘਟ ਸ਼ਬਦ ਰਜਾਈ ਹੈ ਆਪੇ ਰਤਨ ਨੂਪੇ ਮੁੱਲੋ ਆਪੇ ਪਰਖੇ ਪੂਰਾ ਤੋਲੋ ਆਪੇ ਕੈਸੇ ਹੀ ਕਾਸ ਬਖਸ਼ੇ ਆਪੇ ਦੇ ਲੈ ਭਾਈ ਹੈ ਆਪੇ ਤਨਖ ਆਪੇ ਸਰਬਾਨਾ ਆਪੇ ਸੁਗੜ ਸਰੂਪ ਸਿਆਣਾ ਕਹਿਤਾ ਬਖਤਾ ਸੰਤਾ ਸੋਈ ਆਪੇ ਬਣਤ ਬਣਾਈ ਹੈ ਪੌਣ ਗੁਰੂ ਪਾਣੀ ਪਿਤ ਜਾਤਾ ਉਦਰ ਸਹਿਯੋਗੀ ਧਰਤੀ ਮਾਤਾ ਰਹਿਣ ਦਿਨਸ ਦੋਇ ਦਾਈ ਦਾਇਆ ਜਾ ਖੇਲੇ ਖੇਲਾਈ ਹੈ ਆਪੇ ਮਛਲੀ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਸਰਬ ਜੀਆਂ ਜਗ ਜੋਤ ਤੁਮਾਰੀ ਜੈਸੀ ਪ੍ਰਭ ਫੁਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰ ਨਿਰਭਉ ਤਾੜੀ ਲਾਈ ਹੈ ਆਪਾ ਖਾਣੀ ਬਾਣੀ ਤੁਜ ਸਮਾਣੀ ਜੋ ਦਿਸ ਸਭ ਆਵਣ ਜਾਣੀ ਸਹੀ ਸਾਹ ਸੱਚੇ ਵਾਪਾਰੀ ਸਤਿਗੁਰ ਬੂਜ ਬੁਝਾਈ ਹੈ ਸ਼ਬਦ ਬੁਝਾਈ ਸਤਿਗੁਰ ਪੂਰਾ ਸਰਬ ਕਲਾ ਸਾਚੇ ਫਰ ਪੂਰਾ ਅਫਰਿਓ ਬੇ ਪ੍ਰਵਾਸ ਸਦਾ ਤੂੰ ਨਾ ਤਿਸ ਤਿਲ ਨਾ ਤਮਾਈ ਹੈ ਕਾਲ ਵਿਕਾਲ ਭਜ ਦੇਵਾਨੇ ਸ਼ਬਦ ਸਹਿਜ ਰਸ ਅੰਤਰ ਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਭਾਈ ਮਨ ਭਾਈ ਹੈ ਆਪ ਨਿਰਾਲਮ ਗੁਰ ਕਮ ਗਿਆਨਾ ਜੋ ਦੀਸੇ ਤੁਝ ਮਾਹਿ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੇ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਤੌਲ ਸਿਰ ਅਤੌਲ ਕਾਸੰਗ ਆਪੇ ਸਾਚੇ ਗੁਣ ਪ੍ਰਗਾਸੰਗ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਨਾ ਸੋ ਕਰ ਕਰ ਵੇਖੇ ਕੋਈ ਨ ਮੇਟੈ ਸਾਚੇ ਲਿਖ ਆਪੇ ਕਰੇ ਖਰਾਏ ਆਪੇ ਆਪੇ ਦੇਵ ਦਿਆਈ ਹੈ ਪੰਚ ਚੋਰ ਚੰਚਲ ਚਿਤ ਚਾਲ ਪਰ ਕਰ ਜਾ ਜੋ ਹੈ ਘਰ ਨਹੀਂ ਫਲ ਕਾਇਆ ਨਗਰ ਟਹਿ ਟਹਿ ਟੇਰੀ ਬਿਨ ਸ਼ਬਦ ਪਤ ਜਾਈ ਹੈ ਗੁਰ ਤੇ ਬੂਜੇ ਤ੍ਰਿਭਵਨ ਸੂਜੇ ਮਨਸਾ ਮਾਰ ਮਨ ਸੁਲੂਜੇ ਜੋਤ ਸਿਵੇ ਸੇ ਤੁਧ ਜੇ ਨਿਰਭਉ ਬਾਲ ਸਿਖਾਈ ਹੈ ਆਪੇ ਸੁਰਗਮਾਸ਼ ਪਿਆਲ ਆਪੇ ਜੋਤ ਸਰੂਪੀ ਬਾਲਾ ਜੱਟਾ ਬਿਕਟ ਬਿਕਰਾਲ ਸਰੂਪੀ ਰੂਪ ਨਾ ਰੇਖਿਆ ਕਾਈ ਹੈ ਵੇਦ ਕਿਤੇ ਵੀ ਭੇਦ ਨਾ ਜਾਤਾ ਨਾ ਤਿਸ ਮਾਤ ਪਿਤਾ ਸੁਤ ਭਰਾਤਾ ਸਗਲੇ ਸਲੋ ਪਾਏ ਸਮਾਇਆ ਲੱਖ ਨਾ ਲੱਖਣਾ ਜਾਈ ਹੈ ਕਰ ਕਰ ਥਾ ਕਿ ਮੀਤ ਕਨੇਰੇ ਕੋਈ ਨਾ ਕਾਟ ਅਵਗੁਣ ਮੇਰੇ ਸੁਰਨਾ ਨਾਥ ਸਾਹਿਬ ਸਭਨਾ ਸਿਰ ਭਾਈ ਮਿਲੇ ਪਉ ਜਾਈ ਹੈ ਭੂਲੇ ਚੁਕੇ ਮਾਰਗ ਪਾਵ ਆਪ ਲਾਏ ਤੁਹੈ ਸਮਝਾਵੇ ਬਿਨ ਲਾਵੇ ਮੈਂ ਵਰਨਾ ਦੀ ਸਨਾਵ ਗਾਤ ਮਿਤ ਪਾਈ ਹੈ ਗੰਗਾ ਜਮਨਾ ਖੇਲ ਕਿਦਾਰਾ ਕਾਂਸੀ ਕਾਂਤੀਪੁਰੀ ਦੁਆਰਾ ਗੰਗਾ ਸਾਗਰ ਬੇਨੀ ਸੰਗਮ ਅੱਠ ਸੜ ਅੰਕ ਸਮਾਈ ਹੈ ਆਪੇ ਸੇ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਾਦਲੀ ਪ੍ਰਭ ਆਪੇ ਭਗਤ ਭੇਦ ਪੋ ਜਾਈ ਹੈ ਆਪੇ ਕਾਜੀ ਆਪੇ ਮੁੱਲਾ ਆਪੇ ਭੁੱਲਣਾ ਕਬਹੁ ਪੁੱਲਾ ਆਪੇ ਮਿਹਰ ਦਇਆ ਪਦ ਦਾਤਾ ਨਾ ਕਿਸੇ ਕੁ ਬਹਿਰਾਈ ਹੈ ਜਿਸ ਬਖਸ਼ੇ ਤਿਸ ਦੇ ਵਡਿਆਈ ਸਭ ਸਹਿ ਦਾਤਾ ਤਿਲਨਾ ਤਮਾਈ ਭਰਪੁਰ ਤਾਰ ਰਿਹਾ ਨੇ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ ਕਿਆ ਸਲਾਹੀ ਅਗਮੇ ਅਪਾਰ ਸਾਚੇ ਸਿਰਜਨ ਹਾਰ ਮੁਰਾਰ ਜਿਸਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੇ ਮਿਲਾਈ ਹੈ ਬ੍ਰਹਮਾ ਬਿਸਨ ਮਹੇਸ਼ ਦੁਆਰ ਉਬੇ ਸੇਵੈ ਅਲਖ ਅਪਾਰ ਹੋਰ ਕੇਤੀ ਦਰ ਦੀਸੈ ਬਿਲ ਲਾਂਦੀ ਮੈਂ ਗਣਤ ਨਾ ਆਵੈ ਕਾਈ ਹੈ ਸਾਚੇ ਕਿਰਤ ਸਾਚੀ ਬਾਣੀ ਹੋਰ ਨਾ ਦੀਸੈ ਭੇਦ ਪੁਰਾਣੀ ਪੂੰਜੀ ਸਾਜ ਸੱਚੇ ਗੁਣ ਗਾਵਾਂ ਮੈਂ ਧਰ ਹੋਰ ਨਾ ਕਾਈ ਹੈ ਜੁਗ ਜੁਗ ਸੱਚਾ ਹੈ ਪਿਉ ਸੀ ਕੌਣ ਨਮੂਆ ਕੌਣ ਨਾ ਮਰਸੀ ਨਾਨਕ ਨੀਚ ਕਹਿ ਬੇਨੰਤੀ ਦਰਦੇ ਖੁੱਲ ਬਿਲਾਈ ਹੈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰ ਭਰ ਸਹਿਜ ਨਾ ਜਾਣਾ ਸ਼ੋਹਰ ਬਿਨ ਫਿਰ ਨੀਂਦ ਨਾ ਪਾਈ ਹੈ ਅੰਤਰ ਅਗਨ ਜਲੈ ਪੜਕਾਰੇ ਮਨਮੁਖ ਤੱਕੇ ਕੁੰਡਾ ਚਾਰੇ ਬਿਨ ਸਤਿਗੁਰ ਸੇਵੇ ਕਿਉ ਸੁਖ ਪਾਈ ਹੈ ਸੱਚ ਹੱਥ ਵਡਾਈ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਚ ਸ਼ਬਦ ਸੰਘਾਰੇ ਗਿਆਨ ਖੜਗਲੈ ਮਨ ਸੋਲੂ ਜੈ ਮਨਸਾ ਮਨ ਸਮਾਈ ਹੈ ਮਾਂ ਕੀ ਰਗਤ ਪਿਤਾ ਬੇਦ ਤਾਰਾ ਮੂਰਤ ਸੂਰਤ ਕਰ ਅਪਾਰਾ ਜੋ ਤਾ ਦੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਤੁਝੀ ਕੀ ਹੈ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਇਆਲ ਦਇਆ ਕਰ ਦੇਖਾਂ ਦੁੱਖ ਦਰਦ ਸਰੀਰੋਂ ਜਾਈ ਹੈ
ਨਿਜ ਘਰ ਬੈਸ ਰਹੇ ਪਉ ਖਾਇਆ, ਤਾਵਤ ਰਾਖੇ ਠਾਕ ਰਹਾਇਆ। ਕਮਲ ਬਿਗਾ ਸਾਰੇ ਸਰਸੋ ਭਾਰ, ਆਤਮ ਰਾਮ ਸਿਖਾਈ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਕਿਉਂ ਰਹੀਏ ਚਲਣਾ ਪਰ ਥਾਏ। ਸੱਚਾ ਅਮਰ ਸੱਚੇ ਅਮਰਾ ਪੁਰ, ਸੋ ਸੱਚ ਮਿਲੈ ਵਡਾਈ ਹੈ। ਆਪ ਉਪਾਇਆ ਜਗ ਸਬਾਇਆ, ਜਿਨ ਸਿਰਿਆ ਤਿਨ ਧੰਦੇ ਲਾਇਆ। ਸੱਚ ਉਪਰ ਅਵਰ ਨਦੀ ਸਹਿ, ਸੱਚੇ ਕੀਮਤ ਪਾਈ ਹੈ। ਇੱਥੇ ਗੋਏ ਲੜਾ ਦਿਨ ਚਾਰੇ, ਖੇਲ ਤਮਾਸ਼ਾ ਧੁੰਦੂ ਕਾਰੇ। ਬਾਜੀ ਖੇਲ ਗਏ ਬਾਜੀ ਗਾਰ, ਜਿਉਂ ਤਿਨ ਸੁਪਨਾ ਪਖਲਾਈ ਹੈ। ਤਿਨ ਕਹੋ ਤਖ਼ਤ ਮਿਲੀ ਵਡਿਹਾਈ, ਨਿਰਭਉ ਮਨ ਵਸਿਆ ਲਿਵਲਾਈ। ਖੰਡੀ ਬ੍ਰਹਿਮੰਡੀ ਪਾਤਾਲੀ, ਪੂਰੀ ਤ੍ਰੇ ਪਵਨ ਤਾੜੀ ਲਾਈ ਹੈ। ਸਾਚੀ ਨਗਰੀ ਤਖ਼ਤ ਸਚਾਵਾ, ਗੁਰਮੁਖ ਸੱਚ ਮਿਲੇ ਸੁਖ ਪਾਵਾ। ਸਾਚੇ ਸਾਚਾ ਤਖ਼ਤ ਵਡਾਈ, ਹਉ ਮੈਂ ਗਣਤ ਗਵਾਈ ਹੈ। ਤਾਂ ਗਣਤ ਗਣੀਐ ਸਾਜੀ ਹੈ, ਕਿਉਂ ਸੁਖ ਪਾਵਾ ਦੂਐ ਤੀਐ। ਨਿਰਮਲ ਏਕ ਨਿਰੰਜਨ ਦਾਤਾ, ਗੁਰ ਪੂਰੇ ਤੇ ਪਦ ਪਾਈ ਹੈ। ਜੁਗ ਜੁਗ ਵਿਰਲੀ ਗੁਰਮੁਖ ਜਾਤਾ, ਸਾਚਾ ਰਵ ਰਹੇ ਮਨ ਰਾਤਾ। ਤਿਸਕੀ ਉੱਠ ਗਈ ਸੁਖ ਪਾਇਆ, ਮਨ ਤਨ ਮੈਲ ਨ ਕਾਈ ਹੈ। ਜੀ ਬਰਸਾਇਣ ਸਾਚੇ ਰਾਤੀ, ਅਪਰ ਸੰਗੀ ਪਾਉਣਾ ਪਰਾਤੀ। ਸ੍ਰਵਣ ਸਰੋਤ ਰੱਜੇ ਗੁਰਬਾਣੀ, ਜੋਤੀ ਜੋਤ ਮਿਲਾਈ ਹੈ। ਰਖ ਰਖ ਪੈਰ ਧਰੇ ਪਉ ਤਰਨਾ, ਜਤ ਕਾ ਦੇਖੋ ਤੇਰੀ ਸ਼ਰਨਾ। ਦੁਖ ਸੁਖ ਦੁਹੈ ਦੇਹ ਤੁਹੈ ਮਨ ਭਾਵਾ, ਏ ਤੁਝੀ ਸੋ ਬਨ ਆਈ ਹੈ। ਅੰਤ ਕਾਲ ਕੋ ਬੇਲੀ ਨਾਹੀ, ਗੁਰਮੁਖ ਜਾਤਾ ਤੁਸਾ ਲਾਹੀ। ਨਾਨਕ ਨਾਮ ਰਤੇ ਬੈਰਾਗੀ, ਨਿਸ਼ਕਰ ਤਾੜੀ ਲਾਈ ਹੈ। ਮਾਰੂ ਮਹੱਲਾ ਪਹਿਲਾ, ਆ ਜੁਗਾਦੀ ਪਰਪਾਰੇ। ਆਤਮ ਰੰਜਨ ਖਤਮ ਮਾਰੇ, ਸਾਚੇ ਜੋਗ ਜੁਗਤ ਵਿਚਾਰੀ। ਸਾਚੇ ਤਾੜੀ ਲਾਈ ਹੈ, ਕੇਤੜੇ ਜੁ ਧੁੰਦੂ ਕਰ। ਤਾੜੀ ਲਾਈ ਸਿਰਜਨ ਹਾਰ, ਸਚਨਾਮ ਸੱਚੀ ਵਿਦਿਆਈ। ਸਾਚਾ ਤਖਤ ਵਡਾਈ ਹੈ। ਸਤਜੁਗ ਸਤ ਸੰਤੋਖ ਸਰੀਰਾ, ਸਤ ਸਤ ਵਰਤ ਗਿਰ ਗੰਭੀਰਾ। ਸਚਾ ਸਾਹਿਬ ਸੱਚ ਪਰਖਾ, ਸਾਚਾ ਹੁਕਮ ਚਲਾਈ ਹੈ। ਸਤਸੰ ਤੋਕੀ ਸਤਿਗੁਰ ਪੂਰਾ, ਗੁਰ ਕਾ ਸ਼ਬਦ ਮਨੇ ਸੋ ਸੂਰਾ। ਸਾਚੀ ਦਰਗਹਿ ਸੱਚ ਨਿਵਾਸ, ਸਮਾਨਾ ਹੁਕਮ ਰਜਾਈ ਹੈ। ਸਤਯੁਗ ਸਾਚ ਕਹਿ ਸਭ ਕੋਈ, ਸੱਚ ਵਰਤਾ ਸਚਾ ਸੋਈ। ਮਨ ਮੁਖ ਸਾਚ ਭਰਮ ਪਉ ਭੰਜਨ, ਗੁਰਮੁਖ ਸਾਚ ਸਿਖਾਈ ਹੈ। ਤ੍ਰੇਤਾ ਧਰਮ ਕਲਾ ਇਕ ਚੂਕੀ, ਤਿੰਨ ਚਰਨ ਕ ਦੁਬਦਾ ਸੂਕੀ। ਗੁਰਮੁਖ ਹੋਵੇ ਸੋ ਸਾਚ ਵਖਾਣਾ, ਮਨਮੁਖ ਪਚੈ ਅਵਾਈ ਹੈ। ਮਨਮੁਖ ਕਦੇ ਨਦਰ ਗਏ ਸੀ, ਜੇ ਬਿਨ ਸ਼ਬਦੇ ਕਿਉਂ ਅੰਤਰੀ। ਜੇ ਭਾਦੇ ਆਵੇ ਭਾਦੇ ਜਾਵੇ, ਸੋ ਜੀ ਬੂਝ ਨਾ ਕਾਈ ਹੈ। ਦਇਆ ਦੁਆਪਰ ਅੱਧੀ ਹੋਈ, ਗੁਰਮੁਖ ਵਿਰਲਾ ਚੀਨੇ ਕੋਈ। ਦੁਇ ਪਗ ਧਰਮ ਧਰੇ ਧਰਣੀ ਧਰ, ਗੁਰਮੁਖ ਸਾਚ ਤਥਾਈ ਹੈ। ਰਾਜੇ ਧਰਮ ਕਰੈ ਪਰ ਥਾਏ, ਆਸਾ ਬੰਦੇ ਦਾਨ ਕਰਾਏ। ਰਾਮ ਨਾਮ ਬਿਨ ਮੁਕਤ ਨਾ ਹੋਈ, ਥਾਕੇ ਕਰਮ ਕਮਾਈ ਹੈ। ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰ ਸ਼ਬਦ ਸਲਾਹੀ। ਬਿਨ ਗੁਰ ਸ਼ਬਦ ਮੁਕਤ ਨਾ ਹੋਈ, ਪਰਪੰਚ ਕਰ ਭਰਮਾਈ ਹੈ। ਮਾਇਆ ਮਮਤਾ ਛੋਡੀ ਨਾ ਜਾਈ, ਸੇ ਝੂਠੇ ਸਚਕਾਰ ਕਮਾਈ। ਐਨਸ ਭਗਤ ਰਤੇ ਵਿਚਾਰੀ, ਠਾਕੁਰ ਸੋ ਬਨਾਈ ਹੈ। ਇੱਕ ਜਪ ਤਪ ਕਰ ਕਰ ਤੀਰਥ ਨਾਵੈ, ਜਿਉਂ ਤੁਧ ਭਾਵੈ ਤਵੈ ਚਲਾਵਾ। ਹੱਠ ਨਿਗ੍ਰਹਿ ਆਪਤੀ ਜਿਨ ਪੀਜ, ਬਿਨ ਹਰ ਗੁਰ ਕਿਨ ਪਤ ਪਾਈ ਹੈ। ਕਲੀ ਕਾਲ ਮੈਂ ਇੱਕ ਕਾਲ ਰਾਖੀ, ਬਿਨ ਗੁਰ ਪੂਰੇ ਕਿਨ ਨਾ ਭਾਖੀ। ਮਨਮੁਖ ਕੂੜ ਵਰਤ ਵਰਤਾਰਾ, ਬਿਨ ਸਤਿਗੁਰ ਭਰਮ ਨਾ ਜਾਈ ਹੈ। ਸਤਿਗੁਰ ਵੇ ਪ੍ਰਵਾਸ ਸਿਰੰਦਾ, ਨਾ ਜਮਕਾਨਾ ਛੰਦਾ ਬੰਦਾ। ਜੋ ਤਿਸ ਸੇਵੇ ਸੋ ਅਬਨਾਸੀ, ਨਾ ਤਿਸ ਕਾਲ ਸੰਤਾਈ ਹੈ। ਗੁਰ ਮੈਂ ਆਪ ਰੱਖਿਆ ਕਰ ਧਾਰੇ, ਗੁਰਮੁਖ ਕੋਟ ਅਸੰਖ ਉਧਾਰੇ। ਸਰਬ ਜੀਆਂ ਜਗ ਜੀਵਨ ਦਾਤਾ, ਨਿਰਭਉ ਮਹਿਲ ਨਾ ਕਾਈ ਹੈ। ਸਗਲੇ ਜਾਚੇ ਗੁਰ ਭੰਡਾਰੀ, ਆਪ ਨਿਰੰਜਨ ਰੱਖ ਪਾਰੀ। ਨਾਨਕ ਸਾਚ ਕਹਿ ਪ੍ਰਭ ਜਾਚੇ, ਮੈਂ ਤੀਜੇ ਸਾਚ ਰਜਾਈ ਹੈ। ਮਾਰੂ ਮਹੱਲਾ ਪਹਿਲਾ, ਸਾਚਾ ਮੇਲੇ ਮੈਂ ਸ਼ਬਦ ਮਿਲਾਏ। ਜਾ ਤਿਸ ਭਾਣਾ ਸਹਿ ਸਮਾਏ, ਤ੍ਰਿਪਵਨ ਜੋਤ ਜੋ ਧਰੀ। ਪਰਮੇਸ਼ਰ ਵਰਨਾ ਦੂਜਾ ਭਾਈ ਹੈ। ਜਿਸ ਕੇ ਚਾਕਰ ਤਿਸ ਕੀ ਸੇਵਾ, ਸ਼ਬਦ ਭਤੀਜੇ ਲਖ ਪੇਵਾ। ਭਗਤਾਂ ਕਾ ਗੁਣਕਾਰੀ ਕਰਤਾ, ਬਖਸ਼ ਲੈ ਵਡਿਆਈ ਹੈ। ਦੇਨ ਦੇ ਤੋਟ ਨਾ ਆਵਾ ਸਾਚੇ, ਲੈ ਲੈ ਮੁੱਕਰ ਪਾਉਂਦੇ ਕਾਚੇ। ਮੂਲ ਨਾ ਬੂਝੈ ਸਾਚ ਨਾ ਰੀਜ, ਦੂਜੇ ਭਰਮ ਭੁਲਾਈ ਹੈ। ਗੁਰਮੁਖ ਜਾਗ ਰਹੇ ਦਿਨ ਰਾਤੀ, ਸਾਚੇ ਕੀ ਲਿਵ ਗੁਰਮਤ ਜਾਤੀ। ਮਨਮੁਖ ਸੋਏ ਰਹਿਸੇ ਲੂਟੇ, ਗੁਰਮੁਖ ਸਾਬਤ ਭਾਈ ਹੈ। ਕੂੜੇ ਆਵੈ ਕੂੜੇ ਜਾਵੈ, ਕੂੜੇ ਰਾਤੀ ਕੂੜ ਕਮਾਵੈ। ਸ਼ਬਦ ਮਿਲੇ ਸੇ ਦਰਗਹਿ ਪੈਦੇ, ਗੁਰਮੁਖ ਸੁਰਤ ਸਮਾਈ ਹੈ। ਕੂੜ ਮੁੱਠੀ ਠੱਗੀ ਠਗਵਾੜੀ, ਜੋ ਬਾੜੀ ਉਜਾੜ ਉਜਾੜੀ। ਨਾਮ ਬਿਨਾਂ ਕੇ ਸਾਧਨ ਲਾਗੇ, ਹੁਰ ਬਿਸਰੇ ਦੁੱਖ ਪਾਈ ਹੈ। ਭੋਜਨ ਸਾਚ ਮਿਲੇ ਅਗਾਈ, ਨਾਮ ਰਤਨ ਸਾਚੀ ਵਿਦਿਆਈ। ਚਿਨੈ ਆਪ ਪਛਾਣ ਸੋਈ, ਜੁਤੀ ਜੁਤ ਮਿਲਾਈ ਹੈ। ਨਵ ਭੁੱਲੀ ਝੋਟਾ ਖਾਏ, ਬਹੁਤ ਸਿਆਣ ਭਰਮ ਨਾ ਜਾਏ। ਪਾਚ ਪਚ ਮੋਏ ਅਚੇਤਨਾ ਚੇਤਾ, ਅਜਗਰ ਪਰ ਲਦਾਈ ਹੈ। ਬਿਨ ਬਾਦ ਵਿਰੁੱਧ ਕੋਈ ਨਾਹੀ, ਮਹਿ ਦੇ ਖਾਲੋ ਤਿਸਾ ਲਾਹੀ। ਮਾਣ ਤਨ ਅਰਪ ਮਿਲੇ ਜਗ ਜੀਵਨ ਹਾਰ, ਸਿਓ ਬਣਤ ਬਨਾਈ ਹੈ। ਪ੍ਰਭ ਕੀ ਗਤਮਤ ਕੋਈ ਨਾ ਪਾਵੈ, ਜੇ ਕੋ ਵੱਡਾ ਕਹੇ ਵਡਾਈ। ਖਾਵੈ ਸਾਚੇ ਸਾਹਿਬ ਤੋਟ ਨਾ ਦਾਤੀ, ਸਗਲੀ ਤਿੰਨ ਉਪਾਈ ਹੈ। ਵੱਡੀ ਵਡਿਆਈ ਬੇਪਰਵਾ ਹੈ, ਆਪ ਉਪਾਏ ਦਾਨ ਸਮਾਹੇ। ਆਪ ਦਿਆਲ ਦੂਰ ਨਹੀਂ ਦਾਤਾ,
ਮਿਲਿਆ ਸਹਿਜ ਰਜਾਈ ਹੈ, ਇਕ ਸੋਗੀ ਇਕ ਰੋਗ ਵਿਆਪੇ, ਜੋ ਕਿਛੁ ਕਰੇ ਸੋ ਆਪੇ ਆਪੇ, ਭਗਤ ਭਾਉ ਗੁਰ ਕੀ ਮਤ ਪੂਰੀ, ਅਣਹਦ ਸ਼ਬਦ ਲਖਾਈ ਹੈ, ਇਕ ਨਾਂਗੇ ਭੁਖੇ ਪਵੇ ਪਵਾਏ, ਘਟ ਕਰ ਮਰੇ ਨ ਕੀਮਤ ਪਾਏ, ਗਾਤਾ ਭਗਤ ਕਰ ਕੀ ਸਾਰ ਨਾ ਜਾਣਾ, ਬੂਝੇ ਸ਼ਬਦ ਕਮਾਈ ਹੈ, ਇਕ ਤੀਰਥ ਨਾਵੈ ਅੰਨ ਨਾ ਖਾਵੈ, ਅਗਨ ਜਲਾ ਇਕ ਅਗਨ ਜਲਾਵੈ ਦੇਖ ਪਾਵੈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਤ ਪਾਰ ਲੰਘਾਈ ਹੈ, ਗੁਰਮਤਿ ਛੋਡੇ ਉੱਜੜ ਨਾ ਜਾਈ, ਮਨ ਮੁਖ ਰਾਮ ਨਾ ਜਪਿਆ ਵਾਈ, ਪਜ ਪਜ ਬੂਢੇ ਕੂੜ ਕਮਾਵੈ, ਕੂੜ ਕਾਲ ਬੈ ਰਾਈ ਹੈ, ਕੂ ਹੁਕਮੇ ਆਵੈ ਹੁਕਮੇ ਜਾਵੈ, ਬੂਝੇ ਹੁਕਮ ਸਾਚ ਸਮਾਵੈ, ਨਾਨਕ ਸਾਚ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ, ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਦਾਤਾ, ਜਿਨ ਆਪੇ ਆਪੋ ਪਾਇ ਪਛਾਤਾ, ਆਪੇ ਸਤਿਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ, ਆਪੇ ਨੇੜੇ ਨਾਹੀ ਦੂਰੇ, ਕੁਝ ਗੁਰਮੁਖ ਸੇ ਜਨ ਪੂਰੇ, ਤਿਨ ਕੀ ਸੰਗਤ ਐਨ ਸਲਾਹਾ, ਗੁਰ ਸੰਗਤ ਇਹ ਵਡਾਈ ਹੈ, ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੈ ਰਸਨ ਰਸੇਰੇ, ਉਸਤਤ ਕਰਹਿ ਪਰ ਹਰ ਦੁਖ ਦਾਲਦ, ਜਿਨ ਨਾਹੀ ਚਿੰਤ ਪਰਾਈ ਹੈ, ਓਏ ਜਾਗਤ ਰਹਿਣ ਸੂਤੇ ਦਿਸ, ਸੰਗਤ ਕੁਲ ਤਾਰੇ ਸਾਚ ਪਰੀਸੈ, ਕਲਮਲ ਮੈਲ ਨਾਹੀ ਤੇ ਨਿਰਮਲ ਰਹਿ, ਭਗਤ ਲਿਵ ਲਾਈ ਹੈ, ਬੂਝੋ ਹਰ ਜਨ ਸਤਿਗੁਰ ਬਾਣੀ, ਇਹ ਜੋਬਨ ਸਸ ਦੇਹ ਪੁਰਾਣੀ, ਆਜ ਕਲ ਮਰ ਜਾਈਏ ਪ੍ਰਾਣੀ, ਹਰ ਜਾਪ ਜਪ ਹਿਰਦੈ ਧਿਆਈ ਹੈ, ਛੂਡੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਲ ਉਸ਼ਹਾੜਾ, ਸਖਤ ਕੂੜ ਪਚੈ ਮਨ ਹੋਮੈ, ਦੁਹ ਮਾਰਗ ਪਚੈ ਪਚਾਈ ਹੈ, ਛੋਡੋ ਨਿੰਦਾ ਤਦ ਪਰਾਈ, ਪੜ ਪੜ ਦਜੇ ਸਾਂਤ ਨਾ ਆਈ, ਮਿਲ ਸਤ ਸੰਗਤ ਨਾਮ ਸਲਾਹ ਹੋ, ਆਤਮ ਰਾਮ ਸਿਖਾਈ ਹੈ, ਛੋਡੋ ਕਾਮ ਕ੍ਰੋਧ ਬਰਿਆਈ, ਹੋ ਮੈਂ ਤੈਨੂੰ ਛੋਡੋ ਲਪਟਾਈ, ਸਤਿਗੁਰ ਸ਼ਰਨ ਭਰੋ ਤਉ ਉਪਰੋ, ਇਉਂ ਤਰੀਏ ਭਵ ਜਲ ਭਾਈ ਹੈ, ਆਗੇ ਬਿਮਲ ਨਦੀ ਅਗਨ ਬਿਖ ਝੇਲਾ, ਤਿੱਥੇ ਵਰਨਾ ਕੋਈ ਜੀਉ ਅਕੇਲਾ, ਪੜ ਪੜਮ ਅਗਨ ਸਾਗਰ ਦੇ ਲਹਿਰੀ, ਪੜ ਦੱਜੇ ਮਨਮੁਖ ਤਾਈ ਹੈ, ਗੁਰ ਪੈ ਮੁਕਤ ਦਾਨ ਦੇ ਭਾਣ, ਜਿਨ ਪਾਇਆ ਸੋਈ ਬਿਤ ਜਾਣ, ਜਿਨ ਪਾਇਆ ਤਿਨ ਪੁੱਛੋ ਭਾਈ, ਸੁਖ ਸਤਿਗੁਰ ਸੇਵ ਕਮਾਈ ਹੈ, ਬਿਨ ਗੁਰਬਿਨ ਉਰਜ ਮਰੇ ਬੇਕਾਰਾ, ਜਾਮ ਸਿਰ ਮਾਰੇ ਕਰੇ ਖੁਆਰਾ, ਭੱਦੇ ਮੁਕਤ ਨਾਹੀ ਨਰ ਨਿੰਦਕ, ਡੂਬੈ ਨਿੰਦ ਪਰਾਈ ਹੈ, ਬੋਲੋ ਸਾਜ ਪਛਾਣੋ ਅੰਦਰ, ਦੂਰ ਨਾਹੀ ਦੇਖੋ ਕਰਨ ਅੰਦਰ, ਬਿਘਨ ਨਾਹੀ ਗੁਰਮੁਖ ਤਰਤਾਰੀ, ਇਉਂ ਭਵ ਜਲ ਪਾਰ ਲੰਘਾਈ ਹੈ, ਦੇਹੀ ਅੰਦਰ ਰਾਮ ਨਿਵਾਸੀ, ਆਪੇ ਕਰਤਾ ਹੈ ਅਵਿਨਾਸੀ, ਨਾ ਜਿਉ ਮਾਰੇ ਨਾ ਮਾਰੇ ਨਾ ਮਾਰਿਆ ਜਾਈ, ਕਰ ਦੇਖੈ ਸ਼ਬਦ ਰਜਾਈ ਹੈ, ਉਹ ਨਿਰਮਲ ਹੈ ਨਾਹੀ ਅੰਧਿਆਰਾ, ਉਹ ਆਪੇ ਤਖਤ ਬਹਿ ਸਚਿਆਰਾ, ਸਖਤ ਕੂੜੇ ਬੰਦ ਭਵਾਈਏ, ਮਰਜਨ ਮੈਂ ਆਈ ਜਾਈ ਹੈ, ਗੁਰ ਕੇ ਸੇਵਕ ਸਤਿਗੁਰ ਪਿਆਰੇ, ਵੇ ਬੈਸੇ ਤਖਤ ਸੋ ਸ਼ਬਦ ਵਿਚਾਰੇ, ਆ ਤਤ ਲਹਾ ਅੰਤਰਗਤ ਜਾਣਾ, ਸਤਸੰਗਤ ਸਚ ਵਡਾਈ ਹੈ, ਆਪ ਤਰਜਨ ਪਿਤਰਾ ਤਾਰੇ, ਸੰਗਤ ਮੁਖ ਸੋ ਪਰ ਉਤਾਰੇ, ਨਾਨਕ ਤਿਸਕਾ ਲਾਲਾ ਗੋ ਲਾਜਨ, ਗੁਰਮੁਖ ਹਰ ਲੇ ਵਲਾਈ ਹੈ, ਮਾਰੂ ਮਹੱਲਾ ਪਹਿਲਾ, ਦੇ ਕੇਤੇ ਜੁਗ ਵਰਤੇ ਗੁਬਾਰਾ, ਧਾਲੀ ਲਾਈ ਅਪਰੇ ਭਾਰਤ, ਨੁਕਰ ਨਿਰਾਲਮ ਬੈਠਣ ਨਾ ਤਾਂ ਤੰਦ ਪਸਾਰਾ ਹੈ, ਜੁਗ ਛਤੀ ਤਿਨੈ ਵਰਤਾਏ, ਜੋ ਤਿਸ ਪਾਣਾ ਤਿਵੈ ਚਲਾਏ, ਤਿਸੇ ਸਰੀਕ ਨ ਦਿਸੈ ਕੋਈ, ਆਪੇ ਅਪਰ ਅਪਾਰਾ ਹੈ, ਗੁਪਤੇ ਬੁਝੋ ਜੁਗ ਜਤੁਆਰੇ, ਘਟ ਘਟ ਵਰਤਾ ਉਦਰ ਮੁਜਹਾਰੇ, ਜੁਗ ਜੁਗ ਏਕਾ ਏਕੀ ਵਰਤਾ, ਕੋਈ ਬੁਝੈ ਗੁਰ ਵਿਚਾਰਾ ਹੈ, ਬਿੰਦ ਰਗਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ, ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ, ਗਰਭ ਕੁੰਡਲ ਮੈਂ ਉਰਦ ਤੇ ਹੰਨੀ, ਆਪੇ ਜਾਣਾ ਅੰਤਰ ਜਾਮੀ, ਸਾਹ ਸਚ ਸਚ ਨਾਮ ਸੰਭਾਲੇ, ਅੰਤਰ ਉਦਰ ਮਝਾਰਾ ਹੈ, ਚਾਰ ਪਦਾਰਥ ਲੈ ਜਗ ਆਇਆ, ਸਿਵ ਸਕਤੀ ਕਰ ਵਾਸਾ ਪਾਇਆ, ਏਕ ਵਿਸਾਰੇ ਤਾ ਪਿੜ ਹਾਰੇ, ਅੰਧਲੇ ਨਾਮ ਵਿਸਾਰਾ ਹੈ, ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ, ਜਿਸ ਕਾ ਸਾਸੁ ਤਿਨ ਸ਼ੀਲੀਆ, ਭੁੱਲਾ ਰੋਵਨ ਹਾਰਾ ਹੈ, ਪਰ ਜੋਬਨ ਮਰ ਜਾ ਹਿਖੇ ਕੀ ਜੇ, ਮੇਰਾ ਮੇਰਾ ਕਰ ਰੋਵੀ ਜਾ, ਮਾਇਆ ਕਰਨ ਰੋਵ ਗੁ ਚੇਤਰਿਕ, ਜੀਵਨ ਸੰਸਾਰਾ ਹੈ, ਕਾਲੀ ਹੂੰ ਫਣ ਧੌਲੇ ਆਏ, ਬਿਨ ਆਵੈ ਫਾਏ, ਗਤ ਗਿਆ ਗਵਾਏ, ਦੁਰਮਤ ਅੰਦਲਾ ਬਿਨਸ ਬਿਨਸੈ, ਮੁੱਠੇ ਰੋਏ ਪੁਕਾਰਾ ਹੈ, ਆਪ ਵਿਚਾਰ ਨਾ ਰੋਵੈ ਕੋਈ, ਹੀ ਸਤਿਗੁਰ ਮਿਲੈ ਸੋ ਜੀ ਹੋਈ, ਬਿਨ ਗੁਰ ਬਜਰ ਕਪਾਟ ਨਾ ਖੁੱਲੇ, ਸ਼ਬਦ ਮਿਲੈ ਸਤਾਰਾ ਹੈ, ਪ੍ਰਿਤ ਪਤਨ ਸ਼ੀਜੇ ਦੇਹੀ, ਰਾਮ ਨਾ ਜਪੇ ਅੰਸ ਨੇਹੀ, ਨਾਮ ਵਿਸਾਰ ਚੱਲੇ ਮੋਹ ਕਾਲੇ, ਦਰਗੇ ਝੂਠ ਖੁਆਰਾ ਹੈ, ਨਾਮ ਵਿਸਾਰ ਚੱਲੇ ਕੂੜਿਆਰੋ, ਆਵਤ ਜਾਤ ਪੜੇ ਸਿਰ ਸ਼ਾਰੋ, ਸੋਹਰੜੇ ਕਰਵਾਸ ਨਾ ਪਾਈ, ਪਈੜੇ ਸਿਰ ਮਾਰਾ ਹੈ, ਖੇ ਜਪੇ ਜਿਰਲੀ ਕਰੀਜੇ, ਬਿਨਾ ਭਗਤੀ ਬਾਦ ਮਰੀਜੇ, ਸਾਰ ਅਪਸਰ ਕੀ ਸਾਰ ਨਾ ਜਾਣਾ, ਜਮ ਮਾਰੇ ਕਿਆ ਚਾਰਾ ਹੈ, ਪਰ ਵਿਰਤੀ ਨਰਵਿਰਤ ਪਛਾਣੇ, ਗੁਰ ਕਾ ਸੰਗ ਸ਼ਬਦ ਕਰ ਜਾਣਾ, ਕਿਸੀ ਮੰਦਾ ਆਖ ਨਾ ਚੱਲੇ, ਸਚ ਗੁਰ ਸਚਿਆਰਾ ਹੈ, ਸਾਚ ਬਿਨਾ ਦਰ ਸਿਜੈ ਨਾ ਕੋਈ, ਸਾਚ ਸ਼ਬਦ ਸਹਿਜ ਵੈ ਜੇ ਪਤ ਹੋਈ, ਆਪੇ ਬਖਸ਼ ਲੈ ਤਿਸ ਪਾਵੈ, ਹਉਮੈ ਗਰਭ ਨਿਵਾਰਾ ਹੈ,
ਗੁਰ ਕਿਰਪਾ ਤੇ ਹੁਕਮ ਪਛਾਣ, ਜੁਗੇ ਜੁਗੰਤਰ ਕੀ ਬਿਦ ਜਾਣ। ਨਾਨਕ ਨਾਮ ਜਪੋ ਤਰ ਤਾਰੀ, ਤਾਰ ਸਜ ਤਾਰੇ ਤਾਰਨ ਹਰਾਹੇ। ਮਾਰੂ ਮਹੱਲਾ ਪਹਿਲਾ, ਹਰਸਾ ਮੀਤ ਨਾਹੀ ਮੈਂ ਕੋਈ, ਜਿਨ ਤਨ ਮਨ ਦੀਆ ਸੁਰਤ ਸਮੋਈ। ਸਰਬ ਜੀਆਂ ਪ੍ਰਤਪਾਲ ਸੰਭਾਲੇ, ਸੁਅੰਤਰ ਦਾਨਾ ਬੀਨਾ ਹੈ। ਗੁਰ ਸਰਵਰ ਹਮ ਹੰਸ ਪਿਆਰੇ, ਸਾਗਰ ਮੈਂ ਰਤਨ ਲਾਲ ਬਹੁਤ ਸਾਰੇ। ਮੋਤੀ ਮਾਨਕ ਹਰ ਜਸ ਮੋਤੀ ਮਾਨਕ ਹੀਰਾ ਹਰ ਜਸ, ਗਾਵਤ ਮੰਤਨ ਭੀਨਾ ਹੈ। ਹਰ ਅਗਮੈ ਗਾਹੋ ਗਾਦ ਨਿਰਾਲਾ, ਹਰ ਅੰਤ ਨ ਪਾਈਏ ਗੁਰ ਗੋਪਾਲਾ। ਸਤਿਗੁਰ ਮਤ ਤਾਰੇ ਤਾਰਨ ਹਾਰਾ, ਮੇਲ ਲੈ ਰੰਗ ਲੀਨਾ ਹੈ। ਸਤਿਗੁਰ ਬਾਜੋ ਮੁਕਤ ਗਨੇਹੀ, ਵਾਜੋ ਗਾਦੀ ਰਾਮ ਸਨੇਹੀ। ਦਰ ਗਏ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗਣ ਕੀਨਾ ਹੈ। ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਵਾਏ ਅੰਮ੍ਰਿਤ ਰਸ ਪਾਏ। ਜਮ ਜਾ ਗਾਤ ਨਾਹੀ ਕਰ ਲਾਗੇ, ਜੇ ਸਗਨ ਬੁਝੀ ਠਰਸੀਨਾ ਹੈ। ਕਾਇਆ ਹੰਸ ਪ੍ਰੀਤ ਬੋ ਧਾਰੀ, ਜੋਗੀ ਸੋਦ ਪੁਰਖੋ ਸੁੰਦਰ ਨਾਰੀ। ਐਨ ਪੋਗੇ ਚੋਜ ਬਿਨੋ ਦੀ, ਉੱਠ ਚਲਤਾ ਚੰਦਨ ਮਿਨ ਉੱਠ ਚਲਤਾ ਮਤਾ ਨਾ ਕੀਨਾ ਹੈ। ਸਿਰ ਤਾਰ ਰਹੇ ਪ੍ਰਭ ਛਾ ਜਾ, ਪੌਣ ਪਾਣੀ ਬੈ ਸੰਤਰ ਗਾਜੇ। ਮਨੁਆ ਡੋਲੇ ਤੂ ਸੰਗਤ ਮੇਲ, ਸੋ ਪਾਏ ਜੋਗ ਸ਼ਕੀਨਾ ਹੈ। ਸੋ ਪਾਏ ਜੋ ਕਿਛ ਕੀਨਾ ਹੈ, ਦਾਮ ਸਾਰ ਦੁੱਖ ਦੁੱਖ ਸਹੀ ਹੈ। ਹੁਕਮ ਭਇਆ ਚੱਲਣਾ ਕਿਉਂ ਰਹੀ ਹੈ, ਇਹ ਨਰਕ ਕੂਪਤ ਮੈਂ ਗੋਤੇ ਖਾਵੇ। ਜੋ ਜਲ ਤੇ ਬਾਹਰ ਮੀਨਾ ਹੈ, 84 ਨਰਕ ਸਖਤ ਭੁਗਾਈ। ਜੈ ਸਕੀ ਚੈ ਤੈ ਸੋ ਪਾਈ, ਸਗੋ ਬਾਜੋ ਮੁਕਤ ਨਾ ਹੋਈ, ਕਿਤ ਬਾਧਾ ਗ੍ਰਸ ਦੀਨਾ ਹੈ। ਖੰਡੇ ਤਾਰ ਗਲੀ ਅਤ ਪੀੜੀ, ਲੇਖਾ ਲੀਜੈ ਤਿਲ ਜੋ ਪੀੜੀ। ਮਾਤ ਪਿਤਾ ਕਲੱਤਰ ਸੁੱਤ ਬੇਲੀ, ਨਾਹੀ ਬਿਨ ਹਰ ਰਸ ਮੁਕਤ ਨਾ ਕੀਨਾ ਹੈ। ਮੀ ਸਕੇ ਕੇਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ। ਗੁਰ ਕੀ ਸੇਵਾ ਮੁਕਤ ਪਰਾਇਣ, ਆਣ ਦਿਨ ਕੀਰਤਨ ਕੀਨਾ ਹੈ। ਕੂੜ ਛੋੜ ਸਾਚੇ ਕੋ ਤਹਾਵੋ, ਜੋ ਇੱਛੋ ਸੋਈ ਫਲ ਪਾਵੋ। ਸੱਚ ਵਖਰ ਕੇ ਵਪਾਰੀ, ਲਵਿਰਦ ਲੈ ਰਾਹ ਸੌਦਾ ਕੀਨਾ ਹੈ। ਰਹਿ ਨਾਮ ਵਖਰ ਲੈ ਚੱਲੋ, ਦਰਸ਼ਨ ਪਾਵੋ ਸਹਿਜ ਮਹਿਲੋ। ਗੁਰਮੁਖ ਖੋਜ ਲਾਹ ਜਨ ਪੂਰੇ, ਓ ਸਮਦਰਸੀ ਚੀਨਾ ਹੈ। ਪ੍ਰਭ ਅੰਤ ਗੁਰਮਤ ਕੋ ਪਾਵੈ, ਗੁਰ ਕਾ ਸ਼ਬਦ ਮਨ ਕੋ ਸਮਝਾਵੈ। ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਉਂ ਆਤਮ ਰਾਮੈ ਲੀਨਾ ਹੈ। ਨਾਰਦ ਸਾਰਦ ਸੇਵਕ ਤੇਰੇ, ਤ੍ਰਿਭਵਨ ਸੇਵਕ ਵੱਡੋ ਵਡੇਰੇ। ਸਭ ਤੇਰੀ ਕੁਦਰਤ ਤੋਂ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀ ਨਾ ਹੈ। ਇੱਕ ਦਰ ਸੇਵੈ ਦਰਦ ਵੰਜਾਏ, ਉਹ ਦਰਗਹਿ ਪੈਦੇ ਸਤਿਗੁਰੂ ਛਡਾਏ। ਹਉ ਮੈਂ ਬੰਧਨ ਸਤਿਗੁਰ ਚੋੜ ਤੋੜੇ, ਚਿਤ ਚੰਚਲ ਚੱਲਣ ਨਾ ਦੀਨਾ ਹੈ। ਸਤਿਗੁਰ ਮਿਲੋ ਚਿਨੋ ਬਿਸਾਈ, ਜਿਤ ਪਾ ਪਾਵੋ ਗਣਤ ਨਾ ਕਾਈ। ਹਉ ਮੈਂ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਭੀਨਾ ਹੈ। ਮਾਰੂ ਮਹੱਲਾ ਪਹਿਲਾ, ਅਸੁਰ ਸੰਘਾਰਨ ਰਾਮ ਹਮਾਰਾ, ਕਟਕਟ ਮਈਆ ਰਾਮ ਪਿਆਰਾ। ਨਾਲੇ ਲਖਨ ਲਖੇ ਮੂਲੇ, ਗੁਰਮੁਖ ਲਿਖ ਵਿਚਾਰਾ ਹੈ। ਗੁਰਮੁਖ ਸਾਧੂ ਸਰਨ ਤੁਮਾਰੀ, ਕਰ ਕਿਰਪਾ ਪ੍ਰਪਾਰ ਉਤਾਰੀ। ਅਗਨ ਪਾਣੀ ਸਾਗਰ ਅਤ ਗਿਰ, ਗੁਰ ਸਤਿਗੁਰ ਪਾਰ ਉਤਾਰਾ ਹੈ। ਮਾਨਮੁਖ ਅੰਦਲੇ ਸੋਜੀ ਨਾਹੀ, ਆਵਹ ਜਾਹੇ ਮਰ ਮਰ ਜਾਹੀ। ਪੂਰਬ ਲਿਖਿਆ ਲੇਖ ਨ ਮਿਟਾਈ, ਜਮਦਰ ਅੰਧ ਖੁਆਰਾ ਹੈ। ਇੱਕ ਆਵੈ ਜਾਵੈ ਕਰ ਵਾਸ ਨਾ ਪਾਵੈ, ਕਿਰਤ ਕੇ ਬਾਦ ਪਾਪ ਕਮਾਵੈ। ਅੰਦਲੇ ਸੋਜੀ ਬੂਝ ਨ ਖਾਈ, ਲੋ ਬੁਰਾ ਅਹੰਕਾਰਾ ਹੈ। ਫਿਰ ਬਿਨ ਕਿਆ ਤਿਸ ਧਨ ਸਿੰਗਾਰਾ, ਪਰ ਫਿਰ ਰਾਤੀ ਖਸਮ ਸਾਰਾ। ਜੋ ਬੇਸਵਾ ਪੂਤ ਬਾਪ ਕੋ ਕਹੀਏ, ਤੋ ਫੋਕਟ ਕਾਰ ਵਿਕਾਰਾ ਹੈ। ਪ੍ਰੇਤ ਪਿੰਜਰ ਮੈਂ ਦੁਖ ਕੰਧੇਰੇ, ਨਰਕ ਭਜੇ ਅਗਿਆਨ ਅੰਧੇਰੇ। ਧਰਮ ਰਹਿ ਕੀ ਬਾਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾ ਹੈ। ਸੂਰਜ ਤਪੈ ਅਗਨ ਬਿਖ ਝਾਲਾ, ਅਤਪਤ ਪਸੂ ਮਨੁ ਹੋਵੇ ਤਾਲਾ। ਆਸਾ ਮਨਸਾ ਕੂੜ ਕਮਾਵਾ ਹੈ, ਰੁਗ ਬੁਰਾ ਬੁਰਿਆਰਾ ਹੈ। ਮਸਤਕ ਭਾਰ ਕਲਰ ਸਿਰ ਭਰਾ, ਕਿਉਂ ਕਰ ਭਵ ਜਲ ਲੰਗ ਸਪਾਰਾ। ਸਤਿਗੁਰ ਬੋਹਿਤ ਆਦ ਜੁਗਾਦੀ, ਰਾਮ ਨਾਮ ਨਿਸਤਾਰਾ ਹੈ। ਪੁੱਤਰ ਕਲੱਤਰ ਜਾਗ ਹੇਤ ਪਿਆਰਾ, ਮਾਇਆ ਮੋਹ ਪਸਰਿਆ ਪਸ ਸਾਰਾ। ਜਮਕੇ ਪਹਾਏ ਸਤਿਗੁਰ ਤੋੜੇ, ਗੁਰਮੁਖ ਸਤ ਵਿਚਾਰਾ ਹੈ। ਕੂੜ ਮੁੱਠੀ ਚਾਲ ਹੈ ਬਹੁ ਰਾਹੀ, ਮਨਮੁਖ ਦਾ ਜੈ ਪੜ ਪੜ ਭਾਹੀ। ਅੰਮ੍ਰਿਤ ਨਾਮ ਗੁਰੂ ਵਡਦਾਨਾ, ਨਾਮ ਜਪੋ ਸੁਖ ਸਾਰਾ ਹੈ। ਸਤਿਗੁਰ ਤੁੱਠਾ ਸੱਚ ਦੜਾਏ, ਸਭ ਦੁਖ ਮੇਟੇ ਮਾਰਗ ਪਾਏ। ਕੰਡਾ ਪਾਏ ਨਾ ਗੱਡੇ ਮੂਲੇ, ਜਿਸ ਸਤਿਗੁਰ ਰੱਖਣ ਹਾਰਾਏ। ਖੇਹੂ ਖੇਰ ਵਾਲਾ ਤਨ ਚੀਜੇ, ਮਨਮ ਪਾਤਰ ਸੈਲ ਨਾ ਪੀਜੈ। ਕਰਨ ਭਲਾਵ ਕਰੇ ਬੋ ਤੇਰੇ, ਨਰਕ ਸੁਰਗ ਅਵਤਾਰਾ ਹੈ। ਇਹ ਮਾਇਆ ਵਿਖ ਭਿਉਂਗਮ ਨਾਲੇ, ਦੁਬਦਾ ਕਰ ਬਹੁਤ ਗਾਲੇ। ਸਤਿਗੁਰ ਬਾਜੋ ਪ੍ਰੀਤ ਨਾ ਉਪਜੈ, ਭਗਤ ਰਤੇ ਪਾਤੀਆਰਾ ਹੈ। ਸਾਕਤ ਮਾਇਆ ਕਉ ਬੁੱਤ ਹਵੈ, ਨਾਮ ਸਰ ਕਹਾਂ ਸੁਖ ਪਾਵੈ। ਤ੍ਰਿਗੁਣ ਅੰਤਰ ਖਪਕ ਪਾਵੈ, ਨਾਹੀ ਪਾਰ ਉਤਾਰਾ ਹੈ। ਕੂਕਰ ਸੂਕਰ ਕਹੀ ਹੈ ਕੂੜਿਆਰਾ, ਪਉਕ ਮਰੇ ਪਉ ਪਉ ਪਉ ਹਾਰਾ। ਮਨ ਤੁਨ ਝੂਠੇ ਕੂਟ ਕਮਾਵੈ, ਦੁਰਮਤ ਦਰਗਹਿ ਹਾਰਾ ਹੈ। ਸਤਿਗੁਰ ਮਿਲੈ ਤਾਂ ਮਨੁਆ ਟੇਕੇ, ਰਾਮ ਨਾਮ ਦੇ ਸਰਨ ਪਰੇਕੇ। ਹਰਤਨ ਨਾਮ ਮਲਕ ਦੇਵੈ, ਹਰ ਜਸ ਦਰਗੇ ਪਿਆਰਾ ਹੈ। ਰਾਮ ਨਾਮ ਸਾਧੂ ਸਰਨਾਈ, ਸਤਿਗੁਰ ਬਚਨੀ ਗਤ ਮਿਤ ਪਾਈ। ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮੇਲਣਾ ਹਾਰਾ ਹੈ। ਮਾਰੂ ਮਹੱਲਾ ਪਹਿਲਾ,
ਕਰ ਰਹੁਰੇ ਮਨ ਮੁਗਧ ਇਆਨੀ, ਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋੜ ਰਚੋ ਅਪਰੰਪਰ, ਇਉਂ ਪਾਵੋ ਮੁਕਤ ਦੁਆਰਾ ਹੈ, ਜਿਸ ਵਿਸਰੈ ਜਮ ਜੋਹਨ ਲਾਗੈ, ਸਭ ਸੁਖ ਜਾਹੇ ਦੁਖ ਆਫੁਨ ਆਗੈ, ਰਾਮ ਨਾਮ ਜਪ ਗੁਰਮੁਖ ਜੀਅੜੇ, ਇਹੋ ਪਰਮ ਤਾਤ ਵਿਚਾਰਾ ਹੈ, ਹਰ ਹਰ ਨਾਮ ਜਪੋ ਰਸ ਮੀਠਾ, ਗੁਰਮੁਖਾ ਰਸ ਅੰਤ ਡੀਠਾ, ਅਹਿਨਸ ਰਾਮ ਰਹੋ ਰੰਗ ਰਾਤੇ, ਇਹੋ ਜਾਪ ਤਪ ਸੰਜਮ ਸਾਰਾ ਹੈ, ਰਾਮ ਨਾਮ ਗੁਰ ਬਚਨੀ ਬੋਲੋ, ਸੰਤ ਸਭਾ ਮੈਂ ਇਹ ਰਾਸ ਟੋਲੋ, ਗੁਰਮੁਖ ਖੋਜ ਲਹੋ ਕਰੇ ਆਪਣਾ, ਪੌੜ ਨਾ ਗਰਭ ਮਝਾਰਾ ਹੈ, ਸਾਚ ਤੀਰਥ ਨਾਭੋ ਹਰ ਗੁਣ ਗਾਵੋ, ਤਤ ਵਿਚਾਰੋ ਹਰ ਲਿਵ ਲਾਵੋ, ਅੰਤ ਕਾਲ ਜਮ ਜੋ ਨਾ ਸਕੈ, ਹਰ ਬੋਲੋ ਰਾਮ ਪਿਆਰਾ ਹੈ, ਸਤਿਗੁਰ ਪੁਰਖ ਦਾਤਾ ਵੱਡ ਦਾਣਾ, ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ, ਜਿਸ ਕੋ ਸਤਿਗੁਰ ਮੇਲ ਮਿਲਾਏ, ਤਿਸ ਚੂਕਾ ਜਮ ਪਏ ਪਾਰਾ ਹੈ, ਪੰਚ ਤਤ ਮਿਲ ਕਾਇਆ ਕੀਨੀ, ਤਿਸਮੈ ਰਾਮ ਰਤਨ ਲੈ ਚੀਨੀ, ਆਤਮ ਰਾਮ ਰਾਮ ਹੈ ਆਤਮ ਹਰ ਭਾਈ ਹੈ ਸ਼ਬਦ ਵਿਚਾਰਾ ਹੈ, ਸਤ ਸੰਤੋਖ ਰਹੋ ਜਨ ਭਾਈ, ਖਿਮਾ ਗਾਹੋ ਸਤਿਗੁਰ ਸਰਨਾਈ, ਆਤਮ ਚੀਨ ਪ੍ਰਾਤਮ ਚੀਨੋ, ਗੁਰ ਸੰਗਤ ਹੁ ਨਿਸਤਾਰਾ ਹੈ, ਸਾਕਤ ਕੂੜ ਕਪਟ ਮੈਂ ਟੇਕਾ, ਅਹਿਨਸ ਨਿੰਦਾ ਕਰੈ ਅਨੇਕਾ, ਬਿਨ ਸਿਮਰਨ ਆਵੈ ਫੁਨ ਜਾਵੈ, ਫਰਵ ਗਰਭ ਜੋਨੀ ਨਰਕ ਮਝਾਰਾ ਹੈ, ਸਕ ਜਮਕੀ ਕਾਨ ਨਾ ਚੁਕੈ, ਜਮਕਾ ਡੰਡ ਨਾ ਕਬਹੁ ਮੁਕੈ, ਬਾਕੀ ਧਰਮ ਰਾਇ ਕੀ ਲੀਜੈ, ਸਿਰ ਫਰਿਉ ਭਾਰ ਫਾਰਾ ਹੈ, ਬਿਨ ਗੁਰ ਸਾਕਤ ਕਹੁ ਕੋ ਤਰਿਆ, ਹੁ ਮੈਂ ਕਰਤਾ ਪਵ ਜਲ ਭਰਿਆ, ਬਿਨ ਗੁਰ ਪਾਰ ਨ ਪਾਵੈ ਕੋਈ, ਹਰ ਜਪੀਏ ਪਾਰ ਉਤਾਰਾ ਹੈ, ਗੁਰ ਕੀ ਦਾਤ ਨ ਮੇਟੈ ਕੋਈ, ਜਿਸ ਬਖਸ਼ੇ ਤੇ ਤਾਰੇ ਸੋਈ, ਜਨਮ ਮਰਨ ਦੁਖ ਨੇੜ ਨ ਆਵੈ, ਮਨ ਸੋ ਪ੍ਰਭ ਪਾਰਾ ਹੈ, ਗੁਰ ਤੇ ਭੁੱਲੇ ਆਵੋ ਜਾਵੋ, ਜਨਮ ਮਰੋ ਫੁਨ ਪਾਪ ਕਮਾਵੋ, ਸੁਖ ਸਾਕਤ ਮੂੜਾ ਚੇਤਨਾ ਚੇਤਾ, ਦੁਖ ਲੱਗੇ ਤਰਾਮ ਪੁਕਾਰਾ ਹੈ, ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣਾ ਜਨ ਦਾਤਾ ਦੀਏ, ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀ ਕਰਾਰਾ ਹੈ, ਹੋ ਮੈਂ ਮਮਤਾ ਕਰਦਾ ਆਇਆ, ਆਸਾ ਮਨਸਾ ਬੰਧ ਚਲਾਇਆ, ਮੇਰੀ ਮੇਰੀ ਕਰਤ ਕਿਆਲੇ ਚਾਲੇ, ਵਿਖਾ ਲਾਦੇ ਸ਼ਰ ਵਿਕਾਰਾ ਹੈ, ਹਰ ਕੀ ਭਗਤ ਕਹੋ ਕਰੋ ਜਨ ਭਾਈ, ਕਥ ਕਥੋ ਮਨ ਮਨ ਸਮਾਈ, ਉੱਠ ਚਲਤਾ ਠਾਕ ਰੱਖੋ ਕਰੇ ਆਪਣੇ, ਹੇ ਦੁੱਖ ਅਟ ਕਟਨ ਹਾਰਾ ਹੈ, ਹਰ ਗੁਰ ਪੂਰੇ ਕੀ ਉੱਠ ਪ੍ਰਤੀ, ਗੁਰਮੁਖ ਹਰ ਲਿਵ ਗੁਰਮੁਖ ਜਾਤੀ ਹੀ, ਨਾਨਕ ਰਾਮ ਨਾਮਾ ਤੂ ਉੱਤਮ, ਹਰ ਬਖਸ਼ੇ ਪਾਰ ਉਤਾਰਾ ਹੈ, ਮਾਰੂ ਮਹੱਲਾ ਪਹਿਲਾ, ਸਰਨ ਭਰੇ ਗੁਰਦੇਵ ਤੁਮਾਰੀ, ਤੂੰ ਸਮਰੱਥ ਦਇਆਲ ਮੁਰਾਰੀ, ਤੇਰੇ ਚੋਜ ਨ ਜਾਣਾ ਕੋਈ, ਤੂੰ ਪੂਰਾ ਪੁਰਖ ਵਿਧਾਤਾ ਹੈ, ਤੂੰ ਆਦਿ ਜੁਗਾਦ ਕਰੇ ਪ੍ਰਤਪਾਲਾ, ਘਟ ਘਟ ਰੂਪ ਅਨੂਪ ਦਇਆਲਾ, ਜਿਉਂ ਤੁਧ ਭਵਤ ਵਿਚਲਾਵੇ, ਸਭ ਤੇਰੋ ਕੀਆ ਕਮਾਤਾ ਹੈ, ਅੰਤਰ ਭਉ ਜੋਤ ਭਲੀ ਜਗ ਜੀਵਨ, ਸਭ ਘਟ ਭੋਗੈ ਹਰ ਰਸ ਪੀਵਨ, ਆਪੇ ਲੇਵੈ ਆਪੇ ਦੇਵੈ, ਤੂੰ ਲੋਹੀ ਜਗਤ ਪਿਤ ਦਾਤਾ ਹੈ, ਜਗਤ ਉਪਾਏ ਖਿਲ ਰਚਾਇਆ, ਪਵਣੈ ਪਾਣੀ ਜੀ ਅਗਨੀ ਜੀਉ ਪਾਇਆ, ਦੇਹੀ ਨਗਰੀ ਨੌਂਦਰ ਵਾਜੇ, ਸੋ ਦਸਵਾਂ ਗੁਪਤ ਰਹਤਾ ਹੈ, ਚਾਰ ਨਦੀ ਅਗਨੀ ਬਿਸ ਅਸਰਾਲਾ, ਕੋਈ ਗੁਰਮੁਖ ਬੁਝੇ ਕਾ ਸ਼ਬਦ ਨਿਰਾਲਾ, ਸਾਕ ਦੁਰਮਤ ਡੂਬੈ ਦਾਜੇ, ਗੁਰ ਰਾਖੇ ਹਰ ਲਿਵ ਰਤਾ ਹੈ, ਅਬ ਤਜ ਬਾਏ ਪ੍ਰਿਥਮੀ ਅਕਾਸਾ, ਤੈ ਮੈਂ ਪੰਚ ਤਤ ਕਰ ਵਾਸਾ, ਸਤਿਗੁਰ ਸ਼ਬਦ ਰਹਾ ਰੰਗ ਰਾਤਾ, ਤਜ ਮਾਇਆ ਹੋਮੈ ਪ੍ਰਾਤਾ ਹੈ, ਇਹ ਮਨ ਭੀਜੈ ਸ਼ਬਦ ਭਤੀਜੈ ਹੈ, ਬਿਨ ਨਾਵੈ ਕਾ ਟੇਕ ਟਕੀਜੈ, ਅੰਤਰ ਚੋਰ ਮੋਹ ਕਰ ਮੰਦਰ, ਸਕ ਦੂਤ ਨ ਜਾਤਾ ਹੈ, ਦੁੰਦਰ ਦੂਤ ਪੂਤ ਪੀ ਹਾਲੇ, ਖਿੰਚੋ ਤਨ ਕਰੇ ਬਿਤਾਲੇ, ਸ਼ਬਦ ਸੁਰਤ ਬਿਨ ਆਵੈ ਜਾਵੈ, ਫੁਨ ਖੋਇ ਪਦ ਖੋਈ ਆਵਤ ਜਾਤਾ ਹੈ, ਕੂੜ ਕਲ ਤਨ ਭਸਮੈ ਢੇਰੀ, ਬਿਨ ਨਾਵੈ ਕੈਸੀ ਪਤੇਰੀ, ਬਾਧੇ ਮੁਕਤ ਨਾਹੀ ਜੁਗ ਚਾਰੀ, ਜਮ ਕੰਕਰ ਕਲ ਪ੍ਰਾਤਾ ਹੈ, ਜਮ ਧਰ ਬਦ ਮਿਲ ਸਜਾਈ, ਤਿਸ ਪ੍ਰਾਦੀ ਗਾਤ ਨਹੀਂ ਕਾਈ, ਕਰਨ ਪਲਾਵ ਕਰੇ ਬਿਲ ਲਾਵੈ, ਜੋ ਕੁੰਡੀ ਮੀਨ ਪ੍ਰਾਤਾ ਹੈ, ਸਾਕਤ ਫਾਸੀ ਪੜਿਆ ਕੇਲਾ, ਜਮ ਬਸ ਕੀ ਅੰਦੁਹੇਲਾ, ਰਾਮ ਨਾਮ ਮੇਰੇ ਮੁਕਤ ਨਾ ਸੂਜੇ, ਆਜ ਕਲ ਪਚ ਜਾਤਾ ਹੈ, ਸਤਿਗੁਰ ਬਾਜਨਾ ਬੇਲੀ ਕੋਈ ਇੱਥੇ ਉੱਥੇ ਰੱਖਾ ਪ੍ਰਭ ਸੋਈ, ਰਾਮ ਨਾਮ ਦੇਵੈ ਕਰ ਕਿਰਪਾ, ਸਲਲ ਸਲਲ ਮਿਲਤ ਹੈ, ਪੂਲੇ ਸਿੱਖ ਗੁਰੂ ਸਮਝਾਏ, ਉਚੜ ਜਾਂਦੇ ਮਾਰਗ ਪਾਏ, ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁਖ ਪੰਜਨ ਸੰਗ ਸਖਾਤਾ ਹੈ, ਗੁਰ ਕੀ ਭਗਤ ਕਰੇ ਕਿਆ ਪ੍ਰਾਣੀ, ਬ੍ਰਹਮ ਇੰਦਰ ਮਹੇਸ ਨਾ ਜਾਣੀ, ਸਤਿਗੁਰ ਅਲਖ ਕਾਹੋ ਕਿਉ ਲਖੀਆ, ਜਿਸ ਬਖਸ਼ੇ ਤਿਸ ਪਛਾਤਾ ਹੈ, ਅੰਤਰ ਪ੍ਰੇਮ ਪ੍ਰਾਪਤ ਦਰਸਨ, ਗੁਰਬਾਣੀ ਸੋ ਪ੍ਰੀਤ ਸੋ ਪਰਸਨ, ਅਹਿਨਸ ਨਿਮਲ ਜੋ ਸਬਾਈ, ਕਟ ਦੀਪਕ ਗੁਰਮੁਖ ਜਾਤਾ ਹੈ, ਭੋਜਨ ਗਿਆਨ ਮਹਾ ਰਾਸ ਮੀਠਾ, ਜਿਨ ਚਾਖੈ ਤਿਨ ਦਰਸ਼ਨ ਡੀਠਾ, ਦਰਸ਼ਨ ਦੇਖ ਮਿਲੇ ਬੈਰਾਗੀ, ਮਨ ਮਨਸਾ ਮਾਰ ਸਮਤਾ ਹੈ, ਸਤਿਗੁਰ ਸੇਵੈ ਸੇ ਪ੍ਰਧਾਨਾ, ਤਿਨ ਘਟ ਘਟ ਅੰਤਰ ਬ੍ਰਹਮ ਪਛਾਣਾ, ਨਾਨਕ ਹਰ ਜਾ ਸਾਜਨ ਕੀ ਸੰਗਤ ਦੀਜੈ, ਜਿਨ ਸਤਿਗੁਰ ਹਰ ਪਵ ਜਾਤਾ ਹੈ, ਮਾਰੂ ਮਹੱਲਾ ਪਹਿਲਾ, ਸਾਚੇ ਸਾਹਿਬ ਸਿਰਜਣ ਹਾਰੇ, ਜਿਨ ਤਰ ਚੱਕਰ ਤਰੇ ਵਿਚਾਰੇ, ਆਪੇ ਕਰਤਾ ਕਰ ਕਰ ਵੇਖੈ ਸਚੈ ਵੇ ਪ੍ਰਵਾਹ ਹੈ, ਵੇਕੀ ਵੇਕੀ ਜੰਤੂ ਪਾਏ, ਦੁਇ ਪੰਦੀ ਦੁਰਾ ਚਲਾਏ, ਆ ਗੁਰ ਪੂਰੇ ਬਿਨ ਮੁਕਤ ਨਾ ਹੋਈ, ਸਚ ਨਾਮ ਜਪ ਲਾਹਾ ਹੈ,
ਪੜ੍ਹ ਮਨਮੁਖ ਪਰ ਬੇਦਨੀ ਜਾਨਾ, ਮਨਾਮਨਾ ਬੁੱਝੇ ਪਰਮ ਪੁਲਾਨਾ, ਲੈ ਕੇ ਵੱਡੀ ਦੇਨੂ ਗਾਹੀ, ਦੁਰਮਤ ਕਾ ਗਲ ਫਾਹਾ, ਹੇ ਸਿਮਰ ਸਾਸ ਪੜੇ ਪੁਰਾਣਾ, ਆਪ ਅਦਬ ਖਾਣ ਤਤ ਨ ਜਾਣਾ, ਬਿਣ ਗੁਰ ਪੂਰੇ ਤਤ ਨ ਪਾਈਏ, ਸਤ ਸੁਚੇ ਸਚ ਰਾਹਾ, ਹੇ ਸਭ ਸ ਲਾਹੇ, ਸੁਨ ਸੁਨ ਆਖ, ਆਪੇ ਦਾਨਾ ਸੱਚ ਪਰ ਆਖ, ਜਿਨ ਕੋ ਨਜ਼ਰ ਕਰੇ ਪ੍ਰਭ ਪੁਣੀਹੀ, ਗੁਰਮੁਖ ਸ਼ਬਦ ਸਲਾਹਾ, ਹੇ ਸੁਣ ਸੁਣ ਕੇ ਅੱਖ ਕੇਤੀ ਬਾਣੀ, ਹੋਰ ਸੁਣ ਕਹੀਏ ਕੋ ਅੰਤ ਨ ਜਾਣੀ, ਜਾ ਕੋ ਲਖ ਲਖਾਇਆ, ਆਪੇ ਅਕਥ ਕਥਾ ਬੁੱਧ ਤਾਹਾ, ਹੇ ਜਨਮੇ ਕੋ ਵਾਜੇ ਵਧਾਏ, ਸੋਇ ਲੜੇ ਅਗਿਆਨੀ ਗਾਏ, ਜੋ ਜਨਮ ਤੇ ਸਰ ਪਰ ਮਰਨਾ, ਕਿਰਤ ਭਇਆ ਸਿਰ ਸਾਹਾ, ਹੇ ਸੰਜੋਗ ਜੋਗ ਮੇਰੇ ਪ੍ਰਭ ਕੀਏ, ਸਿੱਟ ਪਾਏ ਦੁੱਖ ਸੁਖ ਦੀਏ, ਦੁੱਖ ਸੁਖੀ ਤੇ ਭੈ ਨਿਰਾਲੇ, ਗੁਰਮੁਖ ਸੀਲ ਸੁਨਾਹ, ਹੇ ਨੀਕੇ ਸਾਚੇ ਕੇ ਵਪਾਰੀ, ਸੱਚ ਸੌਦਾ ਲੈ ਗੁਰ ਵਿਚਾਰੀ, ਸੱਚਾ ਵੱਖਰ ਜਿਸ ਤਨ ਪੱਲਾ, ਸ਼ਬਦ ਸੱਚ ਓ ਮਾਹਾ, ਹੇ ਕਾਚੀ ਸੌਦੀ ਤੋਟਾ ਆਵਾ, ਗੁਰਮੁਖ ਬਣਜ ਕਰੇ ਪ੍ਰਭ ਪਹਾਵਾ, ਪੂੰਜੀ ਸਾਬਤ ਰਾਸ ਸਲਾਮਤ, ਚੂਕਾ ਜਮਕਾ ਫਾਹਾ, ਹੇ ਸਭ ਕਬੂਲੈ ਆਪਣ ਭਾਣੇ, ਮਨਮੁਖ ਦੂਜੇ ਬੋਲ ਨਾ ਜਾਣ, ਅੰਦਲੇ ਕੀਮਤ ਅੰਦਲੀ ਬੋਲੀ, ਹੀ ਆਏ ਗਿਆ ਦੁਖ ਤਹ, ਹੇ ਦੁਖ ਮੈਂ ਜਨਮੈ ਦੁਖ ਮੈਂ ਮਰਨਾ, ਦੁਖ ਨ ਮਿਟੈ ਬਿਨ ਗੁਰ ਕੀ ਸ਼ਰਨਾ, ਦੁਖੀ ਉਪਜੈ ਦੁਖੀ ਬਿਨਸੈ, ਕਿਆ ਲੈ ਆਇਆ ਕਿਆ ਲੈ ਜਹ, ਹੇ ਸਚੀ ਕਰਨੀ ਗੁਰ ਕੀ ਸਿਰਕਾਰ, ਆਵਣ ਜਾਣ ਨਹੀਂ ਜਮ ਧਾਰਾ, ਡਾਲ ਛੋੜ ਤਤ ਮੂਲ ਪਰਤਾ, ਮਨ ਸਾਚਾ ਉਮਾਹਾ, ਹੇ ਹਰ ਕੇ ਲੋਕ ਨਹੀਂ ਜਮ ਮਾਰੈ, ਨਾ ਦੁਖ ਦੇਖੈ ਪੰਥ ਕਰਾਰ, ਰਾਮ ਨਾਮ ਕਟੰਤਰ ਪੂਜਾ, ਆਵਰਨ ਦੂਜਾ ਕਾਹ, ਹੇ ਉੜਨ ਕਥਨ ਸਿਫ ਸਜਾਈ, ਜੋ ਤੁਧ ਭਵਰ ਰਜਾਈ, ਦਗੈ ਪੈਦੇ ਸਾਚ ਸੁਹੇਲੇ, ਹੁਕਮ ਸੱਚੇ ਪਾਤਸ਼ਾਹਾ, ਹੇ ਕਿਆ ਕਹੀਏ ਗੁਣ ਕਥਾ ਖੰਡੇਰੇ, ਅੰਤ ਨ ਪਾਵਾ ਵੱਡੇ ਵਡੇਰੇ, ਨਾਨਕ ਸੱਚ ਮਿਲੈ ਪਤ ਰਾਖੋ, ਤੂੰ ਸਿਰ ਸ਼ਾਹਾਂ ਪਾਤਸ਼ਾਹਾ, ਹੇ ਮਾਰੂ ਮਹੱਲਾ ਪਹਿਲਾ ਦੱਖਣੀ, ਕਾਇਆ ਨਗਰ ਨਗਰਗੜ ਅੰਦਰ, ਸੱਚਾ ਵਾਸਾ ਪੁਰਗਨੰਦਰ, ਆਸਿਰ ਥਾਨ ਸਦਾ ਨਿਰਮਾਇਲ, ਆਪੇ ਆਪ ਉਪਾਇੰਦਾ, ਅੰਦਰ ਕੋਟ ਛਜੇ ਅਟਨਾਲੇ, ਆਪੇ ਲੇਵੈ ਬਸ ਸੰਭਾਲੇ, ਵਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦੀ ਖੋਲਾ ਇੰਦਾ, ਪੀਤਰ ਕੋਟ ਗੁਫਾ ਕਰ ਜਾਈ, ਨਾਉ ਕਰ ਥਾ ਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਅਪਾਰੀ, ਆਪੇ ਲੱਖ ਲਖਾ ਇੰਦਾ, ਪੌਣ ਪਾਣੀ ਅਗਨੀ ਇੱਕ ਵਾਸਾ, ਆਪੇ ਕੀਤੋ ਖੇਲ ਤਮਾਸ਼ਾ, ਬਲ ਦੀ ਜਲ ਨਿਵਰੈ ਕਿਰਪਾ, ਤੇ ਆਪੇ ਜਲ ਨਿਧ ਪਾਇੰਦਾ, ਧਰ ਦੋ ਬਹ ਧਰੀ ਧਰਮ ਸਲ, ਉਤਪਦ ਪਰ ਲੋ ਆਪ ਨਿਰਾਲਾ, ਪਵਣੇ ਖੇਲ ਕੀਆ ਸਭ ਥਾਈ, ਕਲਾ ਖਿੰਚ ਟਾਹਾਏਂਦਾ, ਪਾਰੇ ਅਠਾਰਾਂ ਮਾਲਨ ਤੇਰੀ, ਚੋਰ ਢੁੱਲੈ ਪਵਣੈ ਲੈ ਫੇਰੀ, ਚੰਦ ਸੂਰਜ ਦੋਇ ਦੀਪਕ ਰਾਖੇ, ਸਸਕਰ ਸੂਰ ਸਮਾਇੰਦਾ, ਪੰਖੀ ਪੰਚ ਉੱਡਰ ਨਹੀਂ ਤਹਵੈ, ਸਫਲ ਬ੍ਰਿਖ ਅੰਮ੍ਰਿਤ ਫਲ ਪਾਵੈ, ਗੁਰਮੁਖ ਸਹਿਜ ਰਵੈ ਗੁਣ ਗਾਵੈ, ਹਰ ਚੋਗ ਚੁਗਾਇੰਦਾ, ਚਿਲ ਮਿਲ ਚਿਲਕੈ ਚੰਦ ਨਾ ਤਾਰਾ, ਉਹ ਸੂਰਜ ਕਿਰਨ ਨਾ ਬਿਜਲ ਕਿਨਾਰਾ, ਅਕਥੀ ਕਥੋ ਚਿੰਨ ਨਹੀਂ ਕੋਈ, ਪੂਰ ਰਹਿਆ ਮਨ ਭਾਇੰਦਾ, ਪਸਰੀ ਕਿਰਨ ਜੋਤ ਜੀ ਅੱਲਾਹ, ਆ ਕਰ ਕਰ ਦੇਖੈ ਆਪ ਦਿਆਲਾ, ਅਣਹਦ ਰੁਣ ਚੁਣ ਕਰ ਸਦਾ ਤੁਨ ਨਿਰਭੁਕ ਕਰਵਾਇੰਦਾ, ਅਣਹਦ ਵਾਜੈ ਪ੍ਰਮਪੋ ਭਾਜੈ, ਸਗਲ ਵਿਆਪ ਰਿਹਾ ਪ੍ਰਭ ਛਾਜੈ, ਸਭ ਤੇਰੀ ਤੂੰ ਗੁਰਮੁਖ ਜਾਤਾ, ਦਰ ਸੋਹੈ ਗੁਣ ਗਾਇੰਦਾ, ਮਾਤ ਨਿਰੰਜ ਨਿਰਮਲ ਸੋਈ, ਅਵਰ ਨਾ ਜਾਣਾ ਦੂਜਾ ਕੋਈ, ਏਕੰਕਾਰ ਵਸ ਮਨ ਭਾਵੈ ਹੋ ਮੈਂ ਗਰਭ ਗਵਾਇੰਦਾ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂ ਆਤੀਆ, ਏਕੋ ਇੱਕ ਸੁਪਰ ਪਰੰਪਰ ਪਰ ਖਜ਼ਾਨਾ ਪਾਇੰਦਾ, ਗਿਆਨ ਧਿਆਨ ਸੱਚ ਗੈਰ ਗੰਭੀਰਾ, ਕੋਈ ਨਾ ਜਾਣ ਤੇਰਾ ਚੀਰਾ, ਜੇਤੀ ਹੈ ਤੇਤੀ ਤੁਧ ਜਾਚਾ ਹੈ, ਕਰਮ ਲੈ ਸੋ ਪਾਇੰਦਾ, ਕਰਮ ਧਰਮ ਸੱਚ ਹਾਥ ਤੁਮਾਰੈ, ਬੇਪਰਵਾਹ ਅਖੁੱਟ ਭੰਡਾਰੈ, ਤੂੰ ਦਿਆਲ ਕਿਰਪਾਲ ਸਦਾ ਪ੍ਰਭ, ਆਪੇ ਮੇਲ ਮਿਲਾਇੰਦਾ, ਆਪੇ ਦੇਖ ਦਿਖਾ ਭਏ ਆਪੇ, ਆਪੇ ਥਾਪ ਥਪੇ ਆਪੇ, ਨਾਨਕ ਆਪੇ ਜੋੜ ਵਿਛੋੜੇ ਕਰਤਾ, ਆਪੇ ਮਹਰ ਜਿਵਾਇੰਦਾ, ਜੇਤੀ ਹੈ ਤੇਤੀ ਤੁਧ ਅੰਦਰ, ਆਪ ਦੇਖੈ ਆਪ ਵੈਸ ਬਿਜ ਮੰਦਰ, ਨਾਨਕ ਸਾਚ ਕਹਿ ਬੇਨੰਤੀ, ਹਰ ਦਰਸ਼ਨ ਸੁਖ ਪਾਇੰਦਾ, ਮਾਰੂ ਮਹੱਲਾ ਪਹਿਲਾ, ਦਰਸ਼ਨ ਪਾਵਾਂ ਜੇ ਤੁਧ ਪਾਵਾਂ, ਪਾਏ ਪਉ ਸਾਚੇ ਗੁਣ ਗਾਵਾਂ, ਤੁਧ ਭਾਣੇ ਤੂੰ ਭਾਵੈ ਕਰਥੇ, ਆਪੇ ਰਸਨ ਰਸਾਇੰਦਾ, ਸੋਹਣ ਭਗਤ ਪ੍ਰਭੂ ਦਰਬਾਰੇ, ਮੁਕਤ ਭਏ ਹਰਦਾਸ ਤੁਮਾਰੇ, ਆਪ ਗਵਾਏ ਤੇਰੇ ਰੰਗ ਰਾਤੇ, ਅਣਦਿਨ ਨਾਮ ਤੇ ਆਇੰਦਾ, ਈਸਰ ਬ੍ਰਹਮਾ ਦੇਵੀ ਦੇਵਾ, ਇੰਦਰ ਤਪੇ ਮਨ ਤੇਰੀ ਸੇਵਾ, ਜਤੀ ਸਤੀ ਕੇਤੇ ਬਨਵਾਸੀ, ਜਤੀ ਸਤੀ ਕੇਤੇ ਬਨਵਾਸੀ, ਅੰਤ ਨਾ ਕੋਈ ਪਾਇੰਦਾ, ਹਾ ਬਿੰਜਾ ਨਾਏ ਕੋਈ ਨਾ ਜਾਣੇ, ਜੋ ਕਿ ਕਰ ਸੋ ਆਪਣ ਪਾਣ, ਲਖ ਚੁਰਾਸੀ ਜੀਵ ਪਾਏ ਪਾਣ, ਸ਼ਾਹ ਲਵਾਇੰਦਾ, ਜੋ ਤਿਸ ਭਾਵ ਸੁਨੇਹ ਚੋ ਹੋਵੈ, ਮਨਮੁਖ ਆਪ ਗਨਾਏ ਰੋਵੈ, ਨਾਵੋ ਪੁੱਲਾ ਠੋਰ ਨਾ ਪਾਏ, ਆਈ ਜਾਏ ਦੁਖ ਪਾਏਂਦਾ, ਨਿਰਮਲ ਕਾਇਮ ਜਲ ਹੰਸਾ, ਤਿਸ ਵਿੱਚ ਨਾਮ ਰੰਜਨ ਹੰਸਾ,
ਸਗਲੇ ਦੁਖ ਅੰਮ੍ਰਿਤ ਕਰ ਪੀਵੈ, ਬੌੜ ਦੁਖ ਨਾ ਪਾਇੰਦਾ, ਬਹੁ ਸਾਧੋ ਦੁਖ ਪ੍ਰਾਪਤ ਹੋਵੇ, ਭੋਗ ਰੋਗ ਸੰਤ ਵਿਗੋਵੈ, ਹਰਖ ਸੋਗ ਨ ਮਿਟੇ, ਇਕ ਭੁਵਨ ਭਾਣੇ ਫਰਮਾਇੰਦਾ। ਗਿਆਨ ਵਿਹੂਨੀ ਭਵੈ ਸਬਾਈ, ਸਚ ਰਬ ਰਹੇ ਹਲ ਵਿਲਾਈ, ਨਿਰਭਉ ਸ਼ਬਦ ਗੁਰੂ ਸਚ ਜਾਤਾ, ਜੋਤੀ ਜੋਤ ਮਿਲਾਇੰਦਾ, ਅਟਲ ਅਡੋਲ ਅਤੋਲ ਮੁਰਾਰੇ, ਖਨ ਮੈਂ ਢਾਹੀ ਫੇਰ ਢਾਹੇ ਫਿਰ ਉਸਾਰੇ, ਰੂਪ ਨਾ ਰੇਖਿਆ ਮਿਤਨੀ ਕੀਮਤ, ਸ਼ਬਦ ਭੇਦ ਪਤੀ ਆਇੰਦਾ, ਹਮ ਦੱਸਣ ਕੇ ਦਾਸ ਪਿਆਰੇ, ਸਾਧਕ ਸਾਚ ਭਲੇ ਵਿਚਾਰੇ, ਨਾ ਮੰਨੇ ਨਾ ਸੋਈ ਜਨ ਜਾਸੀ, ਆਪੇ ਸਾਚ ਦ੍ਰਿੜਾਇੰਦਾ, ਪੱਲਾ ਸਾਚ ਸੱਚੇ ਸਚਾਰਾ, ਸੱਚੇ ਭਾਵੇ ਸ਼ਬਦ ਪਿਆਰਾ, ਤੇਰੇ ਪਵਨ ਸਾਚ ਕਲਾ ਤਰ ਥਾਪੀ, ਸੱਚੇ ਹੀ ਪਤੀ ਆਇੰਦਾ, ਵੱਡਾ ਵੱਡਾ ਕਿਸ ਕੋਈ ਗੁਰਬਿਨ ਸੋਝੀ, ਕਿੰਨੇ ਨਾ ਹੋਈ ਸਾਚ ਮਿਲੇ, ਸੋ ਸੱਚੇ ਪਾਏ ਨਾ ਵਿਛੜ ਦੁਖ ਪਾਇੰਦਾ, ਤੁਰੋ ਮਿਛੁਨੇ ਤਾਹੀ ਰੁਨੇ, ਮਰ ਮਰ ਜਨਮੈ ਮੋਹਲਤ ਪੁਨੇ, ਜਿਸ ਬਖਸ਼ੇ ਤਿਸ ਦੇਵ ਡਿਆਈ, ਮਿਲ ਨ ਪਛੋ ਤਾਇੰਦਾ, ਆਪੇ ਕਰਤਾ ਪੇ ਭੁਗਤਾ, ਆਪੇ ਤ੍ਰਿਪਤਾ ਪੇ ਮੁਕਤਾ, ਆਪੇ ਮੁਕਤ ਦਾਨ ਮੁਕਤੀ, ਸਰ ਮਮਤਾ ਮੋਹ ਚੁਕਾਇੰਦਾ, ਦਾਨਾ ਕੈਸ ਦਾਨ ਵਿਚਾਰਾ, ਕਰਨ ਪਲਾਹਾ ਕਰਨ ਕਾਰਨ ਸਮਰੱਥ ਅਪਾਰਾ, ਕਰ ਕਰ ਦੇਖੇ ਕੀਤਾ ਆਪਣਾ, ਕਰਨੀ ਕਾਰ ਖਰਾਇੰਦਾ, ਸੇ ਗੁਣ ਗਾਵੈ ਸਾਚੇ ਪਾਵੈ, ਤੁਝ ਤੇ ਉਪਜੈ ਤੁਝ ਮਾਹਿ ਸਮਾਵੈ, ਨਾਨਕ ਸਾਚ ਕਹਿ ਬਿਨੰਤੀ, ਮਿਲ ਸਾਚੇ ਸੁਖ ਪਾਇੰਦਾ, ਮਾਰੂ ਮਹੱਲਾ ਪਹਿਲਾ, ਅਰਬਦ ਨਰਬਦ ਧੰਦੂ ਕਾਰਾ, ਧਰਨ ਨ ਗਗਨਾ ਹੁਕਮੈ ਪਾਰਾ, ਨਾ ਦਿਨ ਰਹਿ ਨ ਚੰਦ ਨ ਸੂਰੇ, ਸੁਨ ਸਮਾਧ ਲਗਾਏਂਦਾ, ਖਾਣੀ ਨਾ ਬਾਣੀ ਪਾਉਣ ਨਾ ਪਾਣੀ, ਉਪਦ ਖਪਤ ਨਾ ਆਵਣ ਜਾਣੀ, ਖੰਡ ਬ੍ਰਹਿਮੰਡ ਪਾਤਾਲ ਨਹੀਂ, ਖੰਡ ਪਾਤਾਲ ਸਪਤ ਨਹੀਂ ਸਾਗਰ, ਨਦੀ ਨ ਨੀਰ ਵਹਾਏਂਦਾ, ਨਾ ਤਦ ਸੁਰਗ ਮਚ ਪਿਆਲਾ, ਜੋ ਸਰੂਪੀ ਦੂਜਗ ਪਿਸਤ ਨਹੀਂ ਖੈ ਕਾਲਾ, ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਇੰਦਾ, ਬ੍ਰਹਮ ਬਿਸਨ ਮਹੇਸ ਨ ਕੋਈ, ਅਵਰਨ ਦੀਸੇ ਕੋ ਸੋਈ, ਨਰ ਪੁਰਖ ਨੀ ਜਾਤ ਨ ਜਨਮ, ਨਾ ਕੋ ਦੁਖ ਸੁਖ ਪਾਇੰਦਾ, ਨਾ ਤਦ ਜਦੀ ਸਤੀ ਬਨਵਾਸੀ, ਨਾ ਸਾਧ ਸਿਧ ਸਾਧ ਕੁਰਵਾਸੀ, ਜੋਗੀ ਜੰਗਮ ਭੇਖ ਨ ਕੋਈ, ਨਾ ਕੋ ਨਾਥ ਕਹਾਇੰਦਾ, ਜਪ ਤਪ ਸੰਜਮ ਨਾਮਰਤ ਪੂਜਾ, ਨਾ ਕੋ ਅਖ ਵਖਾਣਾ ਹੈ ਦੂਜਾ, ਆਪੇ ਆਪ ਉਪਾਇ ਵਿਗਸੈ, ਆਪੇ ਕੀਮਤ ਪਾਏਦਾ, ਨਾ ਸੋ ਸੰਜਮ ਤੁਲਸੀ ਮਾਲਾ, ਕੋਪੀ ਕਾਨ ਅਗੋ ਗਵਾਲਾ, ਤੰਤ ਮੰਤ ਪਾਖੰਡ ਨਾ ਕੋਈ, ਨਾ ਕੋ ਬੰਸ ਵਜਾਏਦਾ, ਕਰਮ ਧਰਮ ਨੀ ਮਾਇਆ ਮਾਖੀ, ਜਾਤ ਜਨਮ ਨੀ ਦੀਸੈ ਆਖੀ, ਮਮਤਾ ਕਾਲ ਜਾਲ ਨੀ ਮੱਥ, ਨਾ ਕੋ ਕਿਸੇ ਧਿਆਏਂਦਾ, ਨਿੰਦ ਬਿੰਦ ਨੀ ਜੀਵਨ ਜਿੰਦੋ, ਨਾ ਤਦ ਗੋਰਖ ਨਾਮਾ ਸ਼ਿੰਦੂ, ਨਾ ਤਤ ਗਿਆਨ ਤਨ ਕੋਲ ਉਪਤ, ਨਾ ਕੋ ਗੰਤ ਗੰਨਾਏਂਦਾ, ਵਰਨ ਪੇਖਣੀ ਬ੍ਰਾਹਮਣ ਖੱਤਰੀ, ਦਿਓ ਨਾ ਦੇਹੁਰਾ ਗਊ ਗਾਇਤਰੀ, ਹੋਮ ਜੱਗ ਨਹੀਂ ਤੀਰਥ ਨਾਵਨ, ਨਾ ਕੋ ਪੂਜਾ ਲਾਹਿੰਦਾ, ਨਾ ਕੋ ਮੁੱਲਾ ਨਾ ਕੋ ਕਾਜੀ, ਨਾ ਕੋ ਸੇਖ ਮਸਾਇਕ, ਹਜੀ ਰਈਤ ਰਾਉ ਨਾ ਹੋਮੈ ਦੁਨੀਆਂ, ਨਾ ਕੋ ਕਹਿਣ ਕਹਾਏਂਦਾ, ਪਾਉ ਨਾ ਭਗਤੀ ਨਾ ਸਿਵ ਸਕਤੀ, ਸਾਜਨ ਮੀਤ ਵਿੰਦ ਨਹੀਂ ਰਕਤੀ, ਆਪੇ ਸੋ ਆਪੇ ਬਣਜਾਰਾ, ਸੱਚੇ ਇਹੋ ਪਾਏਂਦਾ, ਵੇਦਕ ਤੇ ਬਿਨਾ ਸਿਮਰ ਸਾਧ ਪਾਠ ਪੁਰਾਣ ਉਦਨ ਆਸਤਾ, ਕਹਿਤਾ ਭਗਤਾ ਆਪੇ ਗੋਚਰਾ, ਪਿਆ ਲੱਖ ਲਖਾਇੰਦਾ, ਜਾਤ ਇਸ ਭਾਣਾ ਤਾ ਜਗਤ ਉਪਾਇਆ, ਬਾਜ ਕਲਾ ਅਡਾਨ ਰਹਾਇਆ, ਬ੍ਰਹਮਾ ਬਿਸਨ ਮਹੇਸ ਉਪਾਏ, ਮਾਇਆ ਮੋਹ ਵਧਾਇੰਦਾ, ਬਿਰਲੇ ਕੋ ਗੁਰ ਸ਼ਬਦ ਸੁਣਾਇਆ, ਕਰ ਕਰ ਦੇ ਕਹਿ ਹੁਕਮ ਸੁਭਾਇਆ, ਖੰਡ ਬ੍ਰਹਿਮੰਡ ਪਤਾਲ ਆਰੰਭੇ, ਗੁਪਤੋ ਪ੍ਰਗਟਿ ਆਇੰਦਾ, ਤਾ ਕਾ ਅੰਤ ਨ ਜਾਣੈ ਕੋਈ, ਗੁਰ ਗੁਰ ਤੇ ਸੋਝੀ ਹੋਈ, ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ

पौन पानी अग्नि का बंधन काया कोटर चाय दहा नौकर थापे थापन रहा रे सर्व बस दसवें वासा लख पार साहिर शब्द परे जल निर्मल गुरमुख मैल न लाइंदा रस दीपक जोत सबाई अपे कर वेख वडियाई जो सरूप सदा सुख दाता सच सुभा पाईंदा गढ़ मैं हाट पटन वापारा पूरा तोल तोल बनजारा आपे रतन विसाहे लेवा आपे कीमत पाहिंदा कीमत पाई पावन हार ए वे परवा अतुल पंडर सर्व कला ले आपे रहिया सर्व कला ले आपे रहिया रासा गढ़ में हट पटन में दसवें वासा लख पर साई सप्त भरे जल निर्मल गुरमुख मैल न लाइंदा रासा दीपक जोत सबाई आपे कर वेख वडियाई जो सरूप सदा सुख दाता सचे शोभा पाईंदा गढ़ में हाट पटन वापारा तुरै तुल तोले बनजारा आपे रतन विसाहे लेवा आपे कीमत पाईंदा कीमत पाई पावन हर बेपरवा पूरे भंडारे सर्व कला ले आपे रहिया आ गुरमुख किसे बुझाईंदा गुनदर करे पूरा गुर भेटे जम जंधार न मार फेटे जो जलंतर कमल विगासी आपे बिगस त्याईंदा आपे वरख अमृत तारा सरतन जवेहर लले पारा सतगुर मिले तो पूरा पाईए प्रेम पदार्थ पाए दा प्रेम पदार्थ लह मोलो कभी ना घटत पूरा तोलो सचे का व्यापारी होवै सचो सौदा पाए दा सचा सौदा बिरला को पाए पूरा सतगुर मिले मिलाए गुरमुख होए सो हुक्म पछाणा माना हुक्म समाइंदा हुक्मे आया हुक्म सबाया हुक्मे दिसे जगतो पाया हुक्मे सुरग माश पे अल्लाह हुक्मे कला रहाई दा हुक्मे धरती तौल सिर पारंग हुक्मे पौन पानी गए नान रंग हुक्मे शिव शक्ति कर वासा हुक्मे खेल खिल लाई दा हुक्मे अडाणे आगसी हुक्मे जल थल त्रिभवन बासी हुक्मे सास ग्रास सदा फोन हुक्मे दिख दिखाई दा हुक्म पाए दास तारा देव दानव अगण ते अपारा अमाना हुक्म सुधर गह पै जय साच मिलाए समाहिंदाम हुक्मे जुग शक्ति गुदारे हुक्मे से साधक विचारे आप नाथ नथी सवजा की बख्शे मुक्त कराए दा काया कोट गड़ा में राजा नेवख वस भला भला दरवाजा मिथ्या लोभ नाही कर वसा लभ पाप पछताए दा सत संतोख नगर में कारी जस संजम सरन मुरारी नानक सहज मिले जग जीवन गुरु शब्दी पद पाए दा मारू महला पहला सुन कला परंपर तारी आप नरालम अप्रवारी आपे कुदरत कर कर देख सुनो सुनो पाई आप सुन पौन पानी सुन ते सजे सिष्ट पाए काया गढ़ राजे अगन पानी जी जोत तुम्हारी सुन कला रहा ब्रह्मा सुनो ब्रह्मा विष्णु महेश उपाय सुनो वरते जोग सभाए इस पद विचारे सोजन पूरा तिस मिलिया परम चुकाईंदा सुनो शब्द सरोवर थापे जिन साजे विचारे आपे ते ससर मनुआ गुरमुख नावै फिर बौड़ जोण ना पाईंदा सुनो चंद सूरज के नारे तिसकी ज्योतिर भवन सारे सुने लाखे पारन रालम सुने ताड़ी लाईंदा सुनो तरद कसु पाए बिन समा रख सच काल पाए तिर भवन साज मेखली माया आप उपाय खपाईंदा सुनो खाणी सुनो बाणी ही सुनो उपजी सुन समाणी उत्पज चलत किया सब करता बिस्मार शब्द देखाईंदा सुनो रात दिन सदोखिए सो पद खपत सुखा दुख दिए सुख दुख हीते अमर तीता गुरमुख निज कर पाईंदा साम वेद जर सरबन ब्रह्म मुख माया है त्रिगुण ताकि कीमत कह न सके को त्यों बोला जो बोला आईंदा सुनो सप्त पतालो पाए सुनो भवन रखे लिवलाए आपे कारण की आ परंपर सब ते रुकिए कमाईंदा राज तम सतकल तेरी छाया जन्म मरन हो मैं दुख पाया जिसनों कृपा करे हर गुरमुख जुन चौथे मुक्त कराईंदा सुनो उपजे दास अवतारा सृष्ट उपाय की आप सारा देव दानव गण गंधर्व सज सब लिखिया कर्म कमाईंदा गुरमुख समझे रोग ना होई एक गुर की पौड़ी जाना जन कोई जुगे जुगंतर मुक्त परायन सुमुक्त भया पत पाईंदा पंच तत् सुनो प्रगासा दे संजोगी कर्म अभ्यासा
ਬੁਰਾ ਭਲਾ ਦੁਇ ਮਸਤਕ ਲੀਖੇ ਪਾ ਪੁੰਨ ਵੀ ਜਾਇਂਦਾ ਉੱਤਮ ਸਤਿਗੁਰ ਪੁਰਖ ਨਿਰਾਲੇ ਸ਼ਬਦ ਰਤੇ ਹਰ ਰਸ ਮਤ ਵਾਲੇ ਰਿੱਧ ਬੁੱਧ ਗਿਆਨ ਗੁਰੂ ਤੇ ਪਾਈਐ ਪੂਰਾ ਭਾਗ ਮਿਲਾਇਂਦਾ ਇਸ ਮਨ ਮਾਇਆ ਕੋ ਨਿਹੁ ਕਨੇਰਾ ਕੋਈ ਬੂਝੋ ਗੁਰਮੁਖ ਗਿਆਨੀ ਕਰੋ ਨਬੇਰਾ ਆਸਾ ਮਨਸਾ ਹੋਮੈ ਸੰਸਾਰ ਨਰ ਲੋਭੀ ਕੂੜ ਕਮਾਇਂਦਾ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਜ ਸੱਚੇ ਕਰ ਬਾਰਾ ਨਾਨਕ ਨਿਰਮਲ ਨਾਥ ਸ਼ਬਦ ਸੁਹਾਣਾ ਸਚ ਰਾਮ ਨਾਮ ਸਮਾਇਂਦਾ ਮਾਰੂ ਮਹੱਲਾ ਪਹਿਲਾ ਜਹਾਂ ਦੇਖਾਂ ਤਹਾਂ ਏ ਦੀਨ ਦਇਆਲਾ ਆਏ ਨ ਜਾਈ ਮੇਰ ਪ੍ਰਭ ਕਿਰਪਾਲਾ ਜੀਆਂ ਅੰਦਰ ਜੂਸ ਵਾਈ ਰਹਿ ਨਿਰਾਲ ਮਰਾਇਆ ਜਗ ਤਿਸ ਕੀ ਛਾਇਆ ਜਿਸ ਬਾਪ ਨ ਮਾਇਆ ਨਾ ਤਿਸ ਭੈਣ ਨ ਭਰਾਉ ਕਮਾਇਆ ਨਾ ਤਿਸ ਉਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨ ਭਾਇਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਗਮ ਨਿਰਾਲਾ ਸਤੋਖ ਸ਼ਬਦਾ ਸੀਤਲ ਸਹਿਜ ਭਾਈ ਲਿਵਲਾਇਆ ਤ੍ਰੈਵਰ ਤਾਏ ਚੌਥੇ ਘਰ ਵਾਸਾ ਕਾਲ ਬਿਕਾਲ ਕੀ ਏਕ ਗ੍ਰਾਸਾ ਨਿਰਮਲ ਜੋਤ ਭਲੀ ਜਗ ਜੀਵਨ ਗੁਰ ਅਣਹਦ ਸ਼ਬਦ ਦੇਖਾਇਆ ਉੱਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਨ ਸੰਤ ਜਨ ਸੰਗਤ ਹਾਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਛਾ ਨਾਮ ਕਿਰਪਾ ਕਰ ਦੀਜੇ ਗੁਰ ਗਿਆਨ ਰਤਨ ਦੀ ਪਾਇਆ ਪੰਜ ਤੱਤ ਮਿਲੇ ਤਨ ਕੀ ਆ ਆਤਮ ਰਾਮ ਪਾਏ ਸੁਖ ਥੀ ਆ ਕਰਮ ਕਰ ਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘੜ ਘੜ ਜਾਣਿਆ ਅੰਮ੍ਰਿਤ ਰਸ ਰਤਾ ਕੇਵਲ ਬੈਰਾਗੀ ਗੁਰਮਤਿ ਭਾਏ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬਿਨ ਰਸਾਲ ਵਜਾ ਆ ਬਿਨ ਸਾਲ ਵਜਾ ਬਸ ਸੋਈ ਜਾ ਕੀ ਤ੍ਰਿਭਵਨ ਸੋਜੀ ਹੋਈ ਨਾਨਕ ਬੂਜੋ ਇਹ ਬਿਦ ਗੁਰਮਤ ਹਰ ਰਾਮ ਨਾਮ ਲਿਵਲਾਇਆ ਐਸੇ ਜਨਮ ਵੇਲੇ ਸੰਸਾਰੀ ਗੁਰੂ ਸ਼ਬਦ ਚਰੇ ਰਹਿ ਨਰਾਰੇ ਅਵਤਾਰ ਸੰਗਤ ਕੁਲ ਤਾਰ ਤਿਨ ਸਫਲ ਜਨਮ ਜਾਗਾਇਆ ਕਰ ਦਰ ਮੰਦਰ ਜਾਣਾ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸਾਚਾ ਤਖਤ ਰਚਾਇਆ ਹਾ ਚਤੁਰ ਦਾਸ ਹਟ ਦੀਵੇ ਤੁ ਸਾਖੀ ਸੇਵਕ ਪੰਜ ਨਾਹੀ ਬੇਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਿਕ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹਿ ਤਖਤ ਕੀ ਲਾਏ ਪੰਚ ਸਮਾਏ ਗੁਰਮਤਿ ਪਾਇ ਆਜੁਗਾ ਦੀ ਹੈ ਪੀਓ ਸੀ ਸਹਿਸਾ ਪ੍ਰਭ ਚੁਕਾਇਆ ਤਰਸਲਾਮ ਹੋਵੇ ਦਿਨ ਰਾਤੀ ਇਹ ਸਾਚ ਵਡਾਈ ਗੁਰਮਤਿ ਲੇਵੇ ਜਾਤੀ ਆਦ ਜੁਗਾਦੀ ਹੈ ਪੀਹੁਸੀ ਇਹ ਆਪ ਆਦ ਜੁਗਾਦੀ ਹੈ ਪੀਹੁਸੀ ਸਹਿਸਾ ਭਰਮ ਚੁਕਾਇਆ ਤਖ਼ਤ ਸਲਾਮ ਹੋਵੇ ਦਿਨ ਰਾਤੀ ਇਹ ਸੱਚ ਵਡਾਈ ਗੁਰਮਤਿ ਲਿਵ ਜਾਤੀ ਨਾਨਕ ਰਾਮ ਜਪੋ ਤਰਤਾਰੀ ਹਰਨ ਸਿਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਧਨ ਸੰਚੋ ਰਿਜਨ ਪਾਈ ਸਤਿਗੁਰ ਸੇਵ ਰਹੋ ਸਰਨਾਈ ਤਸਕਰ ਚੋਰ ਨਾ ਲਾਗੈ ਥਾਂ ਕੋ ਤੁਨ ਉਪਜੈ ਸ਼ਬਦ ਜਗਾਇਆ ਤੂੰ ਏਕ ਓਂਕਾਰ ਨਿਰਾਲਮ ਰਾਜਾ ਤੂੰ ਆਪ ਸਵਾਰਾ ਜਨ ਕੇ ਕਾਜਾ ਅਮਰ ਅਡੋਲ ਅਪਾਰ ਮੌਲਿਕ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਉੱਤਮ ਥਾਨਾ ਪੰਚ ਲੋਕ ਵਸੈ ਪ੍ਰਧਾਨਾ ਉੱਪਰ ਏਕ ਓਂਕਾਰ ਨਿਰਾਲਮ ਸੁਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਸਰ ਕਰਨਾ ਹਾਰ ਹੈ ਸਾਜੇ ਦਸਵੇਂ ਪੁਰਖ ਅਤੀਤ ਨਿਰਲਾ ਆਪੇ ਅਲੱਖ ਲਿਖਾਇਆ ਪੁਰਖ ਲਿਖ ਸੱਚੇ ਦੀਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਹੂ ਕਰੇ ਆਪਣਾ ਹਰਾ ਤੁਮ ਰਾਮ ਨਾਮ ਪਾਇਆ ਸਰਬ ਨੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕੁਦਲੇ ਗਰਦਨ ਮਾਰੇ ਹਉਮੈ ਲੋਭ ਚੁਕਾਇਆ ਸੱਚ ਥਾਨ ਵਸ ਨਿਰੰਕਰ ਆਪ ਪਛਾਣ ਸ਼ਬਦ ਵਿਚਾਰ ਸੱਚੇ ਮਿਲ ਨਿਵਾਸ ਨਿਰੰਤਰ ਅਵਨ ਜਾਣ ਚੁਕਾਇਆ ਨਾ ਮਨ ਮਨ ਚੱਲੇ ਨਾ ਪਾਉਣ ਉਡਾਵੈ ਜੋਗੀ ਸ਼ਬਦ ਅਨਾਹਦ ਵਾਵੈ ਪੰਜ ਸ਼ਬਦ ਚੁਣ ਕਾਰਨ ਰਾਲਮ ਪ੍ਰਭਾਪੇ ਵੈ ਸੁਨਾਇਆ ਭੋਵੇ ਰਗ ਸਿਸ ਮਾਤਾ ਹੋਮੈ ਤਿਆਗੀ ਅਨਹਦ ਰਤਾ ਅੰਜਨ ਸਾਰ ਨਿਰੰਜਨ ਜਾਣਾ ਸ਼ਬਦ ਨਿਰੰਜਨ ਰਾਇਆ ਦੁਖ ਪੈ ਭੰਜਨ ਪਵਨਾਸੀ ਰੋਹ ਘਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋਪ ਭੰਜਨ ਗੁਰ ਮਿਲਿਆ ਹਰ ਤਾਂ ਪ੍ਰਭ ਪਾਇਆ ਕਾਲ ਕਵਲ ਨਿਰੰਜਨ ਜਾਣਾ ਬੂਝੇ ਕਰਮ ਸੋ ਸ਼ਬਦ ਪਛਾਣ ਆਪੇ ਜਾਣਾ ਆਪ ਪਛਾਣ ਸਭ ਤਿਸਕਾ ਜੋ ਸਬਾਇਆ ਆਪੇ ਸਭ ਹੱਪੇ ਬਨਜਰ ਆਪੇ ਪਰਖੇ ਪਰਖ ਨਹਰ ਆਪੇ ਕਸਬ ਕਸ ਵਟੀ ਲਾਏ ਆਪੇ ਕੀਮਤ ਪਾਇਆ ਆਪ ਦਇਆਲ ਦਇਆ ਪ੍ਰਭ ਤਹਾਰੀ ਆਪੇ ਕਾ ਆਪੇ ਘੜ ਘੜ ਰਵ ਰਹੇ ਬਨਵਾਰੀ ਪੁਰਖ ਅਤੀਤ ਵਸੇ ਨੇ ਕੇਵਲ ਗੁਰ ਪੁਰਖ ਪੁਰਖ ਮਿਲਾਏ ਆ ਪ੍ਰਭ ਦਾਨਾ ਬੀਨਾ ਗਰਭ ਗਵਾਏ ਦੂਜਾ ਮਿੱਟ ਏਕ ਦਿਖਾਏ ਆਸਾ ਮਾਹਿ ਨਿਰਾਲਮ ਜੋਨੀ ਕੁਲ ਨਿਰੰਜਨ ਗਾਇਆ ਹਉ ਮੈਂ ਮੇਟ ਸ਼ਬਦ ਸੁਖ ਹੋਈ ਆਪ ਵੀ ਚਾਰੇ ਗਿਆਨੀ ਸੋਈ ਨਾਨਕ ਹਰ ਜਸ ਸਰ ਗੁਣ ਲਾਹਾ ਸਤਸੰਗ ਸਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਸੱਚ ਕਹੋ ਸੱਚੇ ਕਰ ਰਹਿਣਾ ਜੀਵਿਤ ਮਰ ਭਵ ਜਲ ਜਗਤ ਤਰਨਾ ਗੁਰ ਬੋਹੇ ਤਾ ਜੁਗ ਗੁਰ ਬੇੜੀ ਤੁਲਾ ਮਨ ਹਰਜ ਪਾਰ ਲੰਘਾਇਆ
ਹਉਮੈ ਮਮਤਾ ਲੋਭ ਵਿਨਾਸਨ ਨੌ ਦਰ ਮੁਗਤੇ ਦਸਵੇਂ ਆਸਨ ਉਪਰ ਪਰੇ ਪਰੇ ਪਰਮ ਪਰੇ ਜਿਨ ਆਪੇ ਆਪ ਉਪਾਇਆ ਗੁਰਮਤ ਲੇਵੋ ਹਰ ਲਿਵ ਧਰੀਆ ਹੇ ਅਕਲ ਗਾਇ ਜਮ ਤੇ ਕਹਿ ਡਰੀਆ ਏ ਜਦ ਜਦ ਦੇਖੋ ਤਾਤਾ ਤੁਮ ਹੇ ਵਨ ਦੁਤੀਆ ਗਾਇਆ ਸਚ ਨਾਮ ਸਚ ਸਰਨਾ ਸਚ ਗੁਰ ਸ਼ਬਦ ਲਗ ਜਤ ਲਗ ਤਰਨਾ ਅਕਥ ਕਦ ਦੇਖੇ ਪਰਮ ਪ੍ਰਭੁਰ ਗਰਬਨਾ ਜੋਨੀ ਜਾਇਆ ਸਚ ਬਿਨ ਸਤਸੰਤੋਖ ਨ ਪਾਵੇ ਬਿਨ ਗੁਰਮੁਖਤ ਨ ਆਵਾ ਜਾਵੇ ਮੂਲ ਮੰਤਰ ਹਰ ਨਾਮ ਰਸਾਇਨ ਕਹੁ ਨਾਨਕ ਪੂਰਾ ਪਾਇਆ ਸਚ ਬਿਨ ਭਵਜਲ ਜੈਨ ਤਰਿਆ ਸੰਬੰਧ ਥਾ ਮਹਾਂਭਿਕ ਭਰਿਆ ਰਹੇ ਅਤੀਤ ਵਸੈ ਗੁਰਮਤਿ ਲੇ ਉਪਰ ਹਰ ਨਿਰਭਉ ਕੈ ਕਰ ਪਾਇਆ ਝੂਠੀ ਜਗਤ ਕੀ ਚਤੁਰਾਈ ਮਿਲਮਨ ਲਾਗੈ ਆਵਾ ਜਾਈ ਨਾਮ ਵਿਸਾਰ ਚੱਲੈ ਪੈਮਾਨੇ ਉਪਜੈ ਬਿਨ ਸੁਖ ਪਾਇਆ ਉਪਜੈ ਬਿਨ ਸੈ ਬੰਧਨ ਬੰਧੇ ਹਉਮੈ ਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜਾਮਪੁਰ ਬੰਧ ਚਲਾਇਆ ਗੁਰਬਿਨ ਮੋਖ ਮੁਕਤ ਕਿਉਂ ਪਾਈਏ ਬਿਨ ਗੁਰ ਰਾਮ ਨਾਮ ਕਿਉਂ ਧਿਆਈਏ ਗੁਰਮਤਿ ਲੇ ਉਤਰ ਭਾਵ ਦੁੱਤਰ ਮੁਕਤ ਭਏ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੁਰਧਨ ਤੋਹਰੇ ਗੁਰਮਤਿ ਸਾਰ ਪਾਹਨ ਤਾਰੇ ਗੁਰਮਤਿ ਲੇਹੁ ਪਰਮ ਪਦ ਪਾਈਏ ਨਾਨਕ ਗੁਰ ਭਰਮ ਚੁਕਾਇਆ ਗੁਰਮਤਿ ਲੇਹੁ ਤਰੋ ਸਹਿ ਤਾਰੀ ਗੌਤਮ ਜੀ ਨੋ ਹਿਰਦੈ ਮੁਰਾਰੀ ਜਮ ਕੇ ਫਾਹੇ ਘਟੇ ਹਰ ਜਪੈ ਕੁਲ ਨਿਰੰਜਨ ਪਾਇਆ ਗੁਰਮ ਪੰਜ ਸਖੇ ਗੁਰ ਭਾਈ ਗੁਰਮਤਿ ਅਗਨ ਨਿਵਾਰ ਸਮਾਈ ਮਨਮੁਖ ਨਾਮ ਜਪੋ ਜਗ ਜੀਵਨ ਰਿਦ ਅੰਤਰ ਅਲਖ ਲਖਾਇਆ ਗੁਰੂ ਪੂਜੈ ਸ਼ਬਦ ਭਤੀਜੈ ਉਸ ਦਿੰਦਾ ਕਿਸ ਕੀ ਜੈ ਜਿਹਨੂੰ ਆਪ ਜਪੋ ਜਗਦੀਸ਼ਰ

0: ਸਬਾਇਆ ਅੰਮ੍ਰਿਤ ਰਸ ਪਾਇ ਤਿਸਨਾ ਭੁਜ ਜਾਇ ਅਨੁਭਵ ਪਦ ਪਾਵ ਆਪ ਗਵਾਏ ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ ਅਦਿਸ਼ਟ ਗੋਚਰ ਨਾਮ ਅਪਾਰਾ ਆਤ ਰਸ ਮੀਠਾ ਮਨ ਪਿਆਰਾ ਨਾਨਕ ਜੋ ਜੁਗ ਜੁਗ ਹਰ ਰਸ ਦੀਜੈ ਹਰ ਜਪਿ ਅੰਤ ਨਾ ਪਾਇਆ
1: ਤੀਰਥ ਨਾ ਅੰਤਰ ਨਾਮ ਪ੍ਰਾਪਤ ਹੀਰਾ ਹਰ ਜਪ ਤੇ ਮਨ ਮਨ ਤੇ ਤੀਰਾ ਦੋ ਘੱਟ ਘੱਟ ਪਉ ਪੰਜਨ ਪਾਈਏ ਬਹੁਤ ਜਨਮ ਨਾ ਜਾਇਆ ਭਗਤ ਹੇਤ ਗੁਰ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਪਾਵੇ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸਰਵਾਇਆ ਜਿਨ ਜਪ ਜਪਿਓ ਸਤਿਗੁਰ ਮਤਿ ਵਾਕੇ ਜਮ ਕੰਕਰ ਕਾਲ ਸੇਖ ਭਗਤ ਆਕੇ ਉੱਤਮ ਸੰਗਤ ਗਦਮਿਤ ਉੱਤਮ ਜਗ ਭਉ ਜਲ ਪਾਰ ਤਰਾਇਆ ਇਹ ਭਉ ਜਲ ਜਗਤ ਸ਼ਬਦ ਗੁਰ ਤਰੀਏ ਅੰਤਰ ਕੀ ਦੁਬਧਾ ਅੰਤਰ ਜਰੀਏ ਪੰਚ ਬਾਣ ਲੈ ਜਮ ਕੋ ਮਾਰੇ ਗਗਨ ਅੰਤਰ ਧਨਕ ਚੜਾਇਆ ਸਾਖਤ ਨਰ ਸ਼ਬਦ ਸੁਰਤ ਕਿਉਂ ਪਾਈਏ ਸ਼ਬਦ ਸੁਰਤ ਭਿਨ ਆਈਏ ਜਾਈਏ ਨਾਨਕ ਗੁਰਮੁਖ ਮੁਕਤ ਪੁਰਾਇਣ ਹਰ ਪੂਰੇ ਭਾਗ ਮਿਲਾਇਆ ਨਿਰਭਉ ਸਤਿਗੁਰੁ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਧੁਨ ਆਨੰਦ ਅਨਾਹਦ ਵਾਜੇ ਗੁਰ ਸ਼ਬਦ ਨਿਰੰਜਨ ਪਾਇਆ ਨਿਰਭਉ ਸੋ ਸਿਰ ਨਾਹੀ ਲੇਖਾ ਆਪ ਲੇ ਕੁਦਰਤ ਹੈ ਦੇਖਾ ਆਪ ਅਤੀਤ ਅਜਵਨੀ ਸੰਭੋ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤ ਸਤਿਗੁਰੁ ਜਾਣੇ ਸੋ ਨਿਰਭਉ ਗੁਰ ਸ਼ਬਦ ਪਛਾਣੇ ਅੰਤਰ ਦੇਖ ਨਿਰੰਤਰ ਬੂਜੇ ਅੰਤ ਨ ਮਨ ਡੁਲਾਇਆ ਨਿਰਭਉ ਸੋ ਅਭੈ ਅੰਤਰ ਵਸਿਆ ਅਹਿਨਿਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਏ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੇ ਰਹੇ ਅਲਿਪਤ ਚਲਤੇ ਘਰ ਆਣੇ ਉਪਰ ਆਦਿ ਸਰਬ ਤੇ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੇ ਹਰ ਅਪਾਰਾ ਕੀਤੇ ਕਾ ਨਾਹੀ ਕਿਉ ਚਾਰਾ ਜੀ ਅਪਾਏ ਰਿਸ਼ਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਿਹਾ ਪਰ ਪੂਰੇ ਕਿਸ ਨੇੜੇ ਕਿਸ ਆਖਾਂ ਦੂਰੇ ਗੁਪਤ ਪ੍ਰਗਟ ਹਰ ਘੜ ਘੜ ਦੇ ਕੋਵਰ ਤੇ ਤਾਕ ਸਵਾਇਆ ਜਿਸ ਕੋ ਮੇਲੇ ਸੁਰਤ ਸਮਾਏ ਗੁਰ ਸ਼ਬਦੀ ਹਰ ਨਾਮ ਤੇ ਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਪਰਮ ਜਾਇਆ ਮਨ ਤਨ ਤਨ ਤੇ ਨਾਮ ਪਿਆਰਾ ਅੰਤਰ ਸੁਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਜ਼ਰ ਕਰੇ ਗੁਰ ਪੂਰਾ ਸ਼ਬਦ ਮਲਾਏ ਗੁਰਮਤਿ ਸੂਰਾ ਨਾਨਕ ਗੁਰ ਕੇ ਚਰਨ ਸਰੇ ਵੇ ਜਿਨ ਭੂਲਾ ਮਾਰਗ ਪਾਇਆ ਸੰਤ ਜਨਾ ਹਰ ਤਨ ਜਸ ਪਿਆਰਾ ਗੁਰਮਤਿ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰ ਕੇ ਹਰ ਦਰਗਾਹ ਜਸ ਗਾਇਆ ਸਤਿਗੁਰ ਮਿਲੇ ਤਮੈਲ ਬੁਲਾਏ ਸਾਚੀ ਦਰਗਾਹ ਗਤ ਪਤ ਪਾਏ ਸਾਖਤ ਠੌਰ ਨਹੀਂ ਹਰ ਮੰਦਰ ਜਨਮ ਮਰੇ ਦੁਖ ਪਾਇਆ ਸੇਵੋ ਸਤਿਗੁਰ ਸਮੁੰਦ ਅਥਾਹ ਪਾਵੋ ਨਾਮ ਰਤਨ ਤਨ ਲਾਹਾ ਵਿਖਿਆ ਮਰ ਜਾਏ ਅੰਮ੍ਰਿਤ ਸਰ ਨਾਵੋ ਗੁਰ ਸਰ ਸੰਤੋਖ ਪਾਇਆ ਸਤਿਗੁਰ ਸੇਵੋ ਸੰਖ ਨ ਕੀਜੇ ਆਸਾ ਮੈਂ ਨਿਰਾਸ ਰਹੀ ਜੈ ਸੰਸਾ ਦੁਖ ਬਿਨਾਸਨ ਸੇਵੋ ਫਿਰ ਬਾਹੜ ਰੋਗ ਨ ਲਾਇਆ ਸਾਚੇ ਪਾਵੇ ਤਿਸ ਵਡਿਆਏ ਕੌਣ ਸਤਿਗੁਰ ਜਾਚ ਤਿਸ ਸਮਝਾਏ ਹਰ ਗੁਰ ਮੂਰਤਿ ਕਾਵਰ ਤੇ ਨਾਨਕ ਹਰ ਗੁਰ ਪਾਇਆ ਵਾਚੇ ਪੁਸਤਕ ਵੇਦ ਪੁਰਾਣਾ ਇੱਕ ਬੈ ਸੁਨੇ ਸੁਨਾਵਨ ਖਾਨਾ ਅਜਗਰ ਕਪਟ ਕਹੋ ਕਿਉਂ ਖੁੱਲੇ ਬਿਨ ਸਤਿਗੁਰ ਤਤ ਨ ਪਾਇਆ ਕਰੇ ਵਿਭੂਤ ਲਗਾਵੇ ਪਸਮੇ ਅੰਦਰ ਕ੍ਰੋਧ ਚੰਡਾਲ ਸੋਮੈ ਪਖੰਡ ਕੀਨੇ ਜੋਗ ਨ ਪਾਈਏ ਬਿਨ ਸਤਿਗੁਰੂ ਲਖ ਨ ਪਾਇਆ ਤੀਰਥ ਵਰਤਨੇ ਕਰੇ ਉਦਿਆਨਾ ਜਸ ਸੰਜਮ ਕਰੇ ਗਿਆਨਾ ਰਾਮ ਨਾਮ ਬਿਨ ਕਿਉਂ ਸੁਖ ਪਾਈਏ ਬਿਨ ਸਤਿਗੁਰ ਭਰਮ ਨ ਜਾਇਆ ਨਿਉਲੀ ਕਰਮ ਭਯੰਗੋ ਪਾਠੀ ਰੇਸ਼ ਕੁੰਭਕ ਪੂਰਕ ਮਨ ਹਾਠੀ ਪਖੰਡ ਧਰਮ ਪ੍ਰੀਤ ਨਹੀਂ ਹਰ ਸਿਉਂ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸ਼ਬਦ ਹੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਵਾਇਆ ਗੁਰ ਸਤਿਗੁਰ ਲਖ ਲਖਾਇਆ ਮਾਰੂ ਸੋਲਹੇ ਮਹੱਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੁਕਮੀ ਸਹਿਜੇ ਸਿਸ਼ਟ ਉਪਾਈ ਕ

ਆਪੇ ਕਰੇ ਕਰਾਏ ਆਪੇ ਹੁਕਮੇ ਰਿਹਾ ਸਮਾਈਏ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੇ ਕੋ ਵਿਚਾਰਾ ਆਪ ਨਦਰ ਕਰੇ ਸੋ ਪਾਏ ਆਪੇ ਮਿਲ ਮਲਾਈਏ ਆਪੇ ਮੇਲੇ ਤੇ ਵਡਿਆਈ ਗੁਰ ਪ੍ਰਸਾਦੀ ਕੀਮਤ ਪਾਈ ਮਨਮੁਖ ਬਹੁਤ ਫਿਰੇ ਬਿਲ ਲਾਂਦੀ ਦੂਜੇ ਪਾਏ ਕੋ ਆਈਏ ਓਮੇ ਮਾਇਆ ਵਿਚੇ ਪਾਈ ਮਨਮੁਖ ਭੂਲੇ ਪਤ ਗਵਾਈ ਗੁਰਮੁਖ ਹੋਵੇ ਸੋ ਨਾਇ ਰਾਚੇ ਸਾਚੇ ਰਿਹਾ ਸਮਾਈਏ ਗੁਰ ਦੇ ਗਿਆਨ ਨਾਮ ਰਤਨ ਪਾਇਆ ਮਨਸਾ ਮਨ ਮਨ ਮੈਂ ਸਮਾਇਆ ਆਪੇ ਖੇਲ ਘਰੇ ਸਭ ਕਰਦਾ ਆਪੇ ਦੇ ਬਜਾਈਏ ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਥੇ ਬਣਿਆਈਏ ਦੁੱਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਜਿਸ ਨੂੰ ਲਾਏ ਸੋਈ ਪੂਜੇ ਪੋ ਭਰਮ ਸਰੀਰੋਂ ਜਾਈਏ ਆਪੇ ਗੁਰਮੁਖ ਆਪੇ ਦੇਵੇ ਸੱਚੇ ਸ਼ਬਦ ਸਤਿਗੁਰ ਸੇਵੈ ਜਰਾ ਜਮ ਤਿਸ ਜੋ ਨ ਸਾਕੇ ਸਾਚੇ ਸਿਉ ਬਣਿਆਈਏ ਤਿਸ ਨਾ ਅਗਲੇ ਜਲੇ ਸੰਸਾਰਾ ਜਲ ਜਲ ਖਬੇ ਬਹੁਤ ਵੇਕਾਰਾ ਮਨਮੁਖ ਠੋਰ ਨ ਪਾਏ ਕਬੂ ਸਤਿਗੁਰ ਬੂਝ ਬਜਾਈਏ ਸਤਿਗੁਰ ਸੇਵਨ ਸੇਵਡ ਪਾਗੀ ਸਾਚੇ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨਹਿ ਕੇਵਲ ਤਿਸ ਨਾ ਸ਼ਬਦ ਬੁਝਾਈਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੇ ਕਿਨੇ ਪਛਾਣੀ ਸੱਚੇ ਸ਼ਬਦ ਰਥੇ ਬੈਰਾਗੀ ਆਵਣ ਜਾਣ ਰਵਾਈਏ ਸ਼ਬਦ ਬੁਝੇ ਸੋ ਮੈਲ ਚੁਕਾਏ ਨਿਰਮਲ ਨਾਮ ਵਸੇ ਮਨ ਆਏ ਸਤਿਗੁਰੇ ਆਪਣਾ ਸਦ ਹੀ ਸੇਵੇ ਹੋਮੇ ਵਿੱਚੋਂ ਜਾਈਏ ਗੁਰ ਤੇ ਬੂਝੇ ਤਾਂ ਦਰ ਸੂਝੇ ਨਾਮ ਬੇਹੂਣਾ ਕਦ ਕਦ ਲੂਜੈ ਸਤਿਗੁਰ ਸੇਵੇ ਕੀ ਵਡਿਆਈ ਤਿਸ ਨਾ ਭੂ ਗਵਾਈਏ ਆਪੇ ਆਪ ਮਿਲੇ ਤਾਂ ਬੂਝੇ ਗਿਆਨ ਵਿਹੂਣਾ ਕਿਛੂ ਨ ਸੂਝੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈਏ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮੇਟੇ ਧੁਰ ਫੁਰਮਾਇਆ ਸਤਸੰਗਤ ਮੈਂ ਤਿਨ ਹੀ ਵਾਸਾ ਜਿਨ ਕੋ ਧੁਰ ਲਿਖ ਪਾਈਏ ਆਪਣੀ ਨਜ਼ਰ ਕਰੇ ਸੋ ਪਾਏ ਸੱਚੇ ਸ਼ਬਦ ਤਾੜੀ ਚਿਤ ਲਾਏ ਨਾਨਕ ਦਾਸ ਕਹੇ ਬੇਨੰਤੀ ਭੀਖਿਆ ਨਾਮ ਧਰ ਪਾਈਏ ਮਾਰੂ ਮਹੱਲਾ ਤੀਜਾ ਏਕੋ ਇੱਕ ਵਰਤੇ ਸਭ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਏਕੋ ਰਵ ਰਹਿ ਸਵੇ ਅੰਤਰ ਤਿਸ ਬਿਨ ਅਵਰ ਨ ਕੋਈ ਹੈ ਲੱਖ ਚੁਰਾਸੀ ਜੀ ਉਪਾਏ ਗਿਆਨੀ ਧਿਆਨੀ ਆਗ ਸੁਣਾਏ ਸਭ ਨਾ ਰਿਸ਼ਕ ਸਮਾਹੇ ਆਪੇ ਕੀਮਤ ਹੋਰ ਨ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹੁਮੇ ਮੇਰਾ ਪਸਰਿਆ ਪਸਾਰਾ ਆਂਦਨ ਜਲਤ ਰਹੇ ਦਿਨ ਰਾਤੀ ਗੁਰਬਿਨ ਸ਼ਾਂਤ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਥਾਪੋ ਥਾਪੇ ਆਪੇ ਸੱਚਾ ਹੁਕਮ ਸੱਚਾ ਪਸਾਰਾ ਹੋਰ ਨ ਹੁਕਮ ਨਾ ਹੋਈ ਹੈ ਆਪੇ ਲਾਏ ਲਏ ਸੋ ਲਾਗੇ ਗੁਰ ਪ੍ਰਸਾਦੀ ਜਮਕਾ ਭਉ ਪਾਗੈ ਅੰਤਰ ਸ਼ਬਦ ਸਦਾ ਸੁਖਦਾਤਾ ਗੁਰਮੁਖ ਬੂਝੇ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਆਨੰਦ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਤਿਗੁਰ ਸੇਵ ਸਦਾ ਸੁਖ ਜਾਤਾ ਆਪੇ ਆਇ ਮਿਲਿਆ ਸਭਨਾ ਕਾ ਦਾਤਾ ਹੋਮੇ ਮਾਰ ਤਿਸਨਾ ਅਗਨ ਨਿਵਾਰੀ ਸ਼ਬਦ ਚੀਨ ਸੁਖ ਹੋਈ ਹੈ ਕਾਇਆ ਕੁਟੰਬ ਮੋਹ ਨ ਬੂਝੇ ਗੁਰਮੁਖ ਹੋਵੇ ਤੋਂ ਆਖੀ ਸੂਝੈ ਆਨੰਦ ਨਾਮ ਰਵੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ ਮਨਮੁਖ ਧਾਰ ਦੂਜੇ ਹੈ ਲਾਗਾ ਜਨਮਤ ਕੀ ਔਰ ਮੂਹ ਅਪਾਗਾ ਜਨਮਤ ਕੀ ਨਾ ਮੂਹ ਅਪਾਗਾ ਆਵਤ ਜਲ ਬਿਰਥਾ ਜਨਮ ਗਵਾਇਆ ਬਿਨ ਗੁਰਮੁਖਤ ਨਾ ਹੋਈ ਹੈ ਕਾਇਆ ਕਸੁਧ ਹੋਵੇਂ ਮਲ ਲਾਈ ਜੇ ਸੋ ਧੋਵੇਂ ਤਾਂ ਮੈਲ ਨ ਜਾਈ
ਸ਼ਬਦ ਧੋਪੇ ਤਾਂ ਹੱਛੀ ਹੋਵੇ, ਫਿਰ ਮੈਲੀ ਮੂਲ ਨਾ ਹੋਈਏ। ਪੰਚ ਦੂਤ ਕਾਇਆ ਸੰਗਾਰੇ, ਮਰ ਮਰ ਜੰਮੇ ਸ਼ਬਦ ਨਾ ਵਿਚਾਰੇ। ਅੰਤਰ ਮਾਇਆ ਮੋਹ ਗਵਾਰਾ, ਜਿਉਂ ਸੁਪਨੇ ਸੁਧ ਨਾ ਹੋਈਏ। ਇੱਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਿਗੁਰੂ ਆਏ ਮਿਲਿਆ ਵਡ ਭਾਗੇ। ਅੰਤਰ ਸਾਜ ਰਹੇ ਰੰਗ ਰਾਤੇ, ਸਹਿਜ ਸਮਾਵੇ ਸੋਈਏ। ਗੁਰ ਕੀ ਚਾਲ ਗੁਰੂ ਤੇ ਜਾਪੇ, ਪੂਰਾ ਸੇਵਕ ਸ਼ਬਦ ਸੰਜਾਪੇ। ਸਦਾ ਸ਼ਬਦ ਰਵੇ ਘਰੇ ਅੰਤਰ, ਰਸਨਾ ਰਸ ਜਾ ਕੇ ਸਜ ਸੋਈਏ।

ਗੁਣ ਸਤਿਗੁਰ ਸਹਿਜ ਕਿਨੇ ਨਾ ਪਾਇਆ, ਗੁਰਮੁਖ ਬੂਝੇ ਸੱਚ ਸਮਾਇਆ। ਸੱਚਾ ਸੇਵ ਸ਼ਬਦ ਸਚ ਰਾਤੇ ਹੋਮੇ ਸ਼ਬਦੇ ਖੋਈਏ, ਆਪੇ ਗੁਣਦਾਤਾ ਬੇਚਾਰੀ, ਗੁਰਮੁਖ ਦੇਵੇ ਪੱਕੀ ਸਾਰੀ। ਨਾਨਕ ਨਾਮ ਸਮਾਵੇ ਸਾਚੇ, ਸਾਚੇ ਤੇ ਪਤ ਹੋਈਏ। ਮਾਰੂ ਮਹੱਲਾ ਤੀਜਾ, ਜਗ ਜੀਵਨ ਸਾਚਾ ਇੱਕੋ ਦਾਤਾ, ਗੁਰਸੇਵਾ ਤੇ ਸ਼ਬਦ ਪਛਾਤਾ। ਏਕੋ ਅਮਰ ਏਕਾ ਪਤਸ਼ਾਹੀ, ਜੁਗ ਜੁਗ ਸਰਕਾਰ ਬਣਾਈਏ। ਸੋਜਨ ਨਿਰਮਲ ਜਿਨ ਆਪ ਪਛਾਤਾ, ਆਪੇ ਆਏ ਮਿਲਿਆ ਸੁਖਦਾਤਾ। ਰਸਨਾ ਸ਼ਬਦ ਰਤੀ ਗੁਣ ਗਾਵੇ, ਦਰ ਸਾਚੇ ਪਤ ਪਾਈਏ। ਗੁਰਮੁਖ ਨਾਮ ਮਿਲੇ ਵਡਿਆਈ, ਮਨਮੁਖ ਨਿੰਦਕ ਪਤ ਗਵਾਈ। ਨਾਮ ਰਤੇ ਪਰਮਹੰਸ ਬੈਰਾਗੀ, ਨਿਜ ਕਰ ਤਾੜੀ ਲਾਈਏ। ਸ਼ਬਦ ਮਰੇ ਸੋਈ ਜਨ ਪੂਰਾ, ਸਤਿਗੁਰ ਆਗ ਸੁਣਾਏ ਸੂਰਾ। ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੇ ਪਾਏ ਸੁਭਾਈਏ। ਪਰ ਪੰਡਿਤ ਔਰਾ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ। ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ, ਪੜਦਾ ਕੇ ਸ਼ਾਂਤ ਨਾ ਆਈਏ। ਇੱਕ ਭਸਮ ਲਗਾਏ ਫਿਰੇ ਭਿਗਤਾਰੀ, ਬਿਨ ਸ਼ਬਦੇ ਹੋਮੇ ਕਿਨ ਮਾਰੀ। ਆਨ ਦਿਨ ਜਲਤ ਰਹੇ ਦਿਨ ਰਾਤੀ, ਭਰਮ ਭੇਖ ਭਰਮਾਈਏ। ਇੱਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ, ਸ਼ਬਦ ਮੋਹੇ ਹਰ ਨਾਮ ਨਿਵਾਸੀ। ਆਨ ਦਿਨ ਸਦਾ ਰਹੇ ਰੰਗ ਰਾਤੇ, ਪੈ ਭਾਏ ਭਗਤ ਚਿਤ ਲਾਈਏ। ਮਨਮੁਖ ਨਿੰਦਾ ਕਰ ਕਰ ਵੇ ਗੁੱਤਾ, ਅੰਤਰ ਲੋਭ ਭੌਂਕੇ ਜਿਸ ਕੁੱਤਾ। ਜਮ ਕਾਲ ਤਿਸ ਕਦੇ ਨਾ ਛੋਡੇ, ਅੰਤ ਗਿਆ ਪੁਛਦਾਈਏ। ਸੱਚੇ ਸ਼ਬਦ ਸੱਚੀ ਪਦ ਹੋਈ, ਬਿਨ ਨਾਵੇ ਮੁਕਤ ਨਾ ਪਾਵੇ ਕੋਈ। ਬਿਨ ਸਤਿਗੁਰ ਕੋ ਨਾਉ ਨਾ ਪਾਏ, ਪ੍ਰਭ ਐਸੀ ਬਣਤ ਬਣਾਈਏ। ਇੱਕ ਸਿਧ ਸਾਧਕ ਬਹੁਤ ਵਿਚਾਰੀ, ਇੱਕ ਐਨਸ ਨਾਮ ਰਤੇ ਨਿਹੰਕਾਰੀ। ਜਿਸਨੂੰ ਆਹ ਮਲਾਏ, ਸਬੂਜੇ ਭਗਤ ਪਾਏ ਪਉ ਜਾਈਏ। ਇਸ ਨਾਨ ਦਾਨ ਕਰੇ ਨਹੀਂ ਬੂਝੇ, ਇੱਕ ਮਨੁਆ ਮਾਰ ਮਨੇ ਸਿਉ ਲੂਜੈ। ਸਾਚੇ ਸ਼ਬਦ ਤੇ ਇੱਕ ਰੰਗੀ, ਸਾਚੇ ਸ਼ਬਦ ਮਲਾਈਏ। ਆਪੇ ਸਿਰਜੇ ਦੇ ਵਡਿਆਈ, ਆਪੇ ਭਾਣੇ ਦੇ ਮਲਾਈ। ਆਪੇ ਨਰ ਘਰੇ ਮਨ ਵਸਿਆ, ਮੇਰੇ ਪ੍ਰਭ ਫੁਰਮਾਈਏ। ਸਤਿਗੁਰ ਸੇਵੇ ਜੇ ਸੇ ਜਨ ਜਾਚੇ, ਮਨਮੁਖ ਸੇਵ ਨ ਜਾਣਨ ਕਾਚੇ। ਆਪੇ ਕਰਦਾ ਕਰ ਕਰ ਵੇਖੇ, ਜਿਉ ਪਾਵੇ ਜਿਉ ਲਾਈਏ। ਜੁਗ ਜੁਗ ਸਾਚਾ ਏਕੋ ਦਾਤਾ, ਪੂਰੇ ਪਾਗੁਰ ਸ਼ਬਦ ਪਛਾਤਾ। ਸ਼ਬਦ ਮਿਲੇ ਸੇ ਵਿਛੜੇ ਨਾਹੀ, ਨਜ਼ਰੀ ਸਹਿਜ ਮਿਲਾਈਏ। ਹੋਮੇ ਮਾਇਆ ਮਹਿਲਕ ਮਾਇਆ, ਮਰ ਮਰ ਜੰਮੇ ਦੂਜਾ ਪਾਇਆ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਮਨ ਦੇਖੋ ਲਿਵ ਲਾਈਏ।

0: सो सब को जासी दूजे पाए बाधा जम पासी। सतगुरु राखे से जन उभरे साचे सच समाईए। आपे करता कर घर वेखे जिसनू नजर करे सोई जन लेखे। ब्रह्म ज्ञान से सब कुछ सूझे ज्ञानी अंत कमाईए। मनमुख सही सा बूझ न पाई मर मर जमे जन्म गवाई। गुरमुख नाम रते सुख पाया सहजे साच समाईए। तंदे तावत मन भया मनूरा फिर होवे कंचन भेटे गुरपुरा। आपे बख्श लाए सुख पाए पूरे शब्द मिलाईए। नुरमत झूठी बुरी बुरी आर औगणे हारी औगणे आर। कच्ची मत फीका मुख बोले दुरमत नाम न पाईए। औगणे हारी कंध न पावे मन की झूठी झूठ कमावे। फिर का सहो न जाने मूर्ख बिन गुर बूझ न पाईए। दुरमत खोटी खोट कमावे शिगार करे फिर कसम न पावे। गुणवंती सदा फिर रावे सतगुरु मेल मिलाईए। आपे हुक्म करे सब वेखे इक ना बख्श लए तुर लेखे। अनजन नाम रते सच पाया आपे मेल मिलाईए। ओमे धात मोर असलाई गुरमुख लिव साची सहज समाई। आपे मेले आपे कर वेखे बिन सतगुर बूझ न पाईए। एक शब्द विचार सदा जन जागे एक माया मोह सोए रहे अभागे। आपे करे कराए आपे और करना किशु न जाइए। काल मार गुर शब्द निवारे हर का नाम रखे उरदारे। सतगुर सेवा ते सुख पाया हर के नाम समाइए। दूजे पाए फिरे देवानी माया मोह दुख में समानी। बहुते पे करे नहीं पाए बिन सतगुर सुख ना पाईए। किसनू कहिए जाए आप कराए जित पावे जित राह चलाए। आपे मेहरबान सुखदाता ज्यो पावे तिवे चलाईए। आपे करदा आपे भुगता आपे संजमे आपे जुगता। आपे निर्मल मेहरबान मद सुंदर जिसका हुक्म न मेटे अजाई है। सेवट भागी जिन इको जाता घट घट बस रहा जग जीवन दाता। एक थै गुप्त प्रगट है आपे गुरमुख भरम पुजाई है। गुरमुख हर ज्यो इको जाता अंदर नाम शब्द पछाता। जिस तू दह सोई जन पाए नानक नाम वडाई है। मारू महला तीजा सच सलाही गैर गंभीर सब जग है तसी के चीर है। सब कट भोग सदा दिन राथी आपे सुख निवासी है। सच्चा साहेब सच्ची नाई गुर प्रसादी मन वसाई। आपे आए वसया घट अंतर टूटी जमकी बासी है। किसे भी ते किस सलाही सतगुर से भी शब्द सलाही। सच्चे शब्द सदा मत उत्तम अंतर कमल पर गासी है। देही का ची कागज मिकदारा बूंद पवे बिन से ठहत न लागे बारा। कंचन काया गुरमुख बूझे जिस अंतर नाम नवासी है। सच्चा चौंका सुरत की कारा हर ना भोजन साचे अदारा। सदा तृप्त पवित्र है पावन जित कट हर नाम नवासी है। औ तिन बलहारी जो साचे लागे हर गुण गावे अनदिन जागे। साचा सुख सदा तिन अंतर रसना हर रस रासी है। हर गुण गावे अनदिन जागे साचा सुख सदा तिन अंतर रसना हर रस रासी है। हर नाम चेता अवर न पूजा इको सेवी अवर न दूजा। पूरे गुर सब सच दिखाया सच्चे नाम नवासी है। भ्रम भ्रम जो नहीं फिर फिर आया आ भुला जा कसम भुलाया। हर जो मिले तगर मुख गुरमुख बूझे चीने शब्द बनासी है। काम क्रोध परे हम अपराधी क्या मूल है बोले ना हर गुण ना सेवा सादी डुब दे पत्थर मेले तुम आपे साच नाम अविनाशी ना कोई करे न करने जोगा आपे करे करावे सो होएगा आपे बख्श लहे सुख पाए सद ही नाम निवासी है ए तन धरती शब्द बीज अपारा हर साचे सेती बण जप पारा सच तन जमे हाथ तोट न आवे अंतर नाम निवासी है हर जो अवगणगा अवगुण आरे नो गुण कीजे आपे बख्श लहे नाम दीजे गुरमुख होवे सो पद पाए इक नाम निवासी है अंतर हर तन समझ न होई गुर प्रसादी पूजे कोई गुरमुख होवे सो तन पाए सद ही नाम निवासी है अनुभाव भरम पुलाई माया मोह सुध नकाई मनमुख अंधे किशु न सूझे गुरमत नाम परगासी है मनमुख होमे माया सुते अपना घर ना संभाले अंत बिगुत पर निंदा करे बहु चिंता जाले दुखे दुख निवासी है आपे करते कार कराई आपे गुरमुख दे बुझाई नानक नाम रते मन निर्मल नामे नाम निवासी है मारू महला तीजा एको से भी सदा थिर साचा दूजे लागा सब जग काचा गुरमति सदा सच सलाही साचे ही साच पति जाए तेरे गुण बहुते मैं एक न जाता आपे लाए लाए जग जीवन दाता आपे बख्शे दे बड़े आई गुरमत ए मन पी जाए माया लहरी शब्द नवारी ए मन निर्मल हो मैं मारी सहजे गुण गावे रंग राता रस ना राम रवि जे मेरी मेरी करत व्याणी मनमुख ना बूझे फिरे आणी जम काल कड़ी मोहत न आले अनदन आर जसी जे अंतर लोभ करे नहीं बूझे सिर ऊपर जम काल न सूझे ऐथे कमाणा सो अगे आया अंत काल क्या की जाए जो सच लागे तिन साची सोए दूजे लागे मन मुख रोए द्वाजरिया का कसम आपे आपे गुण में पी जाए गुर के शब्द सदा जन सोए नाम रसायन ए मन मोह है माया मोह मैल पतंग न लागे गुरमती हर ना पी जाए सबना विच वरते इक सोई गुर प्रसादी प्रगट होई होमे मार सदा सुख पाया नाय साचे अमृत पी जाए किल विख दुख निवारण हारा गुरमुख सेवे शब्द विचारा सब किशे आपे आप वरते गुरमुख तन मन पी जाए माया अग्नि जले संसारे गुरमुख निवारे शब्द विचारे अंतर शांत सदा सुख पाया गुरमती नाम लीजे इंद्र इंद्रा सन बैठे जम का पो पावे जमना छोड़े बहु कर्म कमावे सदगुरु भेटे ता मुक्त पाइए हर हर रसना पी जाए मनमुख अंतर भगत न होई गुरमुख भगत शांत सुख होई पवित्र पावन सदा है बाणी गुरमते अंतर पी जाए ब्रह्मा विष्णु महेश विचारी त्रैगुण बदक मुक्त निरारी गुरुमुख ज्ञान के है जाता अंदन नाम रवि जाहे वेद पढ़े हर नाम न बूझे माया कारण पढ़ पढ़ लू जाए अंतर मैल ज्ञानी अंधा क्यों कर दुतर तरी जाहे वेद बाद सब आग बखाने ना अंतर भीजे ना शब्द पछाने पुन पाप सब वेद दड़ाया गुरमुख अमृत पी जाए आपे साचा एको सोई तिस बिन दूजा अवर न कोई नानक नाम रते मन साचा सचो सच रवि जाए मारू महला तीजा सच्चे सच्चा तख्त रचाया निज कर वसिया तिथे मोह न माया ਸਾਧੀ ਸਜੋ ਸਿਆਕਟ ਅੰਤਰ ਗੁਰਮੁਖ ਕਰਨੀ ਸਾਰੀ ਹੈ। ਸੱਚਾ ਸੌਦਾ ਸੱਚ ਵਪਾਰਾ, ਨਾ ਤਿੱਥੇ ਭਰਮ ਨਾ ਦੂਜਾ ਪਸਾਰਾ। ਸੱਚਾ ਧਨ ਖਟਿਆ ਕਦੇ ਤੋਟ ਨਾ ਆਵੇ, ਬੂਝੇ ਕੋ ਵਿਚਾਰੀ ਹੈ। ਸੱਚੇ ਲਾਏ ਸੇਜਨ ਲਾਗੇ, ਅੰਤਰ ਸ਼ਬਦ ਮਸਤਕ ਵਡ ਭਾਗੇ। ਸੱਚੇ ਸ਼ਬਦ ਸਦਾ ਗੁਣ ਗਾਵੇ, ਸ਼ਬਦ ਰਥੇ ਵਿਚਾਰੀ ਹੈ। ਸੱਚੋ ਸੱਚਾ ਸੱਚ ਸਲਾਹੀ, ਇੱਕੋ ਵੇਖਾ ਦੂਜਾ ਨਾਹੀ। ਗੁਰਮਤਿ ਉੱਚਾ ਉੱਚੀ ਪੌੜੀ, ਗਿਆਨ ਰਤਨ ਹੋਮੇ ਮਾਰੀ ਹੈ। ਮਾਇਆ ਮੋਹ ਸ਼ਬਦ ਜਲਾਇਆ, ਸੱਚ ਮਨ ਵਸਿਆ ਜਾ ਤੁਧ ਪਾਇਆ। ਸੱਚੇ ਕੀ ਸਭ ਸੱਚੀ ਕਰਨੀ, ਹੋਮੇ ਤਿਖਾ ਨਿਵਾਰੀ ਹੈ। ਮਾਇਆ ਮੋਹ ਸਭ ਆਪੇ ਕੀਨਾ, ਗੁਰਮੁਖ ਵਿਰਲੇ ਕਿਨਹੀ ਚੀਨਾ। ਗੁਰਮੁਖ ਹੋਵੇ ਸੋ ਸੱਚ ਕਮਾਵੇ, ਸਾਚੀ ਕਰਨੀ ਸਾਰੀ ਹੈ। ਕਾਰ ਕਮਾਈ ਜੋ ਮੇਰੇ ਪ੍ਰਭ ਭਾਈ, ਹੋਮੇ ਤਿਸ ਨਾ ਸ਼ਬਦ ਬੁਝਾਈ। ਗੁਰਮਤਿ ਸਦ ਹੀ ਅੰਤਰ ਸੀਤਲ, ਹੋਮੇ ਮਾਰਨ ਵਾਰੀ ਹੈ। ਸੱਚ ਲਗੇ ਤਿਨ ਸਭ ਕੁਛ ਪਾਵੇ, ਸੱਚੇ ਸ਼ਬਦੇ ਸੱਚ ਸੁਹਾਵੈ। ਇੱਥੇ ਸੱਚੇ ਸੇ ਦਰ ਸੱਚੇ, ਨਦਰੀ ਨਦਰ ਸਵਾਰੀ ਹੈ। ਬਿਨ ਸੱਚ ਜੋ ਦੂਜੇ ਲਾਇਆ, ਮਾਇਆ ਮੋਹ ਦੁੱਖ ਸਵਾਇਆ। ਬਿਨ ਗੁਰ ਦੁੱਖ ਸੁਖ ਜਾਪੇ ਨਾਹੀ, ਮਾਇਆ ਮੋਹ ਦੁੱਖ ਪਾਰੀ ਹੈ। ਸਾਚਾ ਸ਼ਬਦ ਜਿਨ੍ਹਾਂ ਮਨ ਪਾਇਆ, ਪੂਰਬ ਲਿਖਿਆ ਤਿਨੀ ਕਮਾਇਆ। ਸੱਚੋ ਸੇਵੇ ਸੱਚ ਤੇ ਆਵੇ, ਸੱਚ ਰਥੇ ਵਿਚਾਰੀ ਹੈ। ਗੁਰ ਕੀ ਸੇਵਾ ਮਿੱਠੀ ਲਾਗੀ, ਅੰਧਨ ਸੁਖ ਸਹਿ ਸਮਾਧੀ। ਹਰ ਹਰ ਕਰਤਿਆਂ ਮਨ ਨਿਰਮਲ ਹੋਵਾ, ਗੁਰ ਕੀ ਸੇਵਾ ਪਿਆਰੀ ਹੈ। ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ, ਆਪੇ ਪਾਣੇ ਆਪ ਮਿਲਾਏ। ਸਤਿਗੁਰ ਰਾਖੇ ਸੇ ਜਨ ਉਭਰੇ, ਔਰ ਮਾਇਆ ਮੋਖ ਵਾਰੀ ਹੈ। ਗੁਰਮੁਖ ਸਾਚਾ ਸ਼ਬਦ ਪਛਾਤਾ, ਨਾ ਤਿਸ ਕੁਟੰਬ ਨਾ ਤਿਸ ਮਾਤਾ। ਏਕੋ ਇਕ ਰਵਿਆ ਸਵੇ ਅੰਤਰ ਸਭਨਾ, ਜੀਆਂ ਕਾਇਆਦਾਰੀ ਹੈ। ਹੋਮੇ ਮੇਰਾ ਦੂਜਾ ਪਾਇਆ, ਕਿਸ਼ਨਾ ਚਲੇ ਤੁਰ ਖਸਮ ਲਿਖ ਪਾਇਆ। ਗੁਰ ਸਾਚੇ ਤੇ ਸੱਚ ਕਮਾਵੇ, ਸਾਚੇ ਦੁੱਖ ਨਿਵਾਰੀ ਹੈ। ਜਾ ਤੂੰ ਦੇਹ ਸਦਾ ਸੁਖ ਪਾਏ, ਸਾਚੇ ਸ਼ਬਦੇ ਸੱਚ ਕਮਾਏ। ਅੰਦਰ ਸਾਚਾ ਮਨ ਧਨ ਸਾਚਾ, ਭਗਤ ਭਰੇ ਭੰਡਾਰੀ ਹੈ। ਆਪੇ ਵੇਖੇ ਹੁਕਮ ਚਲਾਏ, ਆਪਣਾ ਭਾਣਾ ਆਪ ਕਰਾਏ। ਨਾਨਕ ਨਾਮ ਰਤੇ ਬੈਰਾਗੀ, ਮਨ ਧਨ ਰਸਨਾ ਨਾਮ ਸਵਾਰੀ ਹੈ। ਮਾਰੂ ਮਹੱਲਾ ਤੀਜਾ, ਆਪੇ ਆਪ ਉਪਾਏ ਉਪੰਨਾ, ਸਭੇ ਵਰਤੇ ਇੱਕ ਪਰਿਛੰਨਾ। ਸਭਨਾ ਸਾਰ ਘਰੇ ਜਗ ਜੀਵਨ, ਜਿਨੇ ਆਪਣਾ ਆਪ ਛਾਤਾ ਹੈ। ਜਿਨ ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ, ਸਿਰ ਸਿਰ ਧੰਦੇ ਆਪੇ ਲਾਏ। ਜਿਸ ਪਾਵੇ ਤਿਸੇ ਆਪੇ ਮੇਲੇ, ਜਿਨ ਗੁਰਮੁਖੀ ਏਕੋ ਜਾਤਾ ਹੈ। ਆਵਾ ਗੌਣ ਹੈ ਸੰਸਾਰਾ, ਮਾਇਆ ਮੋਹ ਬੋਚਤੇ ਬਿਕਾਰਾ। ਤੇਰ ਸਾਚਾ ਸਲਾਹੀ ਸਦ ਹੀ, ਜਿਨ ਗੁਰ ਕਾ ਸ਼ਬਦ ਪਛਾਤਾ ਹੈ। ਇੱਕ ਮੂਲ ਲੱਗੇ ਓਨੀ ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ। ਅੰਮ੍ਰਿਤ ਫਲ ਤਿਨ ਜਿਨ ਕੋ ਲਾਗੇ, ਜੋ ਬੋਲੇ ਅੰਮ੍ਰਿਤ ਬਾਤਾ ਹੈ। ਅਮਗੁਣ ਨਾਹੀ ਕਿਆ ਬੋਲੇ, ਬੋਲ ਤੂੰ ਸਭਨਾ ਦੇਖੇ ਤੋਲੇ ਤੋਲ। ਜਿਉ ਪਾਵੇ ਤਿਉ ਰਾਖੇ ਰਹਿਣਾ, ਗੁਰਮੁਖੀ ਏਕੋ ਜਾਤਾ ਹੈ। ਜਾਦ ਦੁਪਾਣਾ ਤਾਂ ਸੱਚੀ ਕਾਰੇ ਲਾਏ, ਅਵਗੁਣ ਛੁੜ ਗੁਣਮੈ ਸਮਾਏ। ਗੁਣਮੈ ਏਕੋ ਨਿਰਮਲ ਸਾਚਾ, ਗੁਰ ਕੇ ਸ਼ਬਦ ਪਛਾਤਾ ਹੈ। ਜਾ ਦੇਖਾ ਤਾਂ ਏਕੋ ਸੋਈ, ਦੂਜੀ ਦੁਰਮਤ ਸ਼ਬਦੇ ਕੋਈ। ਏਕ ਸਮੈ ਪ੍ਰਭ ਏਕ ਸਮਾਣਾ, ਆਪਣੇ ਰੰਗ ਸਦ ਰਤਾ ਹੈ। ਕਾਇਆ ਕਮਲ ਹੈ ਕੁਮਲਾਣਾ, ਮਨ ਮੂ ਸ਼ਬਦ ਨਾ ਬੁਝੇ ਆਣਾ। ਗੁਰਪ੍ਰਸਾਦੀ ਕਾਇਆ ਖੋਜੇ, ਪਾਏ ਜਗ ਜੀਵਨ ਦਾਤਾ ਹੈ। ਕੋਟ ਗਹੀ ਕੇ ਪਾਪ ਨਿਵਾਰੇ, ਸਦਾ ਹਰ ਜਿਉ ਰਾਖੇ ਗੁਰ ਤਾਰੇ। ਜੋ ਇੱਛੇ ਸੋਈ ਫਲ ਪਾਏ, ਜੋ ਰੰਗ ਮਜੀਠੇ ਰਾਤਾ ਹੈ। मन मो ज्ञान कदे ना होई, फिर फिर आवे ठौर न कोई। गुरमुख ज्ञान सदा सलाहे, जुग जुग एक हो जाता है। मन मो कार करे सब दुख सबाए, अंतर शब्द ना ही क्यों दर जाए। गुरुमुख शब्द से मन साचा, सासे वे सुख दाता है। जय देखा तू सब नीताई, पूरे गुर सब सो जी पाई। नामो नाम ते आइए सदा सद, ए मन ना मेराता है।
1: ਪਾਈ ਨਾਮੇ ਨਾਮ ਲਿਪਟੇ ਆਈ ਸਹਿਜ ਰਹਿ ਮਨ ਰਾਤਾ ਸੀ ਕਾਇਆ ਨਗਰ ਟਹਿ ਟਹਿ ਤੇਰੀ ਬਿਨ ਸ਼ਬਦ ਚੁੱਕਾ ਨਹੀਂ ਫੇਰੀ ਸੱਚ ਸਲਾਹੇ ਸਾਜ ਸਮਾਵਾ ਗੁਰਮੁਖੇ ਕੋ ਜਾਤਾ ਹੈ ਜਿਸਨੂੰ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸ ਮਨ ਆਏ ਨਾਨਕ ਨਾਮ ਰਤੇ ਨਿਰੰਕਾਰੀ ਦਰ ਸਾਚਾ ਸਾਜ ਪਛਾਤਾ ਹੈ ਮਾਰੂ ਸੁਲਹੇ ਤੀਜਾ ਆਪੇ ਕਰਤਾ ਸਭ ਸਹਿ ਕਿਸ਼ੇਸ ਕਰਨਾ ਜੀ ਜਨ ਸਭ ਤੇਰੀ ਸਰਨਾ ਆਪੇ ਗੁਪਤ ਵਰਤ ਸਭ ਅੰਤਰ ਗੁਰਖ ਸ਼ਬਦ ਪਛਾਤਾ ਹੈ ਹਾਰ ਕੇ ਭਗਤ ਪਰੇ ਭੰਡਾਰ ਆਪੇ ਬਖਸ਼ੇ ਸ਼ਬਦ ਵਿਚਾਰਾ ਜੋ ਤੁਦ ਭਵ ਸੋਈ ਕਰ ਸੱਚ ਸੁਮਨ ਰਾਤਾ ਹੈ ਆਪੇ ਹੀਰਾ ਰਤਨ ਮੋਲੋ ਆਪੇ ਨਦਰੀ ਥੋਲੇ ਥੋਲੋ ਜੀ ਜਨ ਸਭ ਸਰਨ ਤੁਮਾਰੀ ਕਰ ਕਿਰਪਾ ਆਪ ਪਛਾਤਾ ਹੈ ਜਿਸਨੂੰ ਨਦਰ ਹੋਵੇ ਧੁਰ ਤੇਰੀ ਮਰਨ ਜੰਮਾ ਚੂਕ ਫੇਰੀ ਸੱਚੇ ਗੁਣ ਗਾਵਾ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੈ ਮਾਇਆ ਮੋਹ ਸਭ ਜਗਤ ਉਪਾਇਆ ਬ੍ਰਹਮਾ ਬਿਸਨ ਦੇਵ ਸਬਾਇਆ ਜੋ ਤੁਧ ਪਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੈ ਪਾਪ ਪੁੰਨ ਵਰਤ ਸੰਸਾਰਾ ਹਰ ਸੁਖ ਸਭ ਦੁੱਖ ਹੈ ਭਾਰਾ ਗੁਰਮੁਖੋ ਵੈ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ ਕੀਰਤਨਾ ਕੋਈ ਮੇਟਨ ਹਾਰਾ ਗੁਰ ਕਾ ਸ਼ਬਦੇ ਮੋਖ ਦੁਆਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾ ਹੈ ਮਾਇਆ ਮੋਹ ਹਰ ਸੋ ਚਿੱਤ ਨਾ ਲਾਗੈ ਦੂਜੇ ਪਾਏ ਕਣਾ ਦੁੱਖ ਆਗੈ ਮਨਮੁਖ ਭਰਮ ਭੁੱਲੇ ਭਿਖਤਾਰੀ ਅੰਤ ਕਾਲ ਪਛਤਾਤਾ ਹੈ ਹਰ ਕਹਿ ਭਾਣਾ ਹਰ ਗੁਣ ਗਾਏ ਸਭ ਕਿਲਵੇ ਕਾਟੇ ਦੁਖ ਸੁਭਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਤਾ ਹੈ ਜਿਸਨੂੰ ਨਦਰ ਕਰੇ ਸੋ ਗੁਣ ਨਿਧ ਪਾਏ ਹਉਮੈ ਮੇਰਾ ਠਾਕੁਰ ਹੈ ਗੁਣਵ ਗੁਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੈ ਮੇਰਾ ਪ੍ਰਭ ਨਿਰਮਲ ਆਤੇ ਅਪਾਰਾ ਗੁ ਆਪੇ ਮੇਲੈ ਗੁਰ ਸ਼ਬਦ ਵਿਚਾਰਾ ਆਪੇ ਬਖਸ਼ੇ ਸੱਚ ਦ੍ਰਿੜਾਏ ਮਨ ਤਨ ਸੱਚ ਰਤਾ ਹੈ ਮਨ ਤਨ ਮੈਲਾ ਵਿੱਚ ਜੋਤ ਅਪਾਰਾ ਗੁਰਮਤ ਬੂਝੇ ਕਰ ਵਿਚਾਰਾ ਹਉਮੈ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾ ਹੈ ਗੜਕਾਇਆ ਹਟਦਰਭਵ ਹਟ ਬਜਾਰਾ ਤਿਸ ਵਿੱਚ ਨਾਮ ਹੈ ਆਤੇ ਅਪਾਰਾ ਗੁਰ ਕੈ ਸ਼ਬਦ ਸਦਾ ਦਰਸੋ ਹੈ ਹਉਮੈ ਮਾਰ ਪਛਾਤਾ ਹੈ ਰਤਨ ਮੋਲ ਕਿਗ ਮੈਂ ਪਾਰਾ ਕੀਮਤ ਕਵਨ ਕਰੇ ਵਿਚਾਰਾ ਗੁਰ ਕੈ ਸ਼ਬਦ ਧੋਲ ਤੁਲਾਏ ਅੰਤਰ ਸ਼ਬਦ ਪਛਾਤਾ ਹੈ ਸਿਮਰ ਸ਼ਾਸਤਰ ਬਹੁਤ ਵਿਸਤਾਰਾ ਮਾਇਆ ਮੋਹ ਪਸਰਿਆ ਪਸਾਰਾ ਮੂਰਖ ਪੜੇ ਸ਼ਬਦ ਨਾ ਬੂਝੈ ਗੁਰਮੁਖ ਵਿਰਲਾ ਜਾਤਾ ਹੈ ਆਪੇ ਕਰਤਾ ਕਰੇ ਕਰਾਏ ਸੱਚੀ ਬਾਣੀ ਸੱਚ ਦ੍ਰਿੜਾਏ ਨਾਨਕ ਨਾਮ ਮਿਲੇ ਵਡਿਆਈ ਜੁਗ ਜੁਗ ਏਕੋ ਜਾਤਾ ਹੈ ਮਾਰੂ ਮਹੱਲਾ ਤੀਜਾ ਸੋ ਸੱਚ ਸੇਵਿਆ ਸਿਰਜਨ ਹਾਰਾ ਸ਼ਬਦ ਦੁਖ ਨਿਵਾਰਨ ਹਾਰਾ ਅਗਮੈ ਗੋਚਰ ਕੀਮਤ ਨੀ ਪਾਈ ਆਪੇ ਅਗਮੈ ਥਾਹਾ ਹੈ ਆਪੇ ਸੱਚਾ ਸੱਚ ਵਰਤਾਏ ਇੱਕ ਜਨ ਸੱਚ ਆਪੇ ਲਾਏ ਸੱਚ ਸੇਵਿਆ ਸਾਚ ਕਮਾਵੈ ਨਾਮੇ ਸੱਚ ਸਮਾਹਾ ਹੈ ਤੁਰ ਭਗਤਾਂ ਮੇਲੇ ਆਪ ਮਿਲਾਏ ਸੱਚੀ ਭਗਤੀ ਆਪੇ ਲਾਏ ਸਾਚੀ ਬਾਣੀ ਸਦਾ ਗੁਣ ਗਾਵੈ ਜਿਸ ਜਨਮੈ ਕਾ ਲਾਹਾ ਹੈ ਗੁਰਮੁਖ ਵਣਜ ਕਰੈ ਪਰ ਆਪ ਪਛਾਣ ਏਕਸ ਬਿਨ ਕੋ ਅਵਰਨ ਜਾਣ ਸੱਚਾ ਸਹੁ ਸੱਚੇ ਬਨ ਜਾਰੇ ਪੂੰਜੀ ਨਾਮ ਸਾਹਾ ਹੈ ਆਪੇ ਸਾਜੇ ਸ੍ਰਿਸ਼ਟ ਉਪਾਏ ਵਿਰਲੇ ਕੋ ਗੁਰ ਸ਼ਬਦ ਬੁਝਾਏ ਸਤਿਗੁਰ ਸੇਵੇ ਸੇ ਜਨ ਸਾਚੇ ਕਟ ਜਮਕਾ ਪਾਹਾ ਹੈ ਪੰਨਾ ਘੜੇ ਸਵਾਰੇ ਸਾਜੇ ਮਾਇਆ ਮੋਹ ਦੂਜੇ ਜੰਤ ਪਾਜੇ ਮਨਮੁਖ ਫਿਰੇ ਸਦਾ ਅੰਧ ਕਮਾਵੈ ਜਮਕਾ ਜੀਵੜਾ ਗਲ ਫਾਹਾ ਹੈ ਆਪੇ ਬਖਸ਼ੇ ਗੁਰ ਸੇਵਾ ਲਾਏ ਗੁਰਮਤੀ ਨਾਮ ਮਨ ਵਸਾਏ ਅਣਦ ਨਾਮ ਧਿਆਏ ਸਾਚਾ ਇਸ ਜਗ ਮੈਂ ਨਾਮੋ ਲਾਹਾ ਹੈ ਆਪੇ ਸੱਚਾ ਸੱਚੀ ਨਾਈ ਗੁਰਮੁਖ ਦੇਵੈ ਮਨ ਵਸਾਈ ਜਿਨ ਮਨ ਵਸਿਆ ਸੇ ਜਨ ਸੋਹਾਹਾ ਤਿਨ ਸਿਰ ਚੂਕਾ ਕਾਹਾ ਹੈ ਅਗਮੈ ਗੋਚਰ ਕੀਮਤ ਨਹੀਂ ਪਾਈ ਗੁਰਪ੍ਰਸਾਦੀ ਮਨ ਵਸਾਈ ਸਦਾ ਸ਼ਬਦ ਸਲਾਹੀ ਗੁਣਦਾਤਾ ਲੇਖਾ ਕੋਈ ਨਾ ਮੰਗਾ ਤਾਹਾ ਹੈ ਬ੍ਰਹਮਾ ਬਿਸਨ ਰੁਦਰ ਤਿਸਕੀ ਸੇਵਾ ਅੰਤ ਨ ਪਾਵਾ ਅਲਖ ਭੇਵਾ ਜਿਨਕੋ ਨਦਰ ਕਰੇ ਤੂੰ ਆਪਣੀ ਗੁਰਮੁਖ ਲਖ ਲਿਖਾਹਾ। ਹੇ ਪੂਰਾ ਸਤਿਗੁਰ ਸੋਜੀ ਪਾਈ, ਏਕੋ ਨਾਮ ਅਨ ਵਸਾਈ, ਨਾਮ ਜਪੀ ਤਾਂ ਨਾਮ ਤਿਆਈ, ਮਹਿਲ ਪਾਏ ਗੁਣ ਗਾਹਾ। ਹੇ ਇੱਕ ਸੇਵਕ ਸਮੰਨਾ, ਇੱਕ ਸੇਵਕ ਸੇਵੇ ਮਨ ਹੁਕਮੇ ਪਾਰਾ, ਮਨਮੁਖ ਹੁਕਮ ਜਾਣਾ ਸਾਰਾ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪਰਵਾਹ। ਹੇ ਗੁਰਪ੍ਰਸਾਦੀ ਹੁਕਮ ਪਛਾਣ, ਧਾਵਤ ਰੱਖ ਇਕਤ ਕਰਿਆਣਾ, ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨ ਤਾਹਾ। ਹੇ ਸਭ ਜਗ ਮੈਂ ਵਰਤੇ ਕੋ ਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸ਼ਬਦ ਸਲਾਹਾ ਸੇ ਜਨ ਨਿਰਮਲ ਨਿਜ ਕਰ ਵਾਸਾ ਤਾਹਾ। ਹੇ ਸਦਾ ਭਗਤ ਤੇਰੀ ਸਰਨਾਹੀ, ਅਗਮੈ ਗੋਚਰ ਕੀਮਤ ਨਹੀਂ ਪਾਈ, ਜਿਉਂ ਤੁਧ ਪਾਵੈ ਤਿਉਂ ਤੂੰ ਰੱਖ, ਗੁਰਮੁਖ ਨਾਮ ਧਿਆਹਾ। ਹੇ ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਭਾਵਾਂ, ਨਾਨਕ ਸਾਚ ਕਹਿ ਬੇਨੰਤੀ, ਸਚ ਦੇਵੋ ਸਚ ਸਮਾਹਾ। ਹੇ ਮਾਰੂ ਮਹੱਲਾ ਤੀਜਾ, ਸਤਿਗੁਰ ਸੇਵਨ ਸੇਵਡ ਭਾਗੀ, ਅਣਦਿਨ ਸਾਚ ਨਾਮ ਲਿਵ ਲਾਗੀ, ਸਦਾ ਸੁਖ ਦਾਤਾ ਰਵਿਆ, ਕਟੇ ਅੰਤਰ ਸ਼ਬਦ ਸਚ ਉਮਾਹਾ। ਹੇ ਨਦਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ, ਹਰ ਮਨ ਵਸਿਆ ਸਸੋਦਾਤਾ, ਸ਼ਬਦੇ ਮਨ ਉਮਾਹਾ। ਹੇ ਕਿਰਪਾ ਕਰੇ ਤਾਂ ਮੇਲ ਮਿਲਾਏ, ਹਉਮੈ ਮਮਤਾ ਸ਼ਬਦ ਜਲਾਏ, ਸਦਾ ਮੁਕਤ ਰਹੇ ਕਰੰਗੀ, ਨਾਹੀ ਕਿਸੇ ਨਾਲ ਕਾਹਾ। ਹੇ ਬਿਨ ਸਤਿਗੁਰ ਸੇਵੇ ਕੋਰ ਅੰਧਾਰਾ, ਬਿਨ ਸ਼ਬਦੇ ਕੋਈ ਨਾ ਪਾਵੈ ਪਾਰਾ, ਜੋ ਸ਼ਬਦ ਰਾਤੇ ਸਦਾ ਬਹਿ ਮਹਾ ਬੈਰਾਗੀ, ਸੋ ਸਤ ਸ਼ਬਦੇ ਲਾਹਾ। ਹੇ ਦੁਖ ਸੋ ਕਰਦਾ ਧੁਰ ਲਿਖ ਪਾਇਆ, ਦੂਜਾ ਭਾਉ ਆਪ ਵਰਤਾਇਆ, ਗੁਰਮੁਖ ਹੋਵੇ ਸੋ ਲਿਪਤੋ ਵਰਤ, ਮਨਮੁਖ ਕਾ ਕਿਆ ਵੇ ਸਾਹਾ। ਹੇ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ, ਗੁਰ ਕੈ ਭੈ ਕੀ ਸਾਰ ਨ ਜਾਣੈ, ਪੈ ਬਿਨ ਕਿਉ ਨਿਰਭਉ ਸਚ ਪਾਈਏ, ਜਮ ਕਾਢ ਲੈਗਾ ਸਾਹਾ। ਹੇ ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦ ਨੇੜ ਨਾ ਆਈ, ਸ਼ਬਦ ਸੁਣੈ ਤਾ ਦੂਰੋਂ ਭਾਗਾ, ਮਤ ਮਾਰੇ ਹਰ ਜੀਉ ਵੇ ਪਰਵਾਹ। ਹੇ ਹਰ ਜੀਉ ਕੀ ਹੈ ਸਭ ਸਿਰਕਾਰਾ, ਇਹ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵਾ, ਹੁਕਮੇ ਕੱਢਦਾ ਸਾਹਾ। ਹੇ ਗੁਰਮੁਖ ਸੱਚ ਕੀ ਆਕਾਰ ਹੈ, ਗੁਰਮੁਖ ਪਸਰਾ ਸਭ ਪਸਾਰਾ, ਗੁਰਮੁਖ ਹੋਵੈ ਸੋ ਸੱਚ ਬੂਜੈ, ਸ਼ਬਦ ਸੱਚ ਸੁਖ ਤਾਹਾ। ਹੇ ਗੁਰਮੁਖ ਜਾਤਾ ਕਰਮ ਵਿਧਾਤਾ, ਜੁਗ ਝਾਰੇ ਗੁਰਮੁਖ ਸ਼ਬਦ ਪਛਾਤਾ, ਗੁਰਮੁਖ ਮਰੇ ਨ ਜਨਮੈ ਗੁਰਮੁਖ, ਗੁਰਮੁਖ ਸ਼ਬਦ ਸਮਾਹਾ। ਹੇ ਗੁਰਮੁਖ ਨਾਮ ਸ਼ਬਦ ਸਲਾਹੇ, ਅਗਮੇ ਅਗੋਚਰ ਵੇ ਪਰਵਾਹੇ, ਏਕ ਨਾਮ ਜੁਗ ਚਾਰ ਉਧਾਰੇ, ਸ਼ਬਦੇ ਨਾਮ ਸਿਵ ਸਾਹਾ। ਹੇ ਗੁਰਮੁਖ ਸਾਂਤ ਸਦਾ ਸੁਖ ਪਾਏ, ਗੁਰਮੁਖ ਹਿਰਦੈ ਨਾਮ ਵਸਾਏ, ਗੁਰਮੁਖ ਹੋਵੈ ਸੁਨਾਮ ਬੂਝੈ, ਕਾਟੇ ਦੁਰਮਤ ਫਾਹਾ। ਹੇ ਗੁਰਮੁਖ ਉਪਜੈ ਸੱਚ ਸਮਾਵੈ, ਨਾਮ ਅਰ ਜੰਮੈ ਨਾ ਪੂੰਜੂਨੀ ਪਾਵੈ, ਗੁਰਮੁਖ ਸਦਾ ਰਹਿ ਰੰਗ ਰਾਤੇ, ਅੰਦਿਨ ਲੈਂਦੇ ਲਾਹਾ। ਹੇ ਗੁਰਮੁਖ ਭਗਤ ਸੋਹੈ ਦਰਬਾਰੇ, ਸੱਚੀ ਬਾਣੀ ਸ਼ਬਦ ਸਵਾਰੇ, ਅੰਦਿਨ ਗੁਣ ਗਾਵੈ ਦਿਨ ਰਾਤੀ, ਸਹਿਜ ਸੇਤੀ ਕਰ ਜਾਹਾ। ਹੇ ਸਤਿਗੁਰ ਪੂਰਾ ਸ਼ਬਦ ਸੁਨਾਏ, ਅਣਦਿਨ ਭਗਤ ਕਰੋ ਲਿਵਲਾਏ, ਹਰ ਗੁਣ ਗਾਵੈ ਸਦਹਿ ਨਿਰਮਲ, ਨਿਰਮਲ ਗੁਣ ਪਾਤਸ਼ਾਹਾ। ਹੇ ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਜਨ ਨਾਮ ਸਲਾਹੇ ਬਿਗਸੈ, ਸੋ ਨਾਮ ਬੇ ਪਰਵਾਹ। ਹੇ ਮਾਰੂ ਮਹੱਲਾ ਤੀਜਾ, ਹਰ ਜਿਉ ਸੇਵੇ ਹਗਮੇ ਪਾਰਾ, ਤਿਸਦਾ ਅੰਤ ਨਾ ਪਾਈਏ ਪਾਰਾ ਵਾਰਾ, ਗੁਰਪ੍ਰਸਾਦ ਰਵਿਆ ਕਟੇ ਅੰਤਰ, ਤਿਤਕਟ ਮਾਤਾ ਗਾਹਾ। ਹੇ ਸਭ ਮੈਂ ਵਰਤੇ ਕੋ ਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਂਦਾ ਰਿਜਕ ਸੰਭਾਹਾ। ਹੇ ਪੂਰੇ ਸਤਿਗੁਰ ਬੁਝਾਇਆ, ਹੁਕਮੇ ਹੀ ਸਭ ਜਗਤ ਉਪਾਇਆ, ਹੁਕਮ ਮੰਨੇ ਸੋਈ ਸੁਖ ਪਾਏ, ਹੁਕਮ ਸਿਰ ਸਾਹਾਂ ਪਾਤਸ਼ਾਹਾ। ਹੇ ਸਾਚਾ ਸਤਿਗੁਰ ਸ਼ਬਦ ਪਾਰਾ, ਤਿਸਦੇ ਸ਼ਬਦ ਨੇ ਇਸ ਤਰ੍ਹਾਂ ਸੰਸਾਰਾ, ਆਪੇ ਕਰਤਾ ਕਰ ਕਰ ਵੇਖੈ ਦੇਂਦਾ ਸਤਿਗ੍ਰਾਹਾ। ਹੇ ਕੋਟਮ ਦੇ ਕਿੱਸੇ ਬੁਝਾਏ, ਗੁਰੂ ਸੇਵ ਗੁਰ ਕੇ ਸਭ ਸ਼ਬਦ ਰਤੇ ਰੰਗ ਲਾਏ, ਹਰ ਸਾਲ ਆਹ ਸਦਾ ਸੁਖ ਦਾਤਾ, ਹਰ ਬਖਸ਼ੇ ਭਗਤ ਸਲਾਹਾ। ਹੇ ਸਤਿਗੁਰ ਸੇਵੈ ਸੇਜਨ ਸਾਚੇ, ਜੋ ਮਰ ਜੰਮਹਿ ਕਾਚਨ ਕਾਚੇ, ਅਗਮੈ ਗੋਚਰ ਵੇ ਪਰਵਾਹਾ, ਭਗਤ ਵਛਲੇ ਥਾਹਾ। ਹੇ ਸਤਿਗੁਰ ਪੂਰਾ ਸਾਜ ਦਰੜਾਏ, ਸੱਚਾ ਸ਼ਬਦ ਸਦਾ ਗੁਣ ਗਾਏ, ਗੁਣਦਾਤਾ ਵਰਤੈ ਸਵੰਤਰ, ਸਿਰ ਸਿਰ ਲਿਖਦਾ ਸ਼ਾਹਾ। ਹੇ ਸਦਾ ਹਦੂਰ ਗੁਰਮੁਖ ਜਾਪੈ, ਸ਼ਬਦੇ ਸੇਵੈ ਸੋਜਨ ਤ੍ਰਪੈ, ਅਣਦਿਨ ਸੇਵੈ ਸੱਚੀ ਬਾਣੀ, ਸ਼ਬਦ ਸੱਚੈ ਉਮਾਹਾ। ਹੇ ਅਗਿਆਨੀ ਅੰਧਵ ਕਰਮ ਦਰੜਾਏ, ਮਨ ਹਠ ਕਰਮ ਫਿਰ ਜੋਨੀ ਪਾਏ, ਵਿਖਿਆ ਕਾਰਨ ਲਭ ਲੋਭ ਕਮਾਵੈ, ਦੁਰਮਤ ਕਾ ਦੁਰਾਹਾ। ਹੇ ਪੂਰਾ ਸਤਿਗੁਰ ਭਗਤ ਦਰੜਾਏ, ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ, ਮਨ ਤਨ ਹਰ ਰਵਿਆ ਕਟੇ ਅੰਤਰ, ਮਨ ਭੀਨੈ ਭਗਤ ਸਲਾਹਾ। ਹੇ ਮੇਰਾ ਪ੍ਰਭ ਸਾਚਾ ਸੁਰਸੰਹਾਰਨ, ਗੁਰ ਕੈ ਸ਼ਬਦ ਭਗਤ ਨਿਸਤਾਰਨ, ਮੇਰਾ ਪ੍ਰਭ ਸਾਚਾ ਸਦਹੀ ਸਾਚਾ, ਸਿਰ ਸਾਹਾ ਪਾਤਸ਼ਾਹਾ। ਹੇ ਸੇ ਭਗਤ ਤੇਰਾ ਮਨ ਭਾਏ, ਦਰ ਕੀਰਤਨ ਕਰੇ ਗੁਰ ਸ਼ਬਦ ਸੁਹਾਏ, ਸਾਚੀ ਬਾਣੀ ਅਣਦਿਨ ਗਾਵੈ ਨਿਰਧਨ ਕਾ ਨਾਮ ਬਿਸਾਹਾ ਹੇ ਚਿਨਾਪੇ ਮਿਲ ਵਿਛੋੜੇ ਨਾਹੀ ਗੁਰ ਕੇ ਸ਼ਬਦ ਸਦਾ ਸਲਾਹੀ ਸਭਨਾ ਸਿਰ ਤੋਂ ਏਕੋ ਸਾਹਿਬ ਸ਼ਬਦ ਨਾਮ ਸਲਾਹਾ ਹੇ ਬਿਨ ਸ਼ਬਦ ਤੁਧਨੋ ਕੋਈ ਨ ਜਾਣੀ ਤੁਧ ਆਪੇ ਕਥੀ ਅਕਾਥ ਕਹਾਣੀ ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਾਪ ਸੰਭਾਹਾ ਹੇ ਤੂੰ ਆਪੇ ਕਰਤਾ ਸਿਰਜਣਹਾਰਾ ਤਿਗਰਾ ਲਿਖਿਆ ਕੋਈ ਨ ਮੇਟਣਹਾਰਾ ਗੁਰਮੁਖ ਨਾਮ ਦੇਵੇ ਤੂੰ ਆਪੇ ਸੰਸਾ ਗਣਤ ਨ ਤਾਹਾ ਹੇ ਭਗਤ ਸੱਚੇ ਤੇਰਾ ਦਰਬਾਰੇ ਸ਼ਬਦੇ ਸੇਵਨ ਭਾਏ ਪਿਆਰੇ ਨਾਨਕ ਨਾਮ ਰੱਤੇ ਬੈਰਾਗੀ ਨਾਮੇ ਕਾਰਜ ਸੁਹਾ ਹੇ ਮਾਰੂ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸਾ ਸਭ ਰਸ ਦੇਹੀ ਮਾਹਾ ਹੇ ਵਾਜਾ ਪਾਉਣ ਤਾਂ ਆਪ ਵਜਾਏ ਸਿਵ ਸ਼ਕਤੀ ਦੇਹੀ ਮੈਂ ਪਾਏ ਗੁਰ ਪ੍ਰਸਾਦ ਦੀ ਉਲਟੀ ਹੋਵੇ ਗਿਆਨ ਰਤਨ ਸ਼ਬਦ ਤਾਹਾ ਹੇ ਅੰਧੇਰਾ ਚਾਨਣ ਆਪੇ ਕੀ ਆ ਇੱਕੋ ਵਰਤਾ ਵਰਨਾ ਬੀ ਆ ਲੋ ਗੁਰਪ੍ਰਸਾਦੀ ਆਪ ਪਛਾਣ ਕਮਲ ਬਿਗਸੈ ਬੁੱਧ ਤਾਹਾ ਹੇ ਆਪਣੀ ਗਹਿਨ ਗਾਤਾ ਪੇ ਜਾਣੇ ਹੋਰ ਲੋਕ ਸੁਣ ਸੁਣਾ ਅੱਖ ਬਖਾਣਾ ਗਿਆਨੀ ਹੋਵੇ ਸੋ ਗੁਰਮੁਖ ਬੂਜੈ ਸਚਿ ਸਿਵ ਸਲਾਹਾ ਹੇ ਦੇਹੀ ਅੰਦਰ ਵਸਤੇ ਪਾਰਾ ਆਪੇ ਕਪਾਟ ਖੁਲਾਵਨ ਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੈ ਤਿਸ਼ਨਾ ਅਗਨ ਬੁਝਾਹਾ ਹੇ ਸਭ ਰਸ ਦੇਹੀ ਅੰਦਰ ਪਾਏ ਬਿਰਲੇ ਕੋ ਗੁਰ ਸ਼ਬਦ ਬੁਝਾਏ ਅੰਦਰ ਖੋਜੇ ਸ਼ਬਦ ਸਲਾਹੇ ਬਾਹਰ ਕਾਹੇ ਜਾਹਾ ਹੇ ਬਿਨ ਚਾਖੇ ਸਾਧ ਕਿਸੈ ਨਾ ਆਇਆ ਗੁਰ ਕਾ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕਾ ਸ਼ਬਦ ਰਸ ਤਾਹਾ ਹੇ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕਾ ਸ਼ਬਦ ਰਨਾਮ ਵਖਾਣਾ ਅਣਦਿਨ ਨਾਮ ਰੱਤਾ ਦਿਨ ਰਾਤੀ ਮਾਇਆ ਮੋਹ ਚੁਕਾ ਹੇ ਗੁਰ ਸੇਵਾ ਤੇ ਸਭ ਕਿਛ ਪਾਇਆ ਹਉਮੈ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੋ ਦਾਤਾ ਗੁਰ ਕਾ ਸ਼ਬਦ ਸੋਹਾ ਹੇ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅਣਦਿਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਸ ਵਸੈ ਘਟ ਅੰਤਰ ਸੋ ਘਟ ਨਿਰਮਲ ਤਾਹਾ ਹੇ ਸੇਵਕ ਸੇਵੈ ਸ਼ਬਦ ਸਲਾਹੇ ਸਤਰੰਗ ਰਾਤੇ ਹਰ ਗੁਣ ਗਾਵਹਿ ਆਪੇ ਬਖਸ਼ੇ ਹੇ ਸ਼ਬਦ ਮਿਲਾਏ ਪਰਮਲ ਵਾਸ ਮਨ ਤਾਹਾ ਹੇ ਸ਼ਬਦੇ ਅਕਥ ਕਥੇ ਸਲਾਹੇ ਮੇਰੇ ਸਾਚੇ ਵੇ ਪ੍ਰਵਾਹੇ ਆਪੇ ਗੁਣਦਾਤਾ ਸ਼ਬਦ ਮਿਲਾਏ ਸ਼ਬਦੇ ਕਾਰਸ ਤਾਹਾ ਹੇ ਮਨ ਮੋਹ ਭੂਲਾ ਠੌਰ ਨ ਪਾਏ ਜੋ ਤੁਰ ਲਿਖਿਆ ਸੋ ਕਰਮ ਕਮਾਏ ਬਿਖਿਆ ਰਾਤੇ ਬਿਖਿਆ ਖੋਜੇ ਮਰ ਜਨਮ ਦੁਖ ਤਾਹਾ ਹੇ ਆਪੇ ਆਪ ਅਪਸਾਲਾ ਹੇ ਤੇਰੇ ਗੁਣ ਪ੍ਰਭ ਤੁਜਹੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲਾਖੇ ਤਾਹਾ ਹੇ ਬਿਨ ਗੁਰਦਾਤੇ ਕੋਈ ਨ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟਿੰਤਰ ਵਸਿਆ ਸ਼ਬਦੇ ਸੱਚ ਸਲਾਹਾ ਹੇ ਸੇ ਜਨ ਮਿਲੇ ਤੁਰ ਆਪ ਮਿਲਾਏ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਾਣ ਗੁਣ ਗਾਵੈ ਨਿਜ ਸਾਚੇ ਗੁਣ ਗਾਵੈ ਗੁਣੀ ਸਮਾਹਾ ਹੇ ਮਾਰੂ ਮਹੱਲਾ ਤੀਜਾ ਨਿਹਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੁਜੀ ਹੋਈ ਹਰ ਰਸ ਭੀਨੇ ਸਦਾ ਤਿਹਾਇਨ ਗੁਰਮਤਿ ਸੀਲ ਸਨਾਹਾ ਹੇ ਅੰਦਰ ਰੰਗ ਸਦਾ ਸਚਿਆਰਾ ਗੁਰ ਕਾ ਸ਼ਬਦ ਹਰ ਨਾਮ ਪਿਆਰਾ ਨੌਨਿਦ ਨਾਮ ਬਸਿਆ ਘਟੰਤਰ ਛੋਡਿਆ ਮਾਇਆ ਕਾਲਾਹਾ ਹੇ ਰਈਅਤ ਰਾਜੇ ਦੁਰਮਤ ਧੋਈ ਬਿਨ ਸਤਿਗੁਰ ਥੇ ਸੇਵੇ ਏਕ ਨਾ ਹੋਈ ਏਕ ਧਿਆਨ ਸਦਾ ਸੁਖ ਪਾਏ ਨਿਰਚਲ ਰਾਜਤ ਨਾਹ ਹੇ ਆਪਣ ਚਣਾ ਰੱਖੇ ਨ ਕੋਈ ਜੰਮਣ ਮਰਨ ਤਿਸ ਤੇ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਤ ਮੁਕਤ ਤੇ ਪਾਹਾ ਹੇ ਸਚ ਸੰਜਮ ਸਤਿਗੁਰੂ ਦੁਆਰਾ ਹਮੈ ਕ੍ਰੋਧ ਸ਼ਬਦ ਨਿਵਾਰਾ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾਹਾ ਹੇ ਹਮੈ ਮਉ ਪਜੈ ਸੰਸਾਰਾ ਸਭ ਜਗ ਬਿਨਸ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨ ਪਾਈਐ ਨਾਮ ਸੱਚਾ ਜਗ ਲਾਹਾ ਹੇ ਸੱਚਾ ਅੰਮ੍ਰਿਤ ਸ਼ਬਦ ਸੁਹਾਇਆ ਪੰਜ ਸ਼ਬਦ ਮਿਲਵਾਜਾ ਵਾਇਆ ਸਦਾ ਕਾਰਜ ਸਚ ਨਾਮ ਸੁਹੇਲਾ ਬਿਨ ਸ਼ਬਦੇ ਸ਼ਬਦੇ ਕਾਰਜ ਕਿਹਾ ਹੇ ਖਿਨ ਮੈਂ ਹੱਸੈ ਖਿਨ ਮੈਂ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੈ ਸੰਜੋਗ ਵਿਜੋਗ ਕਰਤੇ ਲਿਖ ਪਾਏ ਕਿਰਤਨਾ ਚੱਲਾ ਚਲਾਹਾ ਹੇ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰ ਸੋ ਤਦ ਹੀ ਰਹਿ ਸਮਾਏ ਗੁਰ ਕਿਰਪਾ ਤੇ ਮਿਲੇ ਵਡਿਆਈ ਹਉਮੈ ਰੋਗ ਨ ਤਾਹਾ ਹੇ ਰਾਸ ਕਾਸ ਖਾਏ ਪਿੰਡ ਵਧਾਏ ਭੇਖ ਕਰੈ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਬਿਸ਼ਟਮ ਅਹਿ ਸਮਾਹਾ ਹੇ ਵੇਦ ਪੜਾ ਪੜ ਵਾਦ ਵਖਾਣੈ ਘਟ ਮੈਂ ਬ੍ਰਹਮ ਤੇ ਸ਼ਬਦ ਨਾ ਪਛਾਣੈ ਗੁਰਮੁਖ ਹੋਵੈ ਸੋ ਤਤ ਬਿਲੋਵੈ ਰਸਨਾ ਹਰ ਰਸਤਾਹਾ ਹੇ ਘਰ ਵੱਤ ਛੋਡੇ ਬਾਹਰ ਤਾਵੈ ਮਨਮਖੰਦੇ ਸਾਧਨਾ ਪਾਵੈ ਆਣ ਰਾਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨ ਤਾਹਾ ਹੇ ਮਨਮੁਖ ਦੇਹੀ ਪਰਮ ਪਤਾਰੋ ਦੁਰਮਤ ਮਰਨ ਤੁਹੇ ਖੁਆਰੋ ਕਾਮ ਕ੍ਰੋਧ ਮਨ ਦੂਜੇ ਲਾਇਆ ਸੁਪਨਾ ਸੁਖ ਨ ਤਾਹਾ ਹੇ ਕੰਚਨ ਦੇਹੀ ਸ਼ਬਦ ਪਤਾਰੋ ਅਣਦਿਨ ਭੋਗ ਭੋਗੇ ਹਰ ਸੋਂ ਪਿਆਰੋ ਮਹਿਲਾਂ ਅੰਦਰ ਗੈਰ ਮਹਿਲ ਪਾਏ ਭਾਣਾ ਬੁੱਝ ਸਮਾਹਾ ਹੇ ਆਪੇ ਦੇਵੈ ਦੇਵ ਨਹਾਰਾ ਤੇ ਸਾਗਾ ਨਾਹੀ ਕਿਸੈ ਕਾ ਚਾਰਾ ਆਪੇ ਬਖਸ਼ੇ ਸ਼ਬਦ ਮਿਲਾਏ ਤਿਸਦਾ ਸ਼ਬਦ ਅਥਾਹਾ ਹੇ ਜੀਉ ਪਿੰਡ ਹੈ ਸਭ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ। ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾ ਹੈ ਮਾਰੂ ਮਹੱਲਾ ਤੀਜਾ। ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਆਪਾਰ ਗੁਰਮੁਖ ਕਾਰ ਕਿਰਪਾ ਭਾਵੈ ਗੁਰਮੁਖ ਪੂਰਾ ਪਾਏਂਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਗੁਰਮੁਖ ਸੱਚ ਹਿਰਦੇ ਬੈਰਾਗੀ ਨਿਜ ਕਰ ਵਾਸਾ ਪਾਏਂਦਾ ਗੁਰ ਕੀ ਸਾਖੀ ਅੰਮ੍ਰਿਤ ਪਾਖੀ ਸੱਚੇ ਸ਼ਬਦ ਸਤਿ ਪਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਂਦਾ ਗੁਰਮੁਖ ਮਨ ਨਿਰਮਲ ਸਤ ਸਰ ਨਾਵੈ ਮੈਲ ਨ ਲਾਗੈ ਸੱਚ ਸਮਾਵੈ ਸੱਚ ਸੱਚ ਕਮਾਵੈ ਸਦ ਹੀ ਸੱਚੀ ਭਗਤ ਦ੍ਰਿੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਨੀ ਸਦੀ ਸੱਚ ਕਹਾ ਦਿਨ ਰਾਤੀ ਅਵਰਾ ਸੱਚ ਕਹਾਏਂਦਾ ਗੁਰਮੁਖ ਸੱਚੀ ਉੱਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸੱਚ ਸੇਵੈ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਏਂਦਾ ਗੁਰਮੁਖ ਵੈ ਸੋਜੀ ਪਾਏ ਹੋਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉੱਤਮ ਉੱਚੀ ਦਰ ਸੱਚਾ ਹਰਗੁਣ ਗਾਏਂਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦੁਆਰ ਪਾਏ ਪਦਾ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏਂਦਾ ਗੁਰਮੁਖ ਵੈ ਸੋ ਖੋਜ ਸੁਣਾਏ ਸੱਚ ਨਾਮ ਸਦਾ ਲਿਵਲਾਏ ਜੋ ਤਿਸ ਭਾਵੈ ਸੋਈ ਕਰਸੀ ਜੋ ਸੱਚੇ ਮਨ ਭਾਏਂਦਾ ਜਾ ਤਿਸ ਭਾਵੈ ਸਤਿਗੁਰੂ ਮਿਲਾਏ ਜਾ ਤਿਸ ਭਾਵੈ ਤਾ ਮਨ ਵਸਾਏ ਆਪਣਾ ਭਾਣਾ ਸਦਾ ਰੰਗ ਰਾਤਾ ਭਾਣਾ ਮਨ ਵਸਾਏਂਦਾ ਮਾਨ ਹੱਠ ਕਰਮ ਕਰੇ ਸੋ ਚੀਜੈ ਬਹੁਤੇ ਭੇਖ ਕਰੇ ਨਹੀਂ ਭੀਜੈ ਵਿਖਿਆ ਰਾਤੇ ਦੁੱਖ ਕਮਾਵੈ ਦੁੱਖੇ ਦੁੱਖ ਸਮਾਏਂਦਾ ਗੁਰਮੁਖ ਹੋਵੈ ਸੋ ਸੁੱਖ ਕਮਾਏ ਮਰਨ ਜੀਵਨ ਕੀ ਸੋਝੀ ਪਾਏ ਮਰਨ ਜੀਵਨ ਜੋ ਸਮ ਕਰ ਜਾਣਾ ਜੋ ਮੇਰੇ ਪ੍ਰਭਾਏਂਦਾ ਗੁਰਮੁਖ ਮਰੈ ਸੋ ਹੈ ਪ੍ਰਵਾਨ ਆਵਣ ਜਾਣਾ ਸ਼ਬਦ ਪਛਾਣ ਮਰਨ ਜੰਮੈ ਨਾ ਦੁੱਖ ਪਾਏ ਮਨ ਹੀ ਮਨੈ ਸਮਾਏਂਦਾ ਸਿਵਟ ਭਾਗੀ ਜਿਨ ਸਤਿਗੁਰ ਪਾਇਆ ਹੁਮੈ ਵਿੱਚ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਲ ਨਾ ਲਾਗੇ ਦਰ ਸਾਚ ਸੱਚੇ ਸੋਭਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੈ ਥਾਪ ਥਾਪੇ ਗੁਰਮੁਖ ਸੇਵਾ ਮੇਰੇ ਪ੍ਰਭਾਵੈ ਸੱਚ ਸੁਣ ਲੇਖੈ ਪਾਏਂਦਾ ਗੁਰਮੁਖ ਸੱਚੋ ਸੱਚ ਲੇਖ ਮਾਵੈ ਗੁਰਮੁਖ ਨਿਰਮਲ ਮੈਲ ਨ ਲਾਵੈ ਨਾਨਕ ਨਾਮ ਰੱਤੇ ਵਿਚਾਰੀ ਨਾਮੇ ਨਾਮ ਸਮਾਏਂਦਾ ਮਾਰੂ ਮਹੱਲਾ ਤੀਜਾ ਆਪੇ ਸ੍ਰੇਸ਼ਟ ਹੁਕਮ ਸਭ ਸਾਜੀ ਆਪੇ ਥਾਪ ਥਾਪ ਨਿਵਾਜੀ ਆਪੇ ਨਿਉਂ ਕਰੇ ਸਭ ਸੱਚ ਆਹਾ ਸੱਚ ਸੱਚ ਮਿਲਾਏਂਦਾ ਕਾਇਆ ਕੋਟ ਹੈ ਕਾਰਾ ਮਾਇਆ ਮੋਹ ਪਸਰਿਆ ਪਸ ਸਾਰਾ ਬਿਨ ਸ਼ਬਦ ਪਸ ਮੈਂ ਕੀ ਢੇਰੀ ਖੇਹੂ ਖੇਹਰ ਲਾਏਂਦਾ ਕਾਇਆ ਕੰਚਨ ਕੋਟ ਅਪਾਰਾ ਜਿਸ ਵਿੱਚ ਰਵੈ ਸ਼ਬਦ ਅਪਾਰਾ ਗੁਰਮੁਖ ਗਾਵੈ ਸਦਾ ਗੁਣ ਸੱਚ ਮਿਲ ਸਪ੍ਰੀਤਮ ਸੁਖ ਪਾਏਂਦਾ ਕਾਇਆ ਹਰ ਮੰਦਿਰ ਹਰਪ ਸਵਾਰੇ ਤਿਸ ਚਾਰ ਜੀ ਵਸਾ ਮੁਰਾਰੇ ਗੁਰ ਕਾ ਸ਼ਬਦ ਬਣ ਜਨ ਵਪਾਰੀ ਨਦਰੀ ਆਪ ਮਿਲਾਏਂਦਾ ਸੋ ਸੁੱਚਾ ਜੇ ਕ੍ਰੋਧ ਨਿਵਾਰੇ ਸ਼ਬਦੇ ਬੂਝ ਆਪ ਸਵਾਰੇ ਆਪੇ ਕਰੇ ਕਿਰਾਏ ਕਰਤਾ ਆਪੇ ਮਨ ਵਸਾਏਂਦਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਧੋਵੈ ਸ਼ਬਦ ਵਿਚਾਰੀ ਆਣ ਦਿਨ ਸਦਾ ਰਹਿ ਰੰਗ ਰਾਤਾ ਕਰ ਕਿਰਪਾ ਭਗਤ ਕਰਾਏਂਦਾ ਇਸ ਮਨ ਮੰਦਿਰ ਮੈਂ ਮਨੁਆ ਧਾਵ ਸਪਲਰ ਤਿਆਗ ਮਹਾਂ ਦੁੱਖ ਪਾਵੈ ਬਿਨ ਸਤਿਗੁਰ ਭੇਟੇ ਠੋਰ ਨ ਪਾਵੈ ਆਪੇ ਖੇਲ ਕਰਾਏਂਦਾ ਆ ਪਰਮ ਪ੍ਰਾਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਹਿ ਕੋ ਕਾਰ ਕਰ ਵਿਚਾਰਾ ਆਪੇ ਬਖਸ਼ ਮਿਲਾਏਂਦਾ ਆਪੇ ਸਤਿਗੁਰ ਮੇਲੇ ਪੂਰਾ ਸੱਚਾ ਸ਼ਬਦ ਮਹਾਂਬਲ ਸੂਰਾ ਆਪੇ ਮੇਲੇ ਦੇ ਵਿਜਿਆਈ ਸੱਚੇ ਸੋਚਤ ਲਾਏਂਦਾ ਕਰ ਹੀ ਅੰਦਰ ਸਾਚਾ ਸੋਈ ਗੁਰਮੁਖ ਬਿਰਲਾ ਬੂਝੇ ਕੋਈ ਨਾਮ ਨਦਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਏਂਦਾ ਦਿਸ ਅੰਤਰ ਪਵੈ ਅੰਤਰ ਨੀ ਭਾਲੇ ਮਾਇ ਮੋਹ ਬੱਧਾ ਜਮਕਾਲੇ ਜਮਕੀ ਫਾਸੀ ਕਬੂ ਨ ਤੂਟੈ ਦੂਜੇ ਭਾਏ ਭਰਮਾਏਂਦਾ ਜਪ ਤਪ ਸੰਜਮ ਹੋਰ ਕੋਈ ਨਾਹੀ ਜਬਲਾ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕਾ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏਂਦਾ ਕਾਮ ਕ੍ਰੋਧ ਬਲ ਸੰਸਾਰਾ ਬਹੁ ਕਰਮ ਕਮਾਵੈ ਸਭ ਦੁੱਖ ਕਾ ਪਸਾਰਾ ਸਤਿਗੁਰ ਸੇਵੈ ਸੇ ਸੁਖ ਪਾਵੈ ਸੱਚੇ ਸ਼ਬਦ ਮਿਲਾਏਂਦਾ ਪੌਣ ਪਾਣੀ ਹੈ ਬੈਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤੇ ਜਾ ਤਿਸੈ ਪਛਾਣੈ ਮਾਇਆ ਮੋਹ ਚੁਕਾਏਂਦਾ ਇੱਕ ਮਾਇਆ ਮੋਹ ਗਰਭ ਵਿਆਪੇ ਹੋਮੇ ਹੋਏ ਰਹੇ ਆਪੇ ਜਮ ਕਾਲੇ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏਂਦਾ ਜਿਨ ਉਪਾਏ ਸੋ ਬਿਦ ਜਾਣਾ ਗੁਰਮੁਖ ਦੇਵੇ ਸ਼ਬਦ ਪਛਾਣਾ ਨਾਨਕ ਦਾਸ ਕਹਿ ਬੇਨੰਤੀ ਸੱਚ ਨਾਮ ਚਿਤ ਲਾਏਂਦਾ ਮਾਰੂ ਮਹੱਲਾ ਤੀਜਾ ਆ ਜੁਗਾਦ ਦਇਆ ਪਦ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਤੁਧ ਨੂੰ ਸੇਵੇ ਸੇ ਤੁਝ ਸਮਾਵੈ ਤੂੰ ਆਪੇ ਮੇਲ ਮਿਲਾਏਂਦਾ ਅਗਮੈ ਗੋਚਰ ਕੀਮਤ ਨਹੀਂ ਪਾਈ ਜੀ ਜਨ ਤੇਰੀ ਸਰਨਾਈ ਜੋ ਤੁਧ ਭਾਵਤ ਵਿੱਚ ਲਾਵੇ ਤੂੰ ਆਪੇ ਮਾਰਗ ਪਾਏਂਦਾ ਹੈ ਭੀ ਸੱਚਾ ਉਸੀ ਸੋਈ ਆਪੇ ਸਾਜੇ ਵਰਨਾ ਕੋਈ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏਂਦਾ ਅਗਮੈ ਗੋਚਰ ਲੱਖ ਪਾਰਾ ਕੋਈ ਨਾ ਜਾਣ ਤੇਰਾ ਪਰਿਵਾਰ ਆਪਣਾ ਆਪ ਛਾਣਾ ਆਪੇ ਗੁਰਮਤੀ ਆਪ ਬੁਝਾਏਂਦਾ ਪਾਤਾਲਪੁਰੀ ਆਲੋ ਆਕਾਰਾ ਤਿਸ ਵਿੱਚ ਰਵਿਆ ਵਰਤ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਟਾਹੇ ਹੁਕਮੇ ਮੇਲ ਮਿਲਾਏਂਦਾ ਹੁਕਮ ਬੂਝੇ ਹੁਕਮ ਸਲਾਹੇ ਅਗਮ ਗੋਚਰ ਵੇ ਪ੍ਰਵਾਹੇ ਜੇਹੀ ਮਤ ਦੇਹੇ ਸੋਹੋ ਵਾ ਤੂੰ ਆਪੇ ਸ਼ਬਦ ਬੁਝਾਏਂਦਾ ਅਣਦਿਨ ਆਰਜਾ ਛਿਜਦੀ ਜਾਏ, ਰਹਿਣ ਦਿਨ ਦੇ ਸਾਖੀ ਆਏ, ਮਨਮਖੰਦ ਨਾ ਚੇਤੇ ਮੂੜਾ ਅਸਰ ਉਪਰ ਕਾਲ ਰੂ ਆਏਂਦਾ, ਅਣਦਿਨ ਆਰਜਾ ਮਨ ਤਨ ਸੀਤਲ ਗੁਰ ਚਰਨੀ ਲਾਗਾ, ਅੰਤਰ ਭਰਮ ਗਏ ਭਉ ਭਾਗਾ, ਸਦਾ ਆਨੰਦ ਸੱਚੇ ਗੁਣ ਗਾਵੇ, ਸੱਚ ਬਾਣੀ ਬੋਲਾਏਂਦਾ, ਜਿੰਤੂ ਜਾਤ ਕਰਮ ਵਿਧਾਤਾ ਪੂਰੇ ਭਾਗ ਗੁਰ ਸ਼ਬਦ ਪਿਛਾਤਾ, ਜਾਤ ਪਾਤ ਸੱਚ ਸੱਚਾ ਸੱਚ ਸੋਈ ਹਉਮੈ ਮਾਰ ਮਿਲਾਏਂਦਾ, ਮਾਨ ਕਠੋਰ ਦੂਜਾ ਪੈ ਲਾਗੈ, ਪਰਮੈ ਭੂਲਾ ਫਿਰਿਆ ਭਾਗੈ, ਕਰਮ ਹੋਵੇ ਤਾਂ ਸਤਿਗੁਰ ਸੇਵੇ ਸਹਿਜੇ ਸੁਖ ਪਾਏਂਦਾ, ਲਖ ਚੁਰਾਸੀ ਜੀ ਆਪ ਉਪਾਏ, ਬਾਣਤ ਜਨਮ ਭਗਵ ਭਗਤ ਦਰੜਾਏ, ਬਿਨ ਭਗਤੀ ਬਿਸ਼ਟਾ ਵਿੱਚ ਵਾਸਾ, ਬਿਸ਼ਟਾ ਵਿੱਚ ਫਿਰ ਪਾਏਂਦਾ, ਕਰਮ ਹੋਵੇ ਗੁਰ ਭਗਤ ਦਰੜਾਏ, ਬਿਨ ਕਰਮਾ ਕਿਉਂ ਪਾਇਆ ਜਾਏ, ਆਪੇ ਖਰੇ ਖਰਾਏ, ਕਰਤਾ ਜੋ ਭਾਵੈ ਤਵੈ ਚਲਾਏਂਦਾ, ਸਿਮਰ ਸਾਥ ਤੇ ਅੰਤ ਨ ਜਾਣੈ, ਮੁਨ ਮੂਰਖੰਦਾ ਤਤ ਨਾ ਪਛਾਣੈ, ਆਪੇ ਖਰੇ ਖਰਾਏ, ਕਰਤਾ ਆਪੇ ਪਰਮ ਭੁਲਾਏਂਦਾ, ਸਭ ਕਿਛ ਆਪੇ ਆਪ ਕਰਾਏ, ਆਪੇ ਸਿਰ ਸਿਰ ਧੰਦੇ ਲਾਏ, ਆਪੇ ਥਾਪ ਥਾਪੇ ਵੇਖੈ, ਗੁਰਮੁਖ ਆਪ ਬੁਝਾਏਂਦਾ, ਸੱਚਾ ਸਾਹਿਬ ਗੈਰ ਗੰਭੀਰਾ, ਸਦਾ ਸਲਾਹੀ ਤਾਂ ਮਨ ਤੀਰਾ, ਅਗਮੈ ਅਗੋਚਰ ਕੀਮਤ ਨਹੀਂ ਪਾਈ, ਗੁਰਮੁਖ ਮਨ ਵਸਾਏਂਦਾ, ਆਪ ਨਿਰਲ ਮੋਹਰ ਧੰਦਾ ਲੋਈ, ਗੁਰਪ੍ਰਸਾਦੀ ਬੁਝੈ ਕੋਈ, ਨਾਨਕ ਨਾਮ ਵਸੈ ਘਟ ਅੰਤਰ, ਗੁਰਮਤੀ ਮੇਲ ਮਿਲਾਏਂਦਾ, ਮਾਰੂ ਮਹਲਾ ਤੀਜਾ, ਯੁਗ ਛੱਤੀ ਕੀ ਯੁਗ ਬਾਰਾ, ਤੂੰ ਆਪੇ ਜਾਣਾ ਸਿਰਜਣਹਾਰਾ, ਹੋਰ ਕਿਆ ਕੋ ਕਹੇ ਕਿਆ ਕੋ ਵਿਖਾਣ ਹੈ, ਤੂੰ ਆਪੇ ਕੀਮਤ ਪਾਏਂਦਾ, ਓਅੰਕਾਰ ਸਭ ਸਿਫਟ ਉਪਾਏ, ਸਭ ਖੇਲ ਤਮਾਸ਼ਾ ਤੇਰੀ ਵਡਿਆਈ, ਆਪੇ ਵੇਖ ਕਰੇ ਸਭ ਸੱਚ, ਆਪੇ ਭੰਨ ਕਢਾਏਂਦਾ, ਬਾਜੀ ਗਰਿਕ ਬਾਜੀ ਪਾਈ, ਪੂਰੇ ਗੁਰ ਤੇ ਸੁਜ ਨਦਰੀ ਆਈ, ਸਦਾ ਆਨੰਦ ਰਹੇ ਗੁਰ ਸ਼ਬਦੀ, ਸੱਚੇ ਸੁਚਿਤ ਲਾਏਂਦਾ, ਬਾਜਹ ਬਾਜੇ ਧੁਨੇ ਹਕਾਰਾ, ਆਪ ਵਜਾਏ ਵਜਾਵਨ ਹਾਰਾ, ਘਟ ਘਟ ਪੌਣ ਬਹ ਇੱਕ ਰੰਗੀ, ਮਿਲ ਪਵਣ ਸਭ ਵਜਾਏਂਦਾ, ਕਰਤਾ ਕਰੇ ਸੁਨੇਹ ਚੋ ਹੋਵੈ, ਗੁਰ ਕਾ ਸ਼ਬਦੇ ਹੋਮੈ ਖੋਵੈ, ਗੁਰਪ੍ਰਸਾਦੀ ਕਿਸੈ ਦੇ ਵਡਿਆਈ, ਨਾਮੋ ਨਾਮ ਧਿਆਏਂਦਾ, ਗੁਰ ਸੇਵੇ ਜੇਵੜ ਹੋਰ ਲਾਹਾ ਨਾਹੀ, ਨਾਮ ਮਨ ਵਸੈ ਨਾਮੋ ਸਲਾਹੀ, ਨਾਮੋ ਨਾਮ ਸਦਾ ਸੁਖਦਾਤਾ, ਨਾਮੋ ਲਾਹਾ ਪਾਏਂਦਾ, ਬਿਨ ਨਾਵੈ ਸਭ ਦੁੱਖ ਸੰਸਾਰਾ, ਬਹੁ ਕਰਮ ਕਮਾਵੈ ਵਧੇ ਵਿਕਾਰਾ, ਨਾਮ ਨਾ ਸੇਵੇ ਕਿਉ ਸੁਖ ਪਾਈਐ, ਬਿਨ ਨਾਵੈ ਦੁੱਖ ਪਾਏਂਦਾ, ਆਪ ਕਰੇ ਤਾਂ ਆਪ ਕਰਾਏ, ਗੁਰਪ੍ਰਸਾਦੀ ਕਿਸੈ ਬੁਝਾਏ, ਗੁਰਮੁਖੋ ਵੈਸੇ ਬੰਧਨ ਤੋੜਾ, ਮੁਕਤੀ ਕੈ ਘਰ ਪਾਏਂਦਾ, ਗਣਤ ਗਣੈ ਸੋ ਜਲੈ ਸੰਸਾਰਾ, ਸੰਸਾ ਮੂਲ ਨਾ ਚੁਕੈ ਵਿਕਾਰਾ, ਗੁਰਮੁਖ ਹੋਵੈ ਸੋ ਗਣਤ ਚੁਕਾਏ, ਸੱਚੇ ਸੱਚ ਸਮਾਏਂਦਾ, ਜੇ ਸੱਚ ਦੇ ਤਾਂ ਪਾਏ ਕੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸੱਚ ਨਾਮ ਸਾ ਲਾਹੇ ਰੰਗ ਰਾਤਾ, ਗੁਰ ਕਿਰਪਾ ਤੇ ਸੁਖ ਪਾਏਂਦਾ, ਜਾਪ ਤਪ ਸੰਜਮ ਨਾਮ ਪਿਆਰਾ, ਕਿਲਵਿਹ ਕਾਟੇ ਘਟ ਨਹਾਰਾ, ਹਰ ਕੈ ਨਾਮ ਤਨ ਮਨ ਸੀਤਲ ਹੋਵਾ, ਸਿਜ ਸਿਜ ਸਮਾਏਂਦਾ, ਅੰਤਰ ਲੋਭ ਮਨ ਮੈਲਾ ਮਲ ਲਾਏ, ਮੈਲੇ ਕਰਮ ਕਰੇ ਦੁਖ ਪਾਏ, ਕੂੜੋ ਕੂੜ ਕਰੇ ਵਾਪਾਰਾ, ਕੂੜ ਬੋਲ ਦੁਖ ਪਾਏਂਦਾ, ਨਿਰਮਲ ਬਾਣੀ ਕੋ ਮਨ ਵਸਾਏ, ਗੁਰਪ੍ਰਸਾਦੀ ਸੰਸਾ ਜਾਏ, ਗੁਰ ਕੈ ਪਾਣਾ ਚੱਲੇ ਦਿਨ ਰਾਤੀ, ਨਾਮ ਚੇਤ ਸੁਖ ਪਾਏਂਦਾ, ਆਪ ਸਰੰਦਾ ਸੱਚਾ ਸੋਈ, ਆਪ ਉਪਾਏ ਖਪਾਏ ਸੋਈ, ਗੁਰਮੁਖ ਹੋਵੈ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏਂਦਾ, ਅਨੇਕ ਯਤਨ ਕਰੇ ਇੰਦਰੀ ਵਾਸਨਾ ਹੋਈ, ਕਾਮ ਕ੍ਰੋਧ ਜਲੈ ਸਭ ਕੋਈ, ਸਤਿਗੁਰ ਸੇਵੇ ਮਨ ਵਸ ਆਵੈ, ਮਨ ਮਾਰੇ ਮਨ ਸਮਾਏਂਦਾ, ਮੇਰਾ ਤੇਰਾ ਤੁਦਾਪੇ ਕੀਆ, ਸਭ ਤੇਰੇ ਜੰਤ ਤੇਰੇ ਸਭ ਜੀਆ, ਨਾਨਕ ਨਾਮ ਸੰਭਾਲ ਸਦਾ ਤੂੰ, ਗੁਰਮਤੀ ਮਨ ਵਸਾਏਂਦਾ, ਮੇਰਾ ਤੇਰਾ ਤੁਦ ਆਪੇ ਕੀਆ, ਸਭ ਤੇਰੇ ਜੰਤ ਤੇਰੇ ਸਭ ਜੀਆ, ਨਾਨਕ ਨਾਮ ਸੰਭਾਲ ਸਦਾ ਤੂੰ, ਗੁਰਮਤੀ ਮਨ ਵਸਾਏਂਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀਓ, ਆਪ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਸੋਦਰ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਤੇ ਇਹਨਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵਿਣ ਸਿੱਧੀ ਕਿਰਨ ਨਾ ਪਾਈ ਆ ਕਰਮ ਮਿਲੇ ਨਾ ਹੀ ਠਾਕਰ ਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਵਤੇ ਭਰੇ ਤੇਰੇ ਭੰਡਾਰਾ ਜਿਹ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਾਹ ਸਵਾਰ ਨਾਰਾ ਅਸਮਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣੇ ਔਖਾ ਸਾਚਾ ਨਾਊ ਸੱਚ ਨਾਮ ਕੀ ਲਾਗੇ ਭੂਖ ਉਦ ਭੁੱਖ ਖਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਾਹ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰਹੇ ਤੇ ਕਮ ਜਾਤ ਨਾਨਕ ਨਾਵੇਂ ਪਾਸ ਨਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਓ ਹਰ ਜਨ